ਸਵੇਰੇ 9 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਦਿਲ ਆਪਣਾ ਪੰਜਾਬੀ, ਜਿਸ ਦੇ ਵਿੱਚ ਤੁਸੀਂ ਵੀ ਆਪਣੇ ਆਡੀਓ ਮੈਸੇਜਸ ਭੇਜ ਕੇ ਵਟਸਐਪ ਦੇ ਉੱਤੇ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ। ਸਵੇਰੇ 10 ਵਜੇ ਐਫਐਮ ਨਿਊਜ਼ ਹੈਡਲਾਈਨਸ, ਉਹਨਾਂ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ। ਸਵੇਰੇ 11 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ 11:02 ਤੇ ਤੁਹਾਡਾ ਮਨ ਪਸੰਦੀਦਾ ਲਾਈਵ ਟੈਲੀਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਪੰਜਾਬੀ ਤੜਕਾ। ਦੁਪਹਿਰ 12 ਵਜੇ ਵੇਲਾ ਹੋਵੇਗਾ ਐਫਐਮ ਨਿਊਜ਼ ਹੈਡਲਾਈਨਸ ਸੁਣਨ ਦਾ ਔਰ ਉਸ ਤੋਂ ਠੀਕ ਬਾਅਦ ਤੁਹਾਡੇ ਪਿਆਰੇ ਘਰ ਨੂੰ ਹੋਰ ਜ਼ਿਆਦਾ ਪਿਆਰਾ ਅਤੇ ਖੂਬਸੂਰਤ ਬਣਾਉਣ ਦੇ ਲਈ ਤੁਹਾਡੀ ਲਾਈਫ ਨੂੰ ਅਪਡੇਟਡ, ਹੈਲਥ ਨੂੰ ਹੋਰ ਵਧੀਆ ਅਤੇ ਤੁਹਾਨੂੰ ਤੰਦਰੁਸਤ ਰੱਖਣ ਦੇ ਲਈ ਟਿਪਸ ਦਿੰਦਾ ਹੋਇਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਹੋਮ ਸਵੀਟ ਹੋਮ। ਦੁਪਹਿਰ ਦਿਨ ਦੇ ਮਿੱਡ ਦੇ ਵਿੱਚ ਐਫ ਐਮ ਰੇਨਬੋ ਜਲੰਧਰ 'ਤੇ ਪ੍ਰੋਗਰਾਮ ਮਿੱਡ ਡੇ ਮੈਲੋਡੀਜ਼, ਜਿਸ ਦੇ ਵਿੱਚ ਮੈਲੋਡੀਅਸ ਰੈਟਰੋ ਸੌਂਗਸ ਇੰਜੋਏ ਕਰੂੰਗੇ। ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੱਕ ਵੇਲਾ ਹੋਵੇਗਾ ਪੰਜਾਬੀ ਖ਼ਬਰਾਂ ਦਾ। ਦੁਪਹਿਰ 2 ਵਜੇ ਦਿਲ ਅੱਜ ਸ਼ਾਇਰ ਹੈ। ਦੁਪਹਿਰ 3 ਵਜੇ ਲੈ ਚੱਲਾਂਗੇ ਤੁਹਾਨੂੰ ਐਫ ਐਮ ਰੇਨਬੋ ਦਿੱਲੀ ਕੇਂਦਰ, ਸਾਡਾ ਖਾਸ ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮ 4 ਵਜੇ ਵਾਪਸ ਐਫ ਐਮ ਰੇਨਬੋ ਜਲੰਧਰ ਕੇਂਦਰ ਤੋਂ ਸੁਣ ਪਾਓਗੇ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5 ਵਜੇ। ਸ਼ਾਮ 6 ਵਜੇ ਸਾਡਾ ਖਾਸ ਦੀ ਈਵਨਿੰਗ ਸ਼ੋਅ ਇੰਜੋਏ ਕਰੂੰਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖ਼ਬਰਾਂ ਤੇ ਵਾਪਸ ਜਾਰੀ ਰਹੇਗਾ ਲਵ ਯੂ ਜ਼ਿੰਦਗੀ 7:00 ਤੱਕ। ਫਿਰ 7:00 ਐਫ ਐਮ ਨਿਊਜ਼ ਹੈਡਲਾਈਨਸ ਤੋਂ ਤਾਜ਼ਾ ਜਾਣਕਾਰੀ ਲੈ ਪਾਉਂਗੇ ਖ਼ਬਰਾਂ ਦੀ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ। ਰਾਤ 8:00 ਐਫ ਐਮ ਨਿਊਜ਼ ਹੈਡਲਾਈਨਸ ਸੁਣਨ ਤੋਂ ਬਾਅਦ ਸਜੇਗਾ ਤੁਹਾਡਾ ਮੰਚ, ਯਾਨੀ ਕਿ ਪ੍ਰੋਗਰਾਮ ਹੋਵੇਗਾ ਪਬਲਿਕ ਮੰਚ। ਰਾਤ 9:00 ਇੱਕ ਵਾਰੀ ਫਿਰ ਤੋਂ ਐਫ ਐਮ ਨਿਊਜ਼ ਹੈਡਲਾਈਨਸ ਸੁਣੋਗੇ ਔਰ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਦਿਲ ਚਾਹਤਾ ਹੈ। ਰਾਤ 10:00 ਸਜੇਗੀ ਗਜ਼ਲਾਂ ਦੀ ਮਹਿਫਿਲ ਐਫ ਐਮ ਰੇਨਬੋ ਜਲੰਧਰ ਦੇ ਵਿਹੜੇ, ਪ੍ਰੋਗਰਾਮ ਸ਼ਾਮੇ ਗਜ਼ਲ। ਔਰ ਰਾਤ 10:30 ਪੇਸ਼ ਕਰਾਂਗੇ ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇਸ ਹਨ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ। ਬਣੇ ਰਹੋ 102.7 ਐਫ ਐਮ ਰੇਨਬੋ ਦੇ ਨਾਲ।

ਜਦੋਂ ਇਨਸਾਨ ਮੁਸ਼ਕਿਲਾਂ ਦੇ ਵਿੱਚ ਘਿਰਿਆ ਹੁੰਦਾ ਹੈ ਤੇ ਉਹ ਪਰਮਾਤਮਾ ਨੂੰ ਯਾਦ ਕਰਦਾ ਹੈ, ਲੇਕਿਨ ਪਰਮਾਤਮਾ ਦੇ ਨਾਲ ਆਪਣੇ ਮਨ ਦਾ ਗਿਲਾ ਜਤਾਉਂਦਾ ਉਹ ਇਹ ਭੁੱਲ ਜਾਂਦਾ ਹੈ ਕਿ ਪਰਮਾਤਮਾ ਨੂੰ ਜੇਕਰ ਅਸੀਂ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਹਾਂ, ਉਸਨੂੰ ਹਰ ਵੇਲੇ ਯਾਦ ਕਰਦੇ ਹਾਂ, ਤਾਂ ਪਰਮਾਤਮਾ ਸਾਡੀਆਂ ਮੁਸ਼ਕਿਲਾਂ ਸਾਡੇ ਦੁੱਖ ਦੂਰ ਕਰਨ ਦੇ ਲਈ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਹੀ ਦਿੰਦਾ ਹੈ।

FM 102.7 MHz ਦੇ ਨਾਲ ਨਾਲ ਹੁਣ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 MHz ਦੇ।

FM Rainbow 102.7 ਦੇ ਨਾਲ ਨਾਲ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

102.7 मेगाहर्ट्ज़ ਦੇ ਨਾਲ ਨਾਲ 103.6 ਮੈਗਾਹਰਟਸ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਦਿੱਤੇ। ਪੰਜਾਬ ਪੁਲਿਸ ਵੱਲੋਂ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਆਧਾਰਿਤ IED ਸਮੇਤ 2 ਮੁਲਜ਼ਮ ਕਾਬੂ ਕੀਤੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਅਤੇ ਭਲਕੇ ਲਈ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਅਤੇ ਹਾਕੀ ਵਿਚ ਭਾਰਤ ਅੱਜ ਜਾਪਾਨ ਦੇ ਕਾਕਾ ਮਿਗਾ ਹਾਰਾ ਹਾਕੀ ਸਟੇਡੀਅਮ ਵਿਚ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਆਪਣੇ ਟੱਕਰ ਦੇ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ ਚ ਉਤਰੇਗਾ। ਇਸ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਜਿਹਾ ਸ਼ੋ ਸਟੂਡੀਓ ਤੋਂ ਬਾਹਰ ਜਾ ਕੇ ਕਰ ਲਵਾਂ। ਸੋ ਇਹ ਆਵਾਜ਼ ਮੇਰੇ ਸਟੂਡੀਓ ਦੇ ਵਿੱਚੋਂ ਨਹੀਂ ਆ ਰਹੀ, ਮੈਂ ਆਪਣਾ ਸਟੂਡੀਓ ਲੈ ਕੇ ਬਾਹਰ ਲੌਂਚ 'ਚ ਆ ਗਈ ਹਾਂ। ਐਕਚੁਅਲੀ ਇਹਦੇ ਵਿੱਚ ਨਾ ਮੈਂ ਜਦੋਂ ਬਾਹਰੋਂ ਹੁਣੀ ਆਈ, ਇਹ ਗਾਣਾ ਸੁਣਦੇ ਸੁਣਦੇ ਇੰਨੀ ਸੋਹਣੀ ਜੀ ਮਤਲਬ ਵਾਈਬ ਸੀ ਨਾ ਬਾਹਰ ਦੀ, ਫਰੈਸ਼ ਮਾਰਨਿੰਗ, ਆ ਪੰਛੀ ਚਹਿਚਹਾ ਰਹੇ ਸੀ ਕਿ ਮੇਰੇ ਤੋਂ ਨਾ ਕੰਟਰੋਲ ਨਹੀਂ ਹੋਇਆ, ਔਰ ਮੈਂ ਸੋਚਿਆ ਕਿ ਬਸ ਹੁਣ ਮੈਂ ਥੋੜ੍ਹਾ ਜਿਹਾ ਸ਼ੋਅ ਨਾ ਬਾਹਰ ਬੈਠ ਕੇ ਕਰੂੰਗੀ। ਹੁਣ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਮੈਨੂੰ ਹੋ ਕੀ ਗਿਆ ਹੈ। ਮੈਨੂੰ ਹੋਇਆ ਕੁਛ ਨਹੀਂ ਹੈ, ਬਸ ਮੈਂ ਸੋਚਿਆ ਕਿ ਕਿਉਂ ਨਾ ਅੱਜ ਦਾ ਦਿਨ ਥੋੜ੍ਹੀ ਅਲੱਗ ਜਿਹੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਲਿਆ ਜਾਵੇ। ਸਟੂਡੀਓ ਦੇ ਵਿੱਚ ਤਾਂ ਆਪਾਂ ਰੋਜ਼ ਹੀ ਸ਼ੋਅ ਕਰਦੇ ਹਾਂ, ਅੱਜ ਨੇਚਰ ਦੇ ਵਿੱਚ ਬੈਠ ਕੇ ਸ਼ੋਅ ਇੰਜੋਏ ਕਰਦੇ ਹਾਂ। ਐਗਰੀ ਕਰਦੇ ਹੋ ਮੇਰੇ ਨਾਲ? ਕਰਨਾ ਪਏਗਾ ਵੈਸੇ ਤੁਹਾਨੂੰ ਐਗਰੀ, ਇੱਦਾਂ ਦੀ ਗੱਲ ਨਹੀਂ ਹੈ ਕੋਈ ਕਿ ਤੁਸੀਂ ਮੈਨੂੰ ਐਗਰੀ ਕਰੋ ਨਾ, ਲੇਕਿਨ ਮੈਂ ਦੱਸ ਦਿੰਦੀ ਹਾਂ ਕਿ ਅੱਜ ਹੋਇਆ ਕੀ ਹੈ। ਬਈ ਅੱਜ ਖਾਸ ਦਿਨ ਹੈ ਔਰ ਉਹ ਹੈ ਜੀ ਵਰਲਡ ਇਨਵਾਇਰਮੈਂਟ ਡੇ, ਵਿਸ਼ਵ ਪਰਿਆਵਰਣ ਦਿਵਸ ਮਨਾ ਰਹੇ ਹਾਂ ਜੀ। ਅੱਜ ਅਸੀਂ ਕੁਦਰਤ ਅਤੇ ਧਰਤੀ ਦੀ ਰੱਖਿਆ ਕਰਨ ਅਤੇ ਵਾਤਾਵਰਣ ਦੇ ਲਈ ਸਕਾਰਾਤਮਕ ਰਵੱਈਆ ਅਪਣਾਉਣ ਦੇ ਲਈ ਅਤੇ ਉਹ ਰਵੱਈਆ ਕਿਵੇਂ ਅਪਣਾਉਣਾ ਹੈ, ਇਸ ਮਕਸਦ ਦੇ ਨਾਲ ਸੰਸਾਰ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਅੱਜ ਦਾ ਦਿਨ ਯਾਨੀ ਕਿ 5 ਜੂਨ ਨੂੰ ਮਨਾਇਆ ਜਾਂਦਾ ਹੈ ਇਹ ਦਿਨ। ਸੋ ਇਹ ਪ੍ਰੋਗਰਾਮ ਸੰਯੁਕਤ ਰਾਸ਼ਟਰ ਵੱਲੋਂ ਚਲਾਇਆ ਗਿਆ 1972 ਦੇ ਵਿੱਚ, 1972 ਦੇ ਵਿੱਚ ਪਹਿਲੀ ਵਾਰ ਇਸਨੂੰ ਆਯੋਜਿਤ ਕੀਤਾ ਗਿਆ ਸੀ ਤਾਂ ਕਿ ਸੈਲੀਬ੍ਰੇਟ ਕੀਤਾ ਜਾਵੇ ਔਰ ਲੋਕਾਂ ਨੂੰ ਥੋੜ੍ਹਾ ਜਿਹਾ ਅਵੇਅਰ ਕੀਤਾ ਜਾਵੇ ਕਿ ਕਿਵੇਂ ਸਾਡਾ ਚੁਗਿਰਦਾ ਜ਼ਰੂਰੀ ਹੈ, ਸਹੀ ਰਹਿਣਾ, ਗਲੋਬਲ ਵਾਰਮਿੰਗ ਤੋਂ ਬਚਾਵ, ਮਨੁੱਖੀ ਅਤਿ ਆਬਾਦੀ ਦਾ ਜਿਹੜਾ ਬੈਲੈਂਸ ਬਣਾਉਣਾ, ਸਮੁੰਦਰੀ ਪ੍ਰਦੂਸ਼ਣ ਨੂੰ ਰੋਕਣਾ। ਸੋ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ 1972 ਤੋਂ ਮਤਲਬ ਇਹ ਚੀਜ਼ ਚੱਲ ਰਹੀ ਹੈ ਤਾਂ ਸੋਚੋ 2026 ਅੱਜ 5 ਜੂਨ ਨੂੰ ਇਸ ਗੱਲ ਦੀ ਸਾਰਥਕਤਾ ਹੋਰ ਕਿੰਨੀ ਵੱਧ ਜਾਏਗੀ। ਅੱਜ ਦੇ ਹਾਲਾਤ ਹੋਰ ਜ਼ਿਆਦਾ ਖਰਾਬ ਨੇ, ਹੈ ਨਾ? ਸੋ ਇਹ ਅੱਜ ਦਾ ਦਿਨ ਹੈ ਬਹੁਤ ਖਾਸ, ਇੱਕ ਐਸਾ ਦਿਨ ਜੋ ਸਿਰਫ ਕੈਲੰਡਰ ਦੀ ਡੇਟ ਨਹੀਂ ਹੈ ਸਗੋਂ ਸਾਡੀ ਜ਼ਿੰਦਗੀ ਦਾ ਬੇਸ ਹੈ, ਇਹ ਸਾਡਾ ਵਾਤਾਵਰਣ ਇਨਵਾਇਰਮੈਂਟ। ਸੋ ਇਹ ਇੱਕ ਦਿਨ ਰੱਖ ਤਾਂ ਲਿਆ ਗਿਆ ਕਿ ਅਸੀਂ ਇਸ ਨੂੰ ਸੈਲੀਬ੍ਰੇਟ ਕਰੀਏ, ਪਰ ਮੈਨੂੰ ਲੱਗਦਾ ਕਿ ਪਰਿਆਵਰਣ ਨੂੰ ਮਨਾਉਣ ਦੇ ਲਈ, ਬਚਾਉਣ ਦੇ ਲਈ, ਉਸਦੀ ਅਹਿਮੀਅਤ ਨੂੰ ਸਮਝਣ ਦੇ ਲਈ ਦਿਨ ਦਾ ਹਰ ਮਿੰਟ ਔਰ ਸੈਕਿੰਡ ਜ਼ਰੂਰੀ ਹੈ। ਧਰਤੀ ਸਿਰਫ ਜ਼ਮੀਨ ਨਹੀਂ ਹੁੰਦੀ, ਇਹ ਮਾਂ ਹੁੰਦੀ ਹੈ ਅਤੇ ਮਾਂ ਤੋਂ ਸਿਰਫ ਲਿਆ ਨਹੀਂ ਜਾਂਦਾ, ਕਦੇ ਕਦੇ ਉਸਦੀ ਸੰਭਾਲ ਵੀ ਕਰਨੀ ਪੈਂਦੀ ਹੈ। ਅਤੇ ਅੱਜ ਦਾ ਮਨੁੱਖ ਕੀ ਕਰ ਰਿਹਾ? ਹਰ ਚੀਜ਼ ਨੂੰ ਗੰਦਲਾ ਕਰ ਰਿਹਾ, ਖਰਾਬ ਕਰ ਰਿਹਾ, ਬੁਰੀ ਤਰੀਕੇ ਦੇ ਨਾਲ ਨਸ਼ਟ ਕਰ ਰਿਹਾ ਹੈ ਇਸ ਧਰਤੀ ਮਾਂ ਨੂੰ, ਇਸ ਚੁਗਿਰਦੇ ਨੂੰ ਅਸੀਂ ਖਰਾਬ ਕਰ ਰਹੇ ਹਾਂ। ਜਦਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਡ ਲੈ ਸਗਲ ਜਗਤ। ਲੇਕਿਨ ਅਸੀਂ ਇਸ ਚੀਜ਼ ਦੀ, ਇਸ ਗੱਲ ਦੀ, ਇਹਨਾਂ ਸਤਰਾਂ ਦੀ ਮਹੱਤਤਾ ਨੂੰ ਅੱਜ ਵੀ ਸਮਝ ਨਹੀਂ ਪਾਏ। ਮਾਤਾ ਦਾ ਦਰਜਾ ਦਿੱਤਾ ਗਿਆ ਇਸ ਧਰਤੀ ਨੂੰ, ਨਾ ਅਸੀਂ ਉਸਦੀ ਪਰਵਾਹ ਕਰਦੇ ਹਾਂ ਅਤੇ ਨਾ ਪਾਣੀ ਨੂੰ ਅਸੀਂ ਖਰਾਬ ਹੋਣ ਤੋਂ, ਉਸਨੂੰ ਅਜਾਈ ਵਿਅਰਥ ਗਵਾਉਣ ਤੋਂ ਰੁਕ ਰਹੇ ਹਾਂ। ਰੁੱਖ ਹਵਾਵਾਂ ਦੇ ਗੀਤ ਨੇ, ਨਦੀਆਂ ਕੁਦਰਤ ਦੀ ਰੀਤ ਨੇ, ਜਿਨ੍ਹਾਂ ਨੂੰ ਅਸੀਂ ਸੰਭਾਲ ਲਵਾਂਗੇ ਉਨਾ ਹੀ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਸੋਹਣੀਆਂ ਅਤੇ ਸਮਝਦਾਰ ਬਣਨਗੀਆਂ। ਲੇਕਿਨ ਉਹਨਾਂ ਨੂੰ ਸਮਝ ਅਸੀਂ ਅੱਜ ਦੇਣੀ ਹੈ, ਉਹਨਾਂ ਨੂੰ ਸਮਝਾਉਣਾ ਸੀ ਅੱਜ ਹੈ। ਲੇਕਿਨ ਜੇ ਅਸੀਂ ਆਪ ਹੀ ਨਾ ਸਮਝਾਂਗੇ ਤਾਂ ਉਹਨਾਂ ਨੂੰ ਸਮਝਾਵਾਂਗੇ ਕਿਵੇਂ? 143 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਹਰ ਇੱਕ ਦੇਸ਼ ਦੀ ਭਾਗੀਦਾਰੀ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਮਿਲ ਕੇ ਇਸ ਧਰਤੀ ਮਾਂ ਨੂੰ ਬਚਾ ਸਕਦੇ ਨੇ। ਹਰ ਸਾਲ ਇਹ ਦਿਨ ਇੱਕ ਨਾ ਇੱਕ ਥੀਮ 'ਤੇ ਮਨਾਇਆ ਜਾਂਦਾ ਹੈ ਔਰ ਇੱਕ ਕੰਟਰੀ ਇਸਦੀ ਮੇਜ਼ਬਾਨੀ ਕਰਦੀ ਹੈ। ਸੋ ਇਸ ਸਾਲ ਅਸੀਂ ਕਲਾਈਮੇਟ ਐਕਸ਼ਨ ਦੀ ਥੀਮ 'ਤੇ ਮਨਾ ਰਹੇ ਹਾਂ ਵਰਲਡ ਇਨਵਾਇਰਮੈਂਟ ਡੇ, ਔਰ ਬਾਕੂ ਅਜ਼ਰਬਾਈਜਾਨ ਇਸ ਦੇ ਵਿੱਚ ਇਹ ਦਿਨ

ਮਨਾਇਆ ਜਾਏਗਾ, ਲੇਕਿਨ ਅਸੀਂ ਸਾਰੇ ਹੀ ਇਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹਾਂ। ਬਹੁਤ ਸਾਰੇ ਤਰੀਕੇ ਨੇ ਚੁਗਿਰਦੇ ਨੂੰ ਠੀਕ ਠਾਕ ਰੱਖਣ ਦੇ ਲਈ, ਹੈਲਦੀ ਰੱਖਣ ਦੇ ਲਈ। ਕਰਾਂਗੇ ਆਪਾਂ ਇਸ ਬਾਰੇ ਵੀ ਗੱਲ, ਲੇਕਿਨ ਫਿਲਹਾਲ ਅਗਲਾ ਗਾਣਾ ਬਿਲਕੁਲ ਰੈਡੀ ਹੈ। So stay tuned and enjoy ਅਗਲਾ ਟਰੈਕ ਸੁਣ ਕੇ ਵਾਪਿਸ ਆ ਕੇ ਕਰਦੇ ਹਾਂ ਇਸ ਬਾਰੇ ਹੋਰ ਗੱਲਾਂ।

ਆਮ ਜਾਂਦੇ ਹੋਏ ਰਸਤੇ ਦੇ ਵਿੱਚ ਜਗ੍ਹਾ ਤੁਹਾਨੂੰ ਨਜ਼ਰ ਆਉਂਦੀ ਹੈ, ਉਹਨਾਂ ਦੇ ਲਈ ਪੀਣ ਦੇ ਪਾਣੀ ਦੀ ਵਿਵਸਥਾ ਪਲੀਜ਼ ਕਰੋ। ਇੰਨਾ ਕੁ ਤਾਂ ਅਸੀਂ ਕਰ ਹੀ ਸਕਦੇ ਹਾਂ ਨਾ, ਕਿਉਂਕਿ ਅੱਜ ਜੋ ਅਸੀਂ ਪੌਦਾ ਲਗਾਵਾਂਗੇ ਉਹੀ ਕੱਲ੍ਹ ਨੂੰ ਜਾ ਕੇ ਰੁੱਖ ਬਣੇਗਾ ਅਤੇ ਕੱਲ੍ਹ ਨੂੰ ਉਹ ਕਿਸੇ ਲਈ ਛਾਂ ਦੇਵੇਗਾ। ਸੋ ਅੱਜ ਸਿਰਫ ਅਸੀਂ ਆਪਣੇ ਲਈ ਨਾ ਸੋਚੀਏ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਸੋਚੀਏ। ਮੈਨੂੰ ਲੱਗਦਾ ਇੰਨਾ ਕੁ ਤਾਂ ਸਾਡਾ ਫਰਜ਼ ਹੈ ਔਰ ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ, ਕਿਹੜਾ ਬਹੁਤ ਜ਼ਿਆਦਾ ਔਖਾ ਹੈ।

ਸੋ ਗੱਲਾਂ ਤਾਂ ਸਾਰੀ ਕਰ ਦਿੰਦੇ ਨੇ ਕਿ ਆਹ ਸਾਰੇ ਜਿਹੜੇ ਹੁਣੇ ਤੁਸੀਂ ਪੌਦਿਆਂ ਦੇ ਫੁੱਲਾਂ ਦੇ ਨਾਂ ਸੁਣੇ ਨੇ, ਦੇਖ ਕੇ ਸੋਹਣੇ ਵੀ ਲੱਗਦੇ ਨੇ ਅਤੇ ਹਰ ਕੋਈ ਚਾਹੁੰਦਾ ਕਿ ਮੈਨੂੰ ਕੋਈ ਗਿਫਟ ਕਰ ਦੇ, ਬੁੱਕੇ ਦੇ ਦੇਵੇ। ਲੇਕਿਨ ਕਦੀ ਇਹ ਸੋਚਿਆ ਕਿ ਥੋੜ੍ਹੀ ਮਿਹਨਤ ਕਰਕੇ ਅਸੀਂ ਆਪ ਹੀ ਉਗਾ ਲਈਏ? ਮਿਹਨਤ ਤੋਂ ਅਸੀਂ ਬੜਾ ਬਚਦੇ ਹਾਂ, ਐਦਾਂ ਥੋੜ੍ਹੀ ਹੁੰਦਾ। ਦੇਖ ਕੇ ਕੋਈ ਵੀ ਚੀਜ਼, ਅੱਖਾਂ ਬੰਦ ਕਰਨਾ ਬਹੁਤ ਸੌਖਾ ਹੁੰਦਾ ਹੈ, ਲੇਕਿਨ ਉਸ ਚੀਜ਼ ਨੂੰ ਦੇਖ ਕੇ ਤੁਹਾਡੇ ਦਿਲ ਦੇ ਵਿੱਚ ਅਗਰ ਇਮੋਸ਼ਨਸ ਹੈ, ਸੈਂਸਿਟਿਵਿਟੀ ਹੈ, ਡੀਪਲੀ ਫੀਲ ਕਰਦੇ ਹੋ ਨਾ, ਇਟ ਮੀਨਸ ਕਿ ਪਰਮਾਤਮਾ ਤੁਹਾਨੂੰ ਬਹੁਤ ਬਲੈਸਡ ਬਣਾਇਆ। ਕਿਉਂਕਿ ਅੱਜ ਕੱਲ੍ਹ ਇਹ ਰੀਅਲ ਇਮੋਸ਼ਨਸ, ਡੀਪ ਇਮੋਸ਼ਨਸ ਖਤਮ ਹੁੰਦੇ ਜਾ ਰਹੇ ਨੇ, ਐਮਪਥੀ ਖਤਮ ਹੁੰਦੀ ਜਾ ਰਹੀ ਹੈ। ਸੋ ਅਗਰ ਤੁਹਾਨੂੰ ਕਿਸੇ ਦਾ ਦੁੱਖ ਫੀਲ ਹੁੰਦਾ ਹੈ ਤਾਂ ਉਸ ਦੇ ਲਈ, ਉਸਨੂੰ ਠੀਕ ਕਰਨ ਦੇ ਲਈ ਕੁਝ ਸਟੈਪਸ ਵੀ ਲੈ ਸਕਦੇ ਹੋ। ਔਰ ਇੱਦਾਂ ਦਾ ਹੀ ਇੱਕ ਇਨਸਾਨ ਜਿਸਨੇ ਆਪਣੇ ਇੱਕ ਸਫ਼ਰ ਦੇ ਦੌਰਾਨ, ਆਪਾਂ ਕਹਿ ਸਕਦੇ ਹਾਂ ਕਿ ਜਾ ਰਿਹਾ ਸੀ ਕਿਤੇ, ਹੈ ਨਾ, ਰਾਜਸਥਾਨ ਦੀ ਬਰੂਟਲ ਡੈਜ਼ਰਟ ਦੀ ਗਰਮੀ ਅਤੇ ਹੀਟ ਦੇ ਵਿੱਚ, ਰੇਗਿਸਤਾਨ ਦੀ ਜਿਹੜੀ ਬਹੁਤ ਜ਼ਿਆਦਾ ਗਰਮੀ ਆ ਉਹਦੇ ਵਿੱਚ ਉਸਨੇ ਜਾਂਦੇ ਹੋਏ ਦੇਖਿਆ ਰਾਜਸਥਾਨ ਦੇ ਇੱਕ ਬੰਦੇ ਨੇ, ਉਸਦਾ ਨਾਮ ਹੈ ਜੀ ਸ਼ਰਵਨ ਪਟੇਲ। ਔਰ ਇਹ ਗੱਲ ਹੈ 2022 ਦੀ। ਉਹਨਾਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਗਰਮੀ ਦੇ ਕਰਕੇ ਜਿਹੜੀ ਵਾਈਲਡ ਲਾਈਫ ਹੈ ਨਾ, ਮਤਲਬ ਹਿਰਨ ਹੋ ਗਏ ਜਾਂ ਜੋ ਵੀ ਆਸ ਪਾਸ ਜੀਵ ਉਹਨਾਂ ਨੂੰ ਦਿਖ ਰਹੇ ਸੀ, ਉਹਨਾਂ ਨੇ ਦੇਖਿਆ ਕਿ ਬੇਹੋਸ਼ ਹੋ ਕੇ ਡਿੱਗੇ ਹੋਏ ਨੇ ਔਰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਹਾਂਫ ਰਹੇ ਨੇ, ਬੁਰੀ ਮਤਲਬ ਹਾਲਤ ਦੇ ਵਿੱਚ ਬੇਸ ਹੁੰਦਾ, ਇੰਨੀ ਜ਼ਿਆਦਾ ਗਰਮੀ ਔਰ ਰੇਤ ਤਪ ਰਹੀ ਸੀ। ਉਹਨਾਂ ਤੋਂ ਇਹ ਚੀਜ਼ ਦੇਖ ਕੇ ਬੇਧਿਆਨੀ ਨਹੀਂ ਕਰ ਹੋਈ, ਨਹੀਂ ਬਰਦਾਸ਼ਤ ਹੋਏ ਉਹਨਾਂ ਤੋਂ ਇਹਨਾਂ ਜੀਵਾਂ ਦੀ ਇੱਦਾਂ ਦੀ ਹਾਲਤ, ਅਤੇ ਸੋਚੋ ਉਹਨਾਂ ਨੇ ਕੀ ਕੀਤਾ ਹੋਏਗਾ। ਉਹ ਦੇਖ ਕੇ ਅੱਖਾਂ ਬੰਦ ਕਰਕੇ, ਇਗਨੋਰ ਕਰਕੇ ਅੱਗੇ ਨਹੀਂ ਵੱਧ ਗਏ ਕਿ ਸੋ ਕੇ ਕੋਈ ਗੱਲ ਨਹੀਂ, ਪਰਮਾਤਮਾ ਕੁਦਰਤ ਸਭ ਕੁਝ ਕਰ ਲਏਗੀ। ਉਹਨਾਂ ਨੇ ਇਹ ਸੋਚਿਆ ਕਿ ਕੁਦਰਤ ਨੇ ਅਗਰ ਉਹਨਾਂ ਨੂੰ ਇਹ ਦ੍ਰਿਸ਼, ਇਹ ਨਜ਼ਾਰਾ ਦਿਖਾਇਆ ਹੈ ਕਿ ਇਟ ਮੀਨਸ ਉਹਨਾਂ ਦੀ ਡਿਊਟੀ ਲਗਾਈ ਹੈ ਕੁਝ ਕਰਨ ਦੀ। ਸੋ ਉਹਨਾਂ ਨੇ, ਸ਼ਰਵਨ ਪਟੇਲ ਨੇ ਮਕਸਦ ਬਣਾ ਲਿਆ ਆਪਣਾ ਕਿ ਇੱਦਾਂ ਦੇ ਰਤੀਲੇ ਔਰ ਰੇਗਿਸਤਾਨ ਵਾਲੇ ਇਲਾਕੇ ਦੇ ਵਿੱਚ ਇਹਨਾਂ ਜੀਵਾਂ ਦੇ ਲਈ ਪੀਣ ਦੇ ਪਾਣੀ ਦੀ ਵਿਵਸਥਾ ਕਰਨਗੇ ਉਹ। ਸੋ ਹੁਣ ਉਹ ਇੱਦਾਂ ਦੇ ਬਹੁਤ ਸਾਰੇ ਜਿਹੜੇ ਜ਼ਿਆਦਾ ਜਗ੍ਹਾ ਦੇ ਵਿੱਚ, ਥੋੜ੍ਹਾ ਖਾਲੀ ਜਿਹੀ ਜਗ੍ਹਾ, ਉੱਥੇ ਛੋਟੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕੋਸ਼ਿਸ਼ ਜਾਰੀ ਹੈ। ਔਰ ਕੋਸ਼ਿਸ਼ ਪੂਰੀ ਕਿਵੇਂ ਹੋ ਰਹੀ ਹੈ, ਉੱਥੇ ਪੌਦੇ ਲਗਾ ਵੀ ਰਹੇ ਨੇ ਔਰ ਉਹਨਾਂ ਨੂੰ ਸਿੰਚਾਈ ਦੇ ਲਈ ਹਰ ਰੋਜ਼ ਪਾਣੀ ਵੀ ਲੈ ਕੇ ਜਾਂਦੇ ਨੇ, ਵਾਟਰ ਪੌਂਡਸ ਬਣਾ ਰਹੇ ਨੇ ਉਹ ਸਪੈਸ਼ਲੀ ਡੈਜ਼ਰਟ ਵਾਈਲਡ ਲਾਈਫ ਦੇ ਲਈ। ਔਰ ਇੱਕ ਗੱਲ ਦੱਸਾਂ ਹੋਰ ਹੈਰਾਨੀ ਵਾਲੀ, ਉਹਨਾਂ ਦੀ ਇਸ ਛੋਟੀ ਛੋਟੀ ਕੋਸ਼ਿਸ਼ ਜੋ ਕਿ 2022 ਤੋਂ ਚੱਲ ਰਹੀ ਹੈ, ਹੁਣ ਤੱਕ 130 ਪੌਂਡ ਯਾਨੀ ਕਿ ਤਲਾਬ ਉਹ ਬਣਾ ਚੁੱਕੇ ਨੇ, ਜਿੱਥੋਂ ਉਹ ਇਹਨਾਂ ਜੰਗਲੀ ਜੀਵਾਂ ਦੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਵਿਵਸਥਾ ਕਰ ਰਹੇ ਨੇ, ਤਾਂ ਕਿ ਪਾਣੀ ਉਹ ਜਦੋਂ ਵੀ ਪਿਆਸ ਲੱਗੇ ਆ ਕੇ ਪੀ ਸਕਣ ਔਰ ਦਰਦਨਾਕ ਮੌਤ ਨਾ ਹੋ ਪਾਵੇ ਸਿਰਫ ਪਿਆਸ ਦੀ ਵਜ੍ਹਾ ਕਰਕੇ, ਗਰਮੀ ਦੀ ਵਜ੍ਹਾ ਕਰਕੇ। ਔਰ ਇਸ ਵਜ੍ਹਾ ਕਰਕੇ ਉਸ ਇਲਾਕੇ ਦੇ ਬਹੁਤ ਸਾਰੇ ਬਲੈਕ ਬਕਸ ਬਰਡਸ, ਮਤਲਬ ਪੰਛੀ, ਮੰਗੂਜ ਜਿਹੜੇ ਉਸ ਇਲਾਕੇ ਦੇ ਵਿੱਚ ਪਾਏ ਜਾਂਦੇ ਨੇ, ਵਾਈਲਡ ਲਾਈਫ ਕ੍ਰੀਏਚਰਸ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਇੱਕ ਸਟੇਬਲ ਬੈਲੈਂਸ ਆਇਆ ਹੈ ਔਰ ਵਾਧਾ ਵੀ ਹੋਇਆ ਹੈ, ਕਿਉਂਕਿ ਉਹ ਅਣਾਈ ਮੌਤ ਤੋਂ ਬਚ ਗਏ ਨੇ ਜੋ ਕਿ ਜ਼ਿਆਦਾ ਤਪਿਸ਼ ਔਰ ਗਰਮੀ ਦੀ ਵਜ੍ਹਾ ਕਰਕੇ ਹੋ ਰਹੀ ਸੀ। ਸੋ ਹੈਟਸ ਆਫ ਟੂ ਹਿਮ ਕਿ ਉਹਨਾਂ ਦੀ ਹਿੰਮਤ ਨੇ, ਮਿਹਨਤ ਨੇ ਰਾਜਸਥਾਨ ਦੇ ਉਸ ਇਲਾਕੇ ਦੇ ਵਿੱਚ ਜੰਗਲੀ ਜੀਵਾਂ ਨੂੰ ਬੈਕ ਟੂ ਲਾਈਫ ਲੈ ਕੇ ਆਉਂਦਾ। ਔਰ ਇੱਕ ਗੱਲ ਹੋਰ ਯਾਦ ਆਈ ਮੈਨੂੰ, ਬੜਾ ਖਾਸ ਦਿਨ ਹੈ ਇਸ ਤਰੀਕੇ ਦੇ ਨਾਲ ਕਿ ਅਸੀਂ ਮੈਰੀਨ ਲਾਈਫ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੇ ਹਾਂ, ਉਸ ਬਾਰੇ ਕੀ ਕਹਿਣਾ ਚਾਹੂੰਗੇ? ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਕੀ ਕਹਿਣਾ ਚਾਹੂੰਗੀ, ਲੇਕਿਨ ਫਿਲਹਾਲ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਥੋੜ੍ਹਾ ਖਿਆਲ ਰੱਖੋ, ਲੇਕਿਨ ਅਗਲਾ ਗਾਣਾ ਜ਼ਰੂਰ ਇੰਜੋਏ ਕਰੋ, ਜਲਦੀ ਦੇ ਨਾਲ ਵਾਪਸ ਆਓ ਔਰ ਗੱਲ ਕਰਦੇ ਹਾਂ ਇੰਟਰਨੈਸ਼ਨਲ ਡੇ ਅਗੇਂਸਟ ਇਲੀਗਲ ਫਿਸ਼ਿੰਗ ਬਾਰੇ ਵੀ।

ਇੰਨਾ ਵੱਡੀ ਭੂਮਿਕਾ ਕਿਉਂ ਬਣਨੀ ਹੈ? ਮੈਂ ਦੱਸ ਦਿੰਦੀ ਹਾਂ, ਇੱਕ ਤਾਂ ਕਾਲੇ ਬਹੁਤ ਪੈ ਜਾਂਦੇ ਆ ਬਈ। ਦੇਖੋ ਧਿਆਨ ਦੇ ਨਾਲ ਸੁਣੋ, ਮੈਂ ਕਿਹਾ ਕੀ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਇੰਟਰਨੈਸ਼ਨਲ ਡੇ ਫਾਰ ਦਾ ਫਾਈਟ ਅਗੇਂਸਟ ਇਲੀਗਲ ਅਨਰਿਪੋਰਟਡ ਐਂਡ ਅਨਰੈਗੂਲੇਟਡ ਫਿਸ਼ਿੰਗ ਤੇ ਇਹ ਦਿਨ ਗਲੋਬਲੀ ਮਨਾਇਆ ਜਾਂਦਾ ਪੂਰੇ ਵਿਸ਼ਵ ਦੇ ਵਿੱਚ ਅੱਜ ਦੇ ਦਿਨ, ਤਾਂ ਕਿ ਅਵੇਅਰਨੈਸ ਯਾਨੀ ਕਿ ਲੋਕਾਂ 'ਚ ਜਾਗਰੂਕਤਾ ਬਣਾਈ ਜਾ ਸਕੇ ਕਿ ਜ਼ਰੂਰਤ ਤੋਂ ਜ਼ਿਆਦਾ ਜਦੋਂ ਮੱਛੀ ਫੜਨ ਦਾ ਕੰਮ ਹੁੰਦਾ ਹੈ ਗੈਰ ਕਾਨੂੰਨੀ ਢੰਗ ਦੇ ਨਾਲ, ਤਾਂ ਸਾਡੀ ਮਰੀਨ ਲਾਈਫ 'ਤੇ ਕਿੰਨਾ ਬੁਰਾ ਅਸਰ ਪੈਂਦਾ ਹੈ। ਸੋ ਉਸਦੇ ਬਾਰੇ ਹੀ ਜਾਣਕਾਰੀ ਦੇਣ ਲਈ ਇਹ ਦਿਨ ਰੱਖਿਆ ਗਿਆ ਹੈ। ਇੱਕ ਏਦਾਂ ਦਾ ਮੁੱਦਾ ਜਿਸਦਾ ਸੰਬੰਧ ਸਿਰਫ ਸਮੁੰਦਰਾਂ ਦੇ ਨਾਲ ਨਹੀਂ ਹੈ, ਸਗੋਂ ਸਾਡੇ ਭਵਿੱਖ ਦੇ ਨਾਲ ਹੈ, ਵਾਤਾਵਰਣ ਦੇ ਨਾਲ ਹੈ ਅਤੇ ਖੁਰਾਕ ਸੁਰੱਖਿਆ ਨਾਲ ਵੀ ਹੈ। ਮੈਂ ਦੱਸਦੀ ਹਾਂ ਕਿਵੇਂ। ਜਦੋਂ ਕੋਈ ਇਨਸਾਨ ਜਾਂ ਕੋਈ ਕੰਪਨੀ ਬਿਨਾਂ ਇਜਾਜ਼ਤ ਨੇ ਨਿਯਮਾਂ ਦੀ ਉਲੰਘਣਾ ਕਰਕੇ ਜਾਂ ਗਲਤ ਤਰੀਕੇ ਦੇ ਨਾਲ ਮੱਛੀਆਂ ਫੜਦੀ ਹੈ, ਤਾਂ ਇਸਨੂੰ ਇਲੀਗਲ ਫਿਸ਼ਿੰਗ ਕਿਹਾ ਜਾਂਦਾ ਹੈ। ਇਸ ਕਾਰਨ ਸਮੁੰਦਰੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਖਤਰੇ ਦੇ ਵਿੱਚ ਪੈ ਜਾਂਦੀਆਂ ਨੇ, ਕਿਉਂਕਿ ਇਹ ਚੋਰੀ ਛੁਪੇ ਮੱਛੀਆਂ ਫੜਦੇ ਨੇ ਔਰ ਇਹ ਚਾਹੁੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਮੱਛੀਆਂ ਫੜੀਆਂ ਜਾ ਸਕਣ, ਵਧੀਆ ਵਧੀਆ ਨਸਲਾਂ ਦੀਆਂ ਮੱਛੀਆਂ ਫੜ ਕੇ ਉਸਨੂੰ ਜ਼ਿਆਦਾ ਵੱਧ ਰੇਟ 'ਤੇ ਮਾਰਕੀਟ ਦੇ ਵਿੱਚ ਵੇਚਿਆ ਜਾਵੇ। ਮੱਛੀਆਂ ਦੀ ਗਿਣਤੀ ਘੱਟਦੀ, ਤੁਸੀਂ ਕਹੋਗੇ ਕਿ ਹੁਣ ਸਮੁੰਦਰ ਵਿੱਚ ਮੱਛੀਆਂ ਹੀ ਬਹੁਤ ਜ਼ਿਆਦਾ ਹੈ। ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਔਰ ਜਦੋਂ ਅਸੀਂ ਹੀ ਉਸ ਲਿਮਿਟ ਨੂੰ ਕ੍ਰੋਸ ਕੀਤਾ ਹੋਏਗਾ, ਤਾਂ ਇਹ ਦਿਨ ਗਲੋਬਲੀ ਓਬਜ਼ਰਵ ਕਰਨ ਦਾ ਇੱਕ ਦਿਨ ਰੱਖਿਆ ਗਿਆ ਹੋਏਗਾ। ਇਹੀ ਕਾਰਨ ਹੈ ਕੁਦਰਤੀ ਸੰਤੁਲਨ ਪ੍ਰਭਾਵਿਤ ਹੋਇਆ, ਸਮੁੰਦਰ ਦਾ ਮੱਛੀਆਂ ਦੀ ਗਿਣਤੀ ਘਟੀ, ਇਸ ਕਰਕੇ ਵਿਸ਼ਵ ਭਰ ਦੇ ਵਿੱਚ ਇਹ ਦਿਨ ਮਨਾਇਆ ਜਾਣ ਲੱਗਾ ਸਾਰੇ ਦੇਸ਼ ਦੇ ਸਰਕਾਰਾਂ ਵੱਲੋਂ। ਹਰ ਸਾਲ ਦੁਨੀਆ ਵਿੱਚ ਲੱਖਾਂ ਟਨ ਦੇ ਵਿੱਚ ਜਿਹੜੀਆਂ ਮੱਛੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਫੜੀਆਂ ਜਾਂਦੀਆਂ ਨੇ, ਜਿਸ ਨਾਲ ਅਰਬਾਂ ਡਾਲਰ ਦਾ ਆਰਥਿਕ ਨੁਕਸਾਨ ਹੁੰਦਾ ਹੈ, ਹਜ਼ਾਰਾਂ ਮਛੇਰਿਆਂ ਦੀ ਰੋਜ਼ੀ ਰੋਟੀ ਵੀ ਪ੍ਰਭਾਵਿਤ ਹੁੰਦੀ ਹੈ ਜੋ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸਮੁੰਦਰ ਖਾਲੀ ਹੋਣ ਲੱਗ ਪੈਣ, ਤਾਂ ਸਿਰਫ ਮੱਛੀਆਂ ਨਹੀਂ ਖਤਮ ਹੁੰਦੀਆਂ ਜਾਂ ਗੁੰਮਦੀਆਂ, ਬਲਕਿ ਹੋਰ ਕੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਕੁਦਰਤ ਦਾ ਸੰਤੁਲਨ ਸਭ ਤੋਂ ਪਹਿਲਾਂ ਡੋਲਦਾ ਹੈ, ਇਸ ਕਰਕੇ ਸਾਨੂੰ ਮੱਛੀ ਫੜਨ ਸੰਬੰਧੀ ਇਹ ਜਿਹੜੇ ਕਾਨੂੰਨ ਬਣਾਏ ਗਏ ਨੇ ਸਰਕਾਰ ਤੋਂ, ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਮੁੰਦਰੀ ਸੰਸਾਧਨਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਇਆ ਜਾਵੇ, ਇਸ ਦੇ ਲਈ ਇੱਦਾਂ ਦੇ ਕਾਨੂੰਨ ਬਣਾਏ ਗਏ ਨੇ। ਸਸਟੇਨੇਬਲ ਯਾਨੀ ਕਿ ਟਿਕਾਊ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਅੱਛਾ, ਇੱਥੇ ਮੈਨੂੰ ਕੁਝ ਲਾਈਨਾਂ ਯਾਦ ਆ ਰਹੀਆਂ ਨੇ। ਸਮੁੰਦਰ ਦੀਆਂ ਲਹਿਰਾਂ ਦਾ ਵੀ ਹੱਕ ਹੈ ਜੀਣ ਦਾ, ਸਮੁੰਦਰ ਦੀਆਂ ਲਹਿਰਾਂ ਦਾ ਵੀ ਹੱਕ ਹੈ ਜੀਣ ਦਾ, ਹਰ ਜੀਵ ਨੂੰ ਕੁਦਰਤ ਨੇ ਹੱਕ ਦਿੱਤਾ ਹੈ ਰਹਿਣ ਦਾ। ਆਓ ਮਿਲ ਕੇ ਅਸੀਂ ਇਸ ਸੰਦੇਸ਼ ਫੈਲਾਈਏ ਕਿ ਗੈਰ ਕਾਨੂੰਨੀ ਮੱਛੀ ਫੜਨ ਦੁਨੀਆਂ ਤੋਂ ਦੂਰ ਭਜਾਈਏ। ਕਿੱਦਾਂ ਦੀਆਂ ਲੱਗੀਆਂ ਲਾਈਨਾਂ? ਓਕੇ, ਫਿਰ ਇੱਕ ਗੱਲ ਹੋਰ ਯਾਦ ਰੱਖੋ, ਹੈਲਦੀ ਓਸ਼ਨਸ ਹੈਲਦੀ ਫਿਊਚਰ, ਕਿਉਂਕਿ ਅੱਜ ਅਗਰ ਅਸੀਂ ਆਪਣੇ ਸਮੁੰਦਰਾਂ ਦੀ ਰੱਖਿਆ ਕਰਾਂਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਮੁੰਦਰੀ ਜੀਵਨ ਦੀ ਇਸ ਅਨਮੋਲ ਦਾਤ ਦੀ ਦਾ ਜਿਹੜਾ ਆਨੰਦ ਹੈ ਉਹ ਲੈ ਪਾਉਣਗੀਆਂ। ਸੋ ਫਿਲਹਾਲ ਮੈਂ ਹਾਂ ਜੀ ਤੁਹਾਡੀ ਦੋਸਤ ਆਰਜੇ ਪੂਜਾ ਟੋਹਾਨੀ, ਅਤੇ ਤੁਸੀਂ ਸੁਣ ਰਹੇ ਹੋ FM ਰੇਨਬੋ। ਸਮੁੰਦਰ ਦੀ ਗੱਲ ਹੋ ਰਹੀ ਸੀ, ਬੜੇ ਤੇਜ਼ੀ ਦੇ ਨਾਲ ਮੇਰੇ ਦਿਲ ਦੇ ਵਿੱਚ ਇੱਕ ਗਾਣਾ ਆਇਆ, ਅਤੇ ਹੁਣ ਜੇ ਦਿਲ ਦੇ ਵਿੱਚ ਗਾਣਾ ਆਇਆ ਤਾਂ ਤੁਹਾਨੂੰ ਸੁਣਾਉਂਗੀ ਵੀ ਜ਼ਰੂਰ। ਸੋ ਪੂਜਾ ਟੋਹਾਨੀ ਦੇ ਨਾਲ ਤੁਸੀਂ ਗੁੱਡ ਮਾਰਨਿੰਗ ਜਲੰਧਰ ਇੰਜੋਏ ਕਰ ਰਹੇ ਹੋ FM ਰੇਨਬੋ 'ਤੇ। Enjoy this dancing track and stay tuned. ਔਰ ਇਸ ਗੀਤ ਤੋਂ ਬਾਅਦ ਅੱਜ ਦੇ ਖਾਸ ਮਹਿਮਾਨ ਹੋਣਗੇ ਸਾਡੇ ਨਾਲ ਫੋਨ ਲਾਈਨ 'ਤੇ, ਜੋ ਕਿ ਸਾਨੂੰ ਜਾਣਕਾਰੀ ਦੇਣਗੇ ਵਰਲਡ ਐਨਵਾਇਰਮੈਂਟ ਡੇ 'ਤੇ। ਔਰ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਉਹਨਾਂ ਦਾ ਨਾਮ ਹੈ ਚੇਅਰਪਰਸਨ ਨੇ ਹਰਮਿੰਦਰ ਪਾਲ ਸਿੰਘ ਜੀ, ਜੋ ਕਿ ਵਰਲਡ ਐਨਵਾਇਰਮੈਂਟ ਡੇ 'ਤੇ ਸਾਨੂੰ ਕੀਮਤੀ ਜਾਣਕਾਰੀ ਦੇਣਗੇ। ਡੂ ਨੋਟ ਮਿਸ ਦਿਸ।

0: ਤੁਹਾਡੇ ਪੁਰਾਣੇ ਦਿਨਾਂ ਦੇ ਨੋਸਟੈਲਜੀਆ ਨੂੰ ਯਾਦ ਦਿਵਾਉਂਦਾ ਹੋਇਆ ਇਹ ਗੀਤ ਮੈਂ ਹੁਣੇ ਹੁਣੇ ਪਲੇ ਕੀਤਾ ਐਫਐਮ ਰੇਨਬੋ ਤੇ ਔਰ ਇੰਜੋਏ ਕਰੇ ਗੁੱਡ ਮਾਰਨਿੰਗ ਜਲੰਧਰ ਮੇਰੇ ਨਾਲ ਯਾਨੀ ਕਿ ਪੂਜਾ ਟੋਹਾਨੀ ਦੇ ਨਾਲ ਐਂਡ ਵੈਲਕਮ ਬੈਕ ਵਾਂਸ ਅਗੇਨ ਟਾਈਮ ਹੋ ਗਿਆ ਹੈ ਐਜ਼ ਪਰ ਮਾਈ ਪ੍ਰੋਮਿਸ ਮੈਂ ਕਿਹਾ ਸੀ ਕਿ ਗੀਤ ਤੋਂ ਬਾਅਦ ਸਾਡੇ ਅੱਜ ਦੇ ਖਾਸ ਮਹਿਮਾਨ ਸਾਡੇ ਨਾਲ ਫੋਨ ਲਾਈਨ ਤੇ ਹੋਣਗੇ ਔਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵਰਲਡ ਐਨਵਾਇਰਮੈਂਟ ਡੇ ਤੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਹਰਮਿੰਦਰ ਪਾਲ ਸਿੰਘ ਜੀ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੇਅਰਮੈਨ ਨੇ ਔਰ ਨਾਲ ਦੀ ਨਾਲ ਇਨਵਾਇਰਮੈਂਟ ਤੇ ਇਹਨਾਂ ਨੇ ਬਹੁਤ ਮੇਜਰ ਵਰਕਸ ਕੀਤੇ ਨੇ ਸੋ ਇਨਵਾਇਰਮੈਂਟ ਡਿਪਾਰਟਮੈਂਟ ਦੇ ਚੇਅਰਮੈਨ ਹਰਮਿੰਦਰ ਪਾਲ ਸਿੰਘ ਜੀ ਹੈਲੋ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਗੁੱਡ ਮਾਰਨਿੰਗ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਐਫ ਐਮ ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਹੈਲੋ ਹੈਲੋ

0: मुक्त भारत अभियान।
1: निक्षय मित्र तो हम सबका साथ निभाते। टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जी और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन जन का रखे ध्यान, टीबी मुक्त भारत अभियान।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: सो टेक्निकल चीजा टेक्निकली होंगे ने। चलो दोबारा कनेक्ट कर चुके हैं जी असि अज दे खास मेहमान दे नाल और वापस उन्हां दा स्वागत करते हैं। हैलो।
4: हेलो।
3: हाँ जी सर, सॉरी फॉर द इनकनवीनियंस सर, बहुत बहुत स्वागत है सर तुहाड़ा प्रोग्राम च।
4: थैंक यू जी।
3: सो एक बार फिर तो लिसनर्स नूं दस दईए कि साढ़े अज के खास मेहमान हरमिंदरपाल सिंह जी, जो कि डिपार्टमेंट ऑफ एनवायरमेंटल स्टडीज़ के चेयरमैन ने, अज साढ़े नाल वर्ल्ड एनवायरमेंट डे की गल कर रहे हैं। सर सब तो पहला मैं तुहाड़े तों यही जानना चाहूँगी कि ये जो विश्व पर्यावरण दिवस है मनाया जा रहा, ये क्यों मनाया जाता है, इसका सिग्निफिकेंस की है मनाउण दा?
4: अगर असी इस दे विच जड़ा की वर्ल्ड एनवायरमेंट डे दी गल करिए, ते 5 जून 1973 तो मनांदे आ रहे हैं
3: जी।
4: एक्चुअली इस दी बैकग्राउंड दे विच ए है, असी इस दिन नूं कमेमोरेट करदे हां क्योंकि जड़ी यूनाइटेड नेशंस ने सब तो पहली बार एक कॉन्फ्रेंस कीती सी 5 जून 1972 विच, ਉਹਦਾ ਨਾਮ ਸੀ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ ਹਿਊਮਨ ਇਨਵਾਇਰਮੈਂਟ। ਉਹ ਸਟਾਕਹੋਮ ਸਵੀਡਨ ਦੇ ਵਿੱਚ ਹੋਈ ਸੀਗੀ, ਤੇ ਪੂਰੇ ਵਰਲਡ ਦੇ ਵੱਡੇ ਵੱਡੇ ਜਿਹੜੇ ਲੀਡਰਸ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਇਹ ਉੱਥੇ ਪਾਰਟਿਸਪੇਟ ਕੀਤਾ ਸੀਗਾ
3: ਜੀ।
4: ਉਸ ਦਿਨ ਨੂੰ ਮੁੱਖ ਯਾਦ ਰੱਖਦੇ ਆਇਆ 1973 5 ਜੂਨ ਤੋਂ ਇਹ ਮਨਾਉਣਾ ਸ਼ੁਰੂ ਕੀਤਾ ਹੈ ਅਗਲਾ ਦਿਨ, ਤੇ ਇਹ ਦਿਨ ਅਸੀਂ ਇਸ ਲਈ ਮਨਾਉਂਦੇ ਹਾਂ ਤਾਂ ਕਿ ਅਸੀਂ ਲੋਕਾਂ ਨੂੰ ਇਨਵਾਇਰਮੈਂਟ ਦੇ ਬਾਰੇ, ਪਰਿਆਵਰਨ ਦੇ ਬਾਰੇ ਉਹਨਾਂ ਨੂੰ ਅਵੇਅਰ ਕਰ ਸਕੀਏ ਵੀ ਇਹ ਸਾਡੇ ਲਈ ਕਿੰਨਾ ਜ਼ਰੂਰੀ ਹੈ ਤੇ ਸਾਨੂੰ ਕੀ ਐਕਸ਼ਨ ਲੈਣੇ ਚਾਹੀਦੇ ਆ ਇਹਨੂੰ ਪ੍ਰੋਟੈਕਟ ਕਰਨ ਲਈ
3: ਜੀ। ਤੇ ਜਿਵੇਂ ਸਰ ਅਸੀਂ ਜਾਣਦੇ ਹਾਂ ਕਿ ਪਰਿਆਵਰਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਬਹੁਤ ਜ਼ਿਆਦਾ, ਤੇ ਜੇ ਇਹੀ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਹੈ ਚੀਜ਼ ਕਿ ਸਭ ਤੋਂ ਜ਼ਿਆਦਾ ਫਿਲਹਾਲ ਕਿਹੜੀ ਚੀਜ਼ ਨੂੰ ਬਚਾਉਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ?
4: ਦੇਖੋ, ਅਸੀਂ ਇਸ ਤਰ੍ਹਾਂ ਇੱਕ ਚੀਜ਼ ਨੂੰ ਤਾਂ ਪਿੰਪੁਆਇੰਟ ਨਹੀਂ ਕਰ ਸਕਦੇ, ਬਟ ਜਿਹੜੀਆਂ 2 ਜਾਂ 3 ਚੀਜ਼ਾਂ ਹੈਗੀਆਂ, ਜਿਵੇਂ ਸਾਨੂੰ ਸਾਫ਼ ਹਵਾ ਚਾਹੀਦੀ ਹੈ, ਸਾਫ਼ ਪਾਣੀ ਚਾਹੀਦਾ ਤੇ ਮਿੱਟੀ ਚਾਹੀਦੀ ਹੈ
3: ਜੀ,
4: ਇਹ ਸਭ ਤੋਂ ਵੱਡੀ ਚੀਜ਼ਾਂ ਹੈਗੀਆਂ। ਅਗਰ ਅਸੀਂ ਸਾਫ਼ ਹਵਾ, ਪਾਣੀ, ਮਿੱਟੀ ਦੀ ਗੱਲ ਕਰਦੇ ਹਾਂ ਤੇ ਜਿੰਨੇ ਸਾਡੇ ਆਸੇ ਪਾਸੇ ਜੀਵ ਜੰਤੂ ਹੈ, ਪੇੜ ਪੌਦੇ ਹੈ, ਸਾਨੂੰ ਉਹਨਾਂ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ ਹੈ। ਮਤਲਬ ਅਸੀਂ ਇੱਕ ਚੀਜ਼ ਨੂੰ ਸਿੰਗਲੀ ਨਹੀਂ ਲੈ ਸਕਦੇ, ਨਾ ਅਸੀਂ ਸਾਫ਼ ਹਵਾ ਬਿਨਾਂ ਰਹਿ ਸਕਦੇ ਹਾਂ, ਨਾ ਅਸੀਂ ਸਾਫ਼ ਪਾਣੀ ਬਿਨਾਂ ਰਹਿ ਸਕਦੇ ਹਾਂ, ਔਰ ਸਾਨੂੰ ਆਸ ਪਾਸ ਦੇ ਪੇੜ ਪੌਦੇ ਵੀ ਚਾਹੀਦੇ ਹੈ।
3: ਬਿਲਕੁਲ,
4: ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਸਾਨੂੰ ਹਵਾ ਸਾਫ਼ ਹੋ ਜਾਏ ਤੇ ਅਸੀਂ ਠੀਕ ਹੋ ਜਾਵਾਂਗੇ
3: ਜੀ,
4: ਨਹੀਂ, ਸਾਨੂੰ ਸਾਰੀਆਂ ਚੀਜ਼ਾਂ ਆਪਸ 'ਚ ਇੰਟਰਲਿੰਕਡ ਹੈਗੀਆਂ
3: ਜੀ,
4: ਤੇ ਸਾਨੂੰ ਇੱਕ ਹੋਲਿਸਟਿਕ ਅਪਰੋਚ ਚਾਹੀਦੀ ਹੈ ਵੀ ਅਸੀਂ ਸਾਰੀ ਚੀਜ਼ਾਂ ਨੂੰ ਬਚਾਉਣਾ। ਇਨਵਾਇਰਮੈਂਟ ਮੀਨਸ ਅਸੀਂ ਇਹ ਸਾਰੀ ਚੀਜ਼ਾਂ ਨੂੰ ਠੀਕ ਕਰਨਾ, ਸਾਨੂੰ ਇਹੋ ਜਿਹੇ ਆਪਣੇ ਐਕਸ਼ਨਸ ਲੈਣੇ ਪੈਣਗੇ, ਇਹੋ ਜਿਹੇ ਤਰੀਕੇ ਅਪਣਾਉਣੇ

0: ਪੈਣਗੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰੀਏ, ਕਿਉਂਕਿ ਇਹ ਸਾਨੂੰ ਸਿਰਫ ਆਪਣੇ ਲਈ ਨਹੀਂ ਆਉਣ ਵਾਲੀ ਅਗਲੀਆਂ ਜਨਰੇਸ਼ਨ ਨੂੰ ਵੀ ਅਸੀਂ ਧਿਆਨ ਮੁੱਖ ਰੱਖਦੇ ਹੋਇਆ ਕਰਨਾ, ਜਿਸ ਤਰੀਕੇ ਨਾਲ ਅਸੀਂ ਇਹ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰ ਰਹੇ ਹਾਂ ਅੱਜ ਦੀ ਡੇਟ ਵਿੱਚ। ਜੇਕਰ ਹੁਣ ਦੇਖਿਆ ਜਾਏ ਤੇ ਸਾਨੂੰ ਅੱਜ ਦੀ ਡੇਟ ਦੇ ਵਿੱਚ ਹੀ ਤਕਰੀਬਨ 1.7 ਜਾਂ 1.8 ਅਰਥ ਚਾਹੀਦੀਆਂ, ਸਾਡੇ ਕੋਲ ਤਾਂ 1 ਅਰਥ ਹੈ। ਇਸੇ ਕਰਕੇ ਇੰਨਾ ਬਰਡਨ ਹੋਇਆ ਹੈ, ਪਾਪੂਲੇਸ਼ਨ ਵੱਧ ਗਈ, ਸਾਡੇ ਅਸੀਂ ਰਿਸੋਰਸਿਸ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ ਤੇ ਉਨੀ ਤੇਜ਼ੀ ਨਾਲ ਉਹ ਰੀਪਲੈਨਿਸ਼ ਤਾਂ ਹੋ ਨਹੀਂ ਰਹੇ, ਉਹ ਵਾਪਸ ਮੰਨ ਤਾਂ ਰਹੇ ਨਹੀਂ ਹੈਗੇ
1: ਜੀ। ਬਿਲਕੁਲ ਬਿਲਕੁਲ,
0: ਇਸ ਕਰਕੇ ਬਹੁਤ ਜ਼ਿਆਦਾ ਬਰਡਨ ਪੈ ਗਿਆ ਤੇ ਇਸ ਦਿਨ ਦੀ ਇਹੀ ਮਸਤ ਹੈ ਵੀ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਵੀ ਇਨਵਾਇਰਮੈਂਟ ਨੂੰ ਬਚਾ ਕੇ ਰੱਖੋ, ਜੇ ਇਹ ਠੀਕ ਰਹੇਗਾ ਸਾਡਾ ਆਸਾ ਪਾਸਾ ਹਵਾ ਪਾਣੀ ਪੇੜ ਪੌਦੇ ਜੰਤੂ ਰਹਿਣਗੇ ਤਾਂ ਹੀ ਅਸੀਂ ਰਹਾਂਗੇ, ਨਹੀਂ ਤਾਂ ਅਸੀਂ ਵੀ ਖਤਮ ਹੋ ਜਾਵਾਂਗੇ।
1: ਜੀ, ਜਿਵੇਂ ਹਰ ਸਾਲ ਇਹ ਜਿਹੜਾ ਦਿਨ ਹੈ ਸਰ ਇੱਕ ਥੀਮ 'ਤੇ ਮਨਾਇਆ ਜਾਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਦੀ ਥੀਮ ਹੀ ਬਹੁਤ ਜ਼ਿਆਦਾ, ਮਤਲਬ ਹਰ ਸਾਲ ਦੀ ਥੀਮ ਹੀ ਬਹੁਤ ਵਧੀਆ ਹੁੰਦੀ ਹੈ, ਅਤੇ ਉਹ ਕਿੰਨੀ ਕੁ ਜ਼ਿਆਦਾ ਅਰਥਪੂਰਨ ਰਹਿੰਦੀ ਹੈ, ਜਿਵੇਂ ਕਿ ਜੇ ਪਿਛਲੇ ਸਾਲ ਦੀ ਅਸੀਂ ਗੱਲ ਕਰੀਏ ਐਂਡਿੰਗ।
0: ਦੇਖੋ ਜੀ, ਇਸ ਵਾਰੀ ਦੀ ਜਿਹੜੀ ਥੀਮ ਹੈਗੀ ਹੈ, ਜਿਵੇਂ ਉਹ ਥੀਮ ਹੈਗੀ ਇੰਸਪਾਇਰਡ ਫੋਰ ਬਾਈ ਨੇਚਰ, ਵੀ ਅਸੀਂ ਨੇਚਰ ਤੋਂ ਇੰਸਪੀਰੇਸ਼ਨ ਲੈ ਕੇ
1: ਕਲਾਈਮੇਟ ਐਕਸ਼ਨ ਲੈਣਾ
0: ਬਚਾਉਣਾ ਹੈ ਤੇ ਆਪਣਾ ਫਿਊਚਰ ਸਿਕਿਉਰ ਕਰਨਾ, ਸਮਥਿੰਗ ਲਾਈਕ ਦੈਟ। ਮਤਲਬ ਇਹ ਬ੍ਰੋਡਲੀ ਅਗਰ ਮੈਂ ਉਹਨੂੰ ਡਿਟੋ ਕਰਨਾ ਤੇ ਉਹਦਾ ਮਤਲਬ ਹੈ ਜਿਹੜੀ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਨੇ ਥੀਮ ਦਿੱਤੀ ਹੈਗੀ, ਇੰਸਪਾਇਰਡ ਬਾਈ ਨੇਚਰ ਫੋਰ ਕਲਾਈਮੇਟ ਫੋਰ ਅਵਰ ਫਿਊਚਰ। ਮਤਲਬ ਸਾਨੂੰ ਨੇਚਰ ਬੇਸਡ ਸੋਲੂਸ਼ਨ ਲੈਣੇ ਚਾਹੀਦੇ ਆ, ਕੁਦਰਤੀ ਤਰੀਕਿਆਂ ਨਾਲ ਸਾਨੂੰ ਕਲਾਈਮੇਟ ਵਾਤਾਵਰਨ ਤੇ ਜਲਵਾਯੂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨਾ ਹੈ ਤਾਂ ਹੀ ਸਾਡਾ ਫਿਊਚਰ ਸਿਕਿਉਰ ਰਹੇਗਾ। ਇਹ ਇੱਕ ਥੀਮ ਹੈ ਸੈਂਟਰ ਲੈਵਲ ਤੇ ਯੂਨਾਈਟਿਡ ਨੇਸ਼ਨਸ ਦਾ, ਜਿਹੜਾ ਯੂਨਾਈਟਿਡ ਨੇਸ਼ਨਸ ਇਨਵਾਇਰਮੈਂਟ ਪ੍ਰੋਗਰਾਮ ਹੈ ਉਹਨਾਂ ਦੀ ਗਵਰਨਿੰਗ ਬੋਡੀ ਡਿਸਾਈਡ ਕਰਦੀ ਹੈ ਹਰ ਸਾਲ ਕਿ ਵੀ ਇਸ ਸਾਲ ਅਸੀਂ ਇਸ ਥੀਮ ਦੇ ਉੱਪਰ ਪ੍ਰਮੋਟ ਕਰਾਂਗੇ। ਉਹ ਥੀਮ ਦੇ ਮਤਲਬ ਇਹ ਹੈ ਸਾਰੀ ਕੰਟਰੀਜ਼ ਨੂੰ ਕਹਿੰਦੇ ਹੈ, ਕੰਟਰੀਜ਼ ਅੱਗੇ ਸਕੂਲ ਕਾਲਜ ਆਫਿਸਿਸ ਐਨਜੀਓਸ ਜਿਵੇਂ ਤੁਹਾਡਾ ਮੀਡੀਅਮ ਹੈ, ਤੁਹਾਡਾ ਮੀਡੀਆ ਇਹਨਾਂ ਦੇ ਥਰੂ ਪ੍ਰਮੋਟ ਕਰਦੇ ਹੈ, ਕੁਛ ਵੀ ਤਰ੍ਹਾਂ ਦੀ ਐਕਟੀਵਿਟੀ ਕਰ ਸਕਦੇ ਹੋ, ਈਵਨ ਤੁਸੀਂ ਜਿਹੜੀ ਐਕਟੀਵਿਟੀ ਕੋਈ ਵੀ ਆਪਣੇ ਲੈਵਲ ਤੇ ਕਰਦੇ ਹੋ, ਤੁਸੀਂ ਯੂਨਾਈਟਿਡ ਨੇਸ਼ਨ ਦੀ ਇੱਕ ਡੈਡੀਕੇਟਡ ਹੈਂਡਲ ਹੈ, ਵੈਬਸਾਈਟ ਹੈ, ਉੱਥੇ ਤੁਸੀਂ ਕਰਦੇ ਹੋ ਕਿ ਇਹ ਐਕਟੀਵਿਟੀ ਕੀਤੀ ਹੈ। ਹਰ ਸਾਲ ਇੱਕ ਕੰਟਰੀ ਨੂੰ ਇਹਦਾ ਹੋਸਟ ਕੰਟਰੀ ਡੈਜ਼ੀਗਨੇਟ ਕੀਤਾ ਜਾਂਦਾ ਹੈ। ਇਸ ਸਾਲ ਦੀ ਹੋਸਟ ਕੰਟਰੀ ਅਜ਼ਰਬੈਜਾਨ ਹੈ ਤੇ ਉਹਨਾਂ ਨੇ ਆਫੀਸ਼ੀਅਲ ਫੰਕਸ਼ਨ ਕਰਨਾ ਹੈ ਗਲੋਬਲ ਲੈਵਲ ਦਾ। ਗਲੋਬਲ ਲੈਵਲ ਦਾ ਨਹੀਂ ਹੁੰਦਾ ਮਤਲਬ ਦੇ ਆਰ ਦਾ ਹੋਸਟ, ਵੀ ਅਸੀਂ ਕੁਛ ਕਰਾਂਗੇ ਛੋਟਾ ਜਿਹਾ ਫੰਕਸ਼ਨ ਤੇ ਬਾਕੀ ਸਾਰੀ ਕੰਟਰੀਜ਼ ਨੇ ਵੀ ਕਰਨਾ ਹੈ। ਇਸ ਵਾਰੀ ਜਿਹੜਾ ਮੇਜਰ ਥੀਮ ਹੈਗੀ, ਮੇਜਰ ਐਮਫੇਸਿਸ ਹੈ, ਉਹ ਸਾਡਾ ਨੇਚਰ ਬੇਸਡ ਸੋਲੂਸ਼ਨ ਤੇ ਹੈ ਵੀ ਅਸੀਂ ਨੈਚੁਰਲ ਤਰੀਕਿਆਂ ਨਾਲ ਕਿਵੇਂ ਕਲਾਈਮੇਟ ਜਿਹੜੀ ਚੇਂਜ ਹੋ ਰਹੀ ਹੈ ਇਹਨੂੰ ਰੋਕਿਆ ਜਾ ਸਕਦਾ, ਅਸੀਂ ਕਿਵੇਂ ਕੰਟਰੀਬਿਊਟ ਕਰ ਸਕਦੇ ਹਾਂ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਫਿਊਚਰ ਹੈ ਉਹ ਸਿਕਿਉਰ ਹੋਏ।
1: ਜੀ, ਔਰ ਆਉਣ ਵਾਲੇ ਫਿਊਚਰ ਦੇ ਲਈ ਜਿਵੇਂ ਤੁਸੀਂ ਦੱਸਿਆ ਕਿ ਇੱਕ ਚੀਜ਼ ਨਹੀਂ, ਕਲਾਈਮੇਟ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਐਜ਼ ਅ ਚੇਨ ਕੰਮ ਕਰਦੀਆਂ ਨੇ, ਹਰ ਚੀਜ਼ ਨੂੰ ਬਚਾਉਣਾ ਜ਼ਰੂਰੀ ਹੈ। ਤੇ ਜੇ ਹੁਣ ਅਸੀਂ ਗੱਲ ਕਰੀਏ ਕਿ ਇੱਕ ਪਾਸੇ ਬਹੁਤ ਜ਼ਿਆਦਾ ਪੋਲਿਊਟਡ ਏਅਰ ਹੈਗੀ ਹੈ, ਦੂਸਰੇ ਪਾਸੇ ਮਾੜਾ ਜਿਹਾ ਮੀਂਹ ਆਉਂਦਾ ਤੇ ਫਲੱਡ ਆ ਜਾਂਦੇ ਨੇ, ਤੇ ਉਸਦਾ ਕਾਰਨ ਇਹੀ ਤਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਪੇੜਾਂ ਦੀ ਕਟਾਈ ਹੋ ਰਹੀ ਹੈ ਤੇ ਫਿਰ?
0: ਐਕਚੁਲੀ ਜੇਕਰ ਅਸੀਂ ਦੇਖਿਆ ਜੇ, ਤੁਹਾਡੀ ਬਿਲਕੁਲ ਗੱਲ ਠੀਕ ਹੈ, ਪੇੜਾਂ ਦੀ ਕਟਾਈ ਤਾਂ ਹੋ ਰਹੀ, ਬਟ ਸਾਡੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਨਾ, ਅਸੀਂ ਡਿਵੈਲਪਮੈਂਟ ਦੇ ਨਾਮ ਤੇ ਇਨਵਾਇਰਮੈਂਟ ਨਾਲ ਬਹੁਤ ਵੱਡਾ ਖਿਲਵਾੜ ਕਰ ਲਿਆ। ਅਸੀਂ ਕੋਈ ਸਸਟੇਨੇਬਲ ਤਰੀਕੇ ਨਾਲ ਜਾਂ ਵੀ ਅਸੀਂ ਲੌਂਗ ਟਰਮ ਦੇ ਤਰੀਕੇ ਨੂੰ ਸੋਚ ਕੇ ਨਹੀਂ ਕਰਦੇ ਵੀ ਇਹ ਡਿਵੈਲਪਮੈਂਟ ਐਸੀ ਹੋਏ ਵੀ ਆਉਣ ਵਾਲੇ 50 ਸਾਲ ਸਾਨੂੰ ਫਾਇਦਾ ਹੋਏ। ਅਸੀਂ ਕਹਿੰਦੇ ਹਾਂ ਅਗਲੇ 5 ਮਹੀਨੇ ਫਾਇਦਾ ਹੋ ਜਾਏ, ਜਦ ਤੱਕ ਬੰਦਾ 5 ਮਹੀਨੇ ਅਸੀਂ ਪਹਿਲਾਂ ਹੀ ਪਿੱਛੇ ਪਹੁੰਚ ਚੁੱਕੇ ਹੁੰਦੇ। ਮਤਲਬ ਸਾਡੀ ਉਹ ਪਲੈਨਿੰਗ ਤੇ ਡਿਵੈਲਪਮੈਂਟ ਹੀ ਇਹੋ ਜਿਹੀ ਹੈ ਜਿਹਦੇ ਨਾਲ ਅਸੀਂ ਇਨਵਾਇਰਮੈਂਟ ਨੂੰ
1: ਹੋਰ ਜ਼ਿਆਦਾ ਖਰਾਬ ਕਰ ਰਹੇ ਹਾਂ,
0: ਨਹੀਂ ਕਰ ਸਕਦੇ, ਹੋਲਡ ਨਹੀਂ ਕਰ ਸਕਦੇ। ਸਾਡੀ ਡਿਵੈਲਪਮੈਂਟ ਦੀ ਪ੍ਰੋਬਲਮ ਹੈ, ਅਸੀਂ ਸਸਟੇਨੇਬਲੀ ਡਿਵੈਲਪ ਨਹੀਂ ਹੋ ਰਹੇ। ਅਸੀਂ ਤਾਂ ਮਤਲਬ ਪੈਸਿਆਂ ਦੇ ਤਰੀਕੇ ਨਾਲ ਡਿਵੈਲਪ ਹੋ ਰਹੇ ਹਾਂ ਜੀ, ਵੀ ਬਿਲਡਿੰਗ ਬਣ ਗਈ ਤੇ ਅਸੀਂ ਡਿਵੈਲਪ ਹੋ ਗਏ
1: ਜੀ। ਤੇ ਐਜ਼ ਐਨ ਐਕਸਪਰਟ ਸਰ, ਤੁਸੀਂ ਕੀ ਫੀਲ ਕਰਦੇ ਹੋ ਕਿ ਆਮ ਜਿਹੜੇ ਲੋਕ ਆ, ਅਸੀਂ ਸਭ ਮਿਲ ਕੇ ਇਸ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਛੋਟੇ ਛੋਟੇ ਐਫਰਟ ਸੀ ਲੇਕਿਨ ਉਹ ਮਤਲਬ ਬਹੁਤ ਜ਼ਿਆਦਾ ਇੰਪੈਕਟ ਵੱਡੇ ਪਾ ਸਕਦੇ ਨੇ? ਆਪਣੇ ਵੱਲੋਂ ਕੋਈ ਸੁਜੈਸ਼ਨਸ ਦੇਣਾ ਚਾਹੋਗੇ ਤੁਸੀਂ?
0: ਐਕਚੁਅਲੀ ਦੇਖੋ ਜੀ, ਸਭ ਤੋਂ ਵੱਡਾ ਜਿਹੜਾ ਸੁਜੈਸ਼ਨ ਇਹ ਹੈ ਵੀ ਸਾਨੂੰ ਆਪਣੀ ਜਿਹੜੀ ਅਸੀਂ ਚੀਜ਼ਾਂ ਹੁਣ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਕੰਜ਼ਿਊਮਰਿਜ਼ਮ ਦਾ ਚੱਲ ਰਿਹਾ, ਅਸੀਂ ਸਾਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ, ਅਸੀਂ 2 ਲੈਂਦੇ ਹਾਂ। ਜਿਵੇਂ ਅਸੀਂ ਆਪਣੀ ਡਰੈਸਿਸ ਲੈ ਲਈਏ,
1: ਜੁੱਤੇ
0: ਲੈ ਲਈਏ, ਕੋਈ ਚੀਜ਼ ਲੈ ਲਈਏ, ਈਵਨ ਤੁਸੀਂ ਫੋਨ ਦੇਖੋ
1: ਜੀ,
0: ਅਸੀਂ ਦੇਖਦੇ ਹਾਂ ਨਵਾਂ ਮਾਡਲ ਆਇਆ ਤੇ ਲੈ ਲਈਏ, ਬਟ ਅਸੀਂ ਕਦੀ ਇਹ ਨੀ ਸੋਚਦੇ ਇਹਨਾਂ ਨੂੰ ਬਣਾਉਣ ਲਈ ਕਿੰਨੇ ਰਿਸੋਰਸਿਸ ਲੱਗ ਰਹੇ
1: ਹੈ।
0: ਸੋ ਮੇਰੇ ਵਿਊ ਦੇ ਵਿੱਚ ਸਾਨੂੰ ਸਸਟੇਨੇਬਲ ਕੰਜ਼ੰਪਸ਼ਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਸਾਨੂੰ ਇਹ ਨੀ ਸੋਚਣਾ ਚਾਹੀਦਾ ਵੀ ਪ੍ਰੋਡਕਸ਼ਨ ਹੁੰਦੀ ਰਹੇ,
1: ਸਾਨੂੰ
0: ਕੰਜ਼ੰਪਸ਼ਨ ਵੱਲ ਵੀ ਧਿਆਨ ਦੇਣਾ ਚਾਹੀਦਾ।
1: ਔਰ ਉਸ ਤੋਂ ਬਾਅਦ ਜੀ, ਇਹ ਵੀ ਚੀਜ਼ ਧਿਆਨ ਰੱਖਣੀ ਚਾਹੀਦੀ ਹੈ ਕਿ ਉਹ ਜਾਣਦਾ ਕਿਵੇਂ, ਈ ਵੇਸਟ ਕਿੰਨਾ ਵੱਧ ਰਿਹਾ ਹੈ।
0: ਬਿਲਕੁਲ, ਅਸੀਂ ਕੋਈ ਲਾਈਫ ਸਾਈਕਲ ਅਸੈਸਮੈਂਟ ਥੋੜਾ ਕਰਦੇ ਹਾਂ, ਅਸੀਂ ਕਹਿੰਦੇ ਲੈ ਲੈ
1: ਜੀ,
0: ਅੱਜ ਦਾ ਟ੍ਰੈਂਡ ਹੈ, ਅੱਜ ਦਾ ਦੌਰ ਹੈ, ਬੱਚੇ ਹੈ ਜਾਂ ਛੋਟੇ ਹੈ, ਜਿਵੇਂ ਇਨਕਲੂਡਿੰਗ ਸਾਡੇ ਵਰਗੇ ਬੰਦੇ ਵੀ ਜਿਹੜੇ ਵੱਡੇ ਹੋ ਗਏ, ਉਹ ਲਈ ਜਾਂਦੇ ਹੈ, ਕੱਪੜੇ ਲਈ ਜਾਂਦੇ, ਜੁੱਤੇ ਲਈ ਜਾਂਦੇ ਹੈ, 2 ਵਾਰੀ ਪਾਉਂਦੇ ਰੱਖ ਦਿੰਦੇ ਹਾਂ। ਕਦੀ ਅਸੀਂ ਸੋਚਿਆ ਇਹਨਾਂ ਨੂੰ ਬਣਾਉਣ ਲਈ ਕਿੰਨਾ ਰਿਸੋਰਸ ਯੂਜ਼ ਹੋ ਰਿਹਾ, ਇਹਨਾਂ ਦਾ ਰੋ ਮਟੀਰੀਅਲ ਕਿੱਥੋਂ ਆ ਰਿਹਾ, ਕਿੰਨਾ ਪੋਲਿਊਸ਼ਨ ਕ੍ਰੀਏਟ ਹੁੰਦਾ, ਕਿੰਨੇ ਤੁਸੀਂ

0: ਮਤਲਬ ਸਾਨੂੰ ਥੋੜਾ ਜਿਹਾ ਇਸ ਚੀਜ਼ ਨੂੰ ਵੀ ਸੋਚ ਮੱਦੇ ਨਜ਼ਰ ਰੱਖ ਕੇ ਧਿਆਨ ਦੇਣਾ ਪਏਗਾ ਆਪਣੇ ਰਿਸੋਰਸਿਸ ਨੂੰ ਦੇਖ ਕੇ, ਅਗਰ ਅਸੀਂ ਐਵੇਂ ਕਰਾਂਗੇ ਤੇ ਘੱਟ ਬਰਡਨ ਪਏਗਾ। ਥੋੜਾ ਸਾਨੂੰ ਨੈਚੁਰਲ ਜਿਹੜੇ ਨੇਚਰ ਬੇਸ ਸੋਲੂਸ਼ਨ ਹੈ ਨੈਚੁਰਲ ਤਰੀਕਿਆਂ 'ਚ ਰਹਿਣ ਦੀ ਆਦਤ ਬਣਾਉਣੀ ਪਏਗੀ। ਡੀਗਰੇਡੇਬਲ ਬਾਇਓਡੀਗਰੇਡੇਬਲ ਚੀਜ਼ਾਂ ਵਰਤੀਆਂ, ਜਿਵੇਂ ਪਲਾਸਟਿਕ ਇੰਨਾ ਜ਼ਿਆਦਾ ਹੋ ਗਿਆ, ਮਤਲਬ ਇੰਨਾ ਰੋਲਾ ਪਾਉਂਦੀ ਹੈ ਗੌਰਮੈਂਟ ਤੇ, ਇੰਨੀ ਪੋਲਿਸੀਜ਼ ਆਈਆਂ ਅਸੀਂ ਕੁਛ ਨਹੀਂ ਕਰ ਪਾਏ, ਓਦਾਂ ਹੀ ਚੱਲੀ ਜਾਂਦਾ। ਮਤਲਬ ਕੋਈ ਸਟ੍ਰਿਕਟ ਐਕਸ਼ਨ ਚਾਹੀਦਾ, ਤੁਸੀਂ ਕੰਪਨੀ ਬੰਦ ਕਰ ਦੋ, ਨਹੀਂ ਮਿਲੇਗਾ ਤੇ ਫਿਰ ਮੈਂ ਵੀ ਯੂਜ਼ ਕਰਨਾ ਛੱਡ ਦਾਂਗਾ ਤੇ ਤੁਸੀਂ ਕਰ ਦੋਗੇ।
1: ਬਿਲਕੁਲ ਬਿਲਕੁਲ, ਇਹੀ ਚੀਜ਼ ਮਤਲਬ ਕਿ ਸਾਨੂੰ ਕੁਝ ਐਦਾਂ ਦੇ ਸੋਲਿਡ ਸਟੈਪਸ ਲੈਣੇ ਚਾਹੀਦੇ ਨੇ ਕਿ ਅਗਰ ਕੋਈ ਚੀਜ਼ ਮਿਲੇ ਹੀ ਨਾ ਫਿਰ ਅਸੀਂ ਕੀ ਕਰਾਂਗੇ।
0: ਐ ਨਹੀਂ ਵੀ ਅਸੀਂ ਅਖਬਾਰ 'ਚ ਖਬਰ ਆ ਗਈ ਤੇ ਉਸ ਤੋਂ ਬਾਅਦ ਚੁੱਪ ਹੋ ਗਏ, ਐਦਾਂ ਨਹੀਂ ਚੱਲੇਗਾ ਜੀ।
1: ਸੋ ਆਈ ਥਿੰਕ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਦੇ ਨਾਲ ਵੀ ਕੋਈ ਵਾਅਦਾ ਕਰ ਸਕਦੇ ਹਾਂ, ਮਤਲਬ ਹੈ ਨਾ ਕਿ ਅਸੀਂ ਆਪਣੇ ਆਪ ਕਿੰਨੇ ਕਿ ਇੱਕ ਰਿਸਪੋਂਸੀਬਲ ਸਿਟੀਜ਼ਨ ਹੈਗੇ ਇਸ ਮਦਰ ਅਰਥ ਦੇ।
0: ਟੂ ਬੀ ਰਿਸਪੋਂਸੀਬਲ, ਸਾਨੂੰ ਆਪ ਇੱਕ ਰਿਸਪੋਂਸੀਬਲ ਸਿਟੀਜ਼ਨ ਹੋਣਾ ਚਾਹੀਦਾ ਤੇ ਖੁਦ ਇੱਕ ਪਲੈਜ ਲੈਣੀ ਚਾਹੀਦੀ ਹੈ, ਵਾਅਦਾ ਕਰਨਾ ਚਾਹੀਦਾ ਵੀ ਅਸੀਂ ਆਪਣੇ ਲੈਵਲ ਤੇ, ਅਗਰ ਹਰ ਇੰਡੀਵਿਜੁਅਲ ਹਰ ਬੰਦਾ ਵਿਅਕਤੀਗਤ ਤੌਰ ਤੇ ਇਹ ਪਲੈਜ ਲਵੇ ਸਹੁੰ ਚੱਕੇ ਵੀ ਅਸੀਂ ਗੰਦ ਨਹੀਂ ਪਾਉਣਾ, ਅਸੀਂ ਚੀਜ਼ਾਂ ਜ਼ਿਆਦਾ ਨਹੀਂ ਯੂਜ਼ ਕਰਨੀਆਂ, ਨੈਚੁਰਲ ਤਰੀਕੇ ਨਾਲ ਜੀਣਾ, ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਤੇ ਬਹੁਤ ਵੱਡਾ ਇਫੈਕਟ ਹੋਏਗਾ ਇਹਦੇ ਨਾਲ। ਛੋਟੀ ਛੋਟੀ ਜਿਵੇਂ ਹੁਣ ਅਸੀਂ 140 crore ਹੈਗੇ ਹਾਂ, ਜੇ 50 crore ਵੀ ਇਹ ਕਰਨ ਤੁਸੀਂ ਸੋਚੋ ਕਿੰਨਾ ਫਰਕ ਪੈ ਜਾਏਗਾ।
1: ਬਿਲਕੁਲ, ਉਹ ਇੱਕ ਛੋਟਾ ਛੋਟਾ ਸਟੈਪ ਹੀ ਅੱਗੇ ਜਾ ਕੇ ਇੱਕ ਮੀਲ ਦਾ ਪੱਥਰ ਸਾਬਿਤ ਹੋ ਜਾਂਦਾ, ਜਦੋਂ ਇੱਕ ਨਹੀਂ ਇੱਕ ਦੇ ਨਾਲ 10 ਫਿਰ 100 ਫਿਰ 1000 ਲੋਕ ਜੁੜਦੇ ਨੇ।
0: ਬਿਲਕੁਲ ਜੀ ਬਿਲਕੁਲ, ਔਰ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਸ਼ੁਰੂ ਕਰਨਾ ਹੈ, ਸਾਡੇ ਕੀ ਹੈ, ਅਸੀਂ ਵੱਡੇ ਬੰਦਿਆਂ ਨੂੰ ਨੌਲੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਨੀਚਲੇ ਲੈਵਲ ਤੋਂ, ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀਆਂ ਛੋਟੇ ਬੱਚੇ ਆ ਸਕੂਲਾਂ ਵਾਲੇ, ਸਾਨੂੰ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਇਨਵਾਇਰਮੈਂਟ ਲਈ ਕੌਨਸ਼ੀਅਸ ਬਣਾਉਣਾ ਪਏਗਾ, ਅਵੇਅਰ ਕਰਨਾ ਪਏਗਾ, ਤਾਂ ਕਿ ਅਗਰ ਆਉਣ ਵਾਲੀ ਜਨਰੇਸ਼ਨ ਨਹੀਂ ਕਰਦੀ ਤੇ ਉਹ ਵੱਡਿਆਂ ਨੂੰ ਵੀ ਸਮਝਾਉਂਦੀ ਹੈ। ਤੁਸੀਂ ਘਰੇ ਕੋਈ ਛੋਟਾ ਬੱਚਾ ਹੋਏ ਨਾ, ਉਹਦੇ ਸਾਹਮਣੇ ਕੁਛ ਬੋਲ ਤੇ ਕਹਿੰਦਾ ਤੁਸੀਂ ਗਲਤ ਕਰਦੇ ਪਏ ਹੋ
1: ਜੀ, ਅਸਲ ਦੇ ਵਿੱਚ
0: ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ
1: ਜੀ। ਅਸਲ ਵਿੱਚ ਮੈਨੂੰ ਲੱਗਦਾ ਕਿ ਬੱਚੇ ਹੀ ਸਾਨੂੰ ਜਲਦੀ ਸਮਝਾ ਸਕਦੇ ਆ ਜਦੋਂ ਸਾਨੂੰ ਟੋਕਦੇ ਨੇ,
0: ਕਿਉਂਕਿ ਸਾਨੂੰ ਡਰ ਲੱਗਦਾ ਨਹੀਂ ਤਾਂ ਵਿਗੜ ਜਾਣਗੇ,
1: ਪੇਸੀ ਕਰਵਾ ਦਿੰਦੇ ਨੇ ਫਟਾਫਟ ਬੋਲ ਕੇ।
0: ਇਸ ਕਰਕੇ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਵੀ ਅਸੀਂ ਕਿਵੇਂ ਕਰੀਏ, ਤੇ ਇੱਕ ਬਹੁਤ ਵੱਡੇ ਲੈਵਲ ਤੇ ਉਪਰਾਲਾ ਕਰਨਾ ਚਾਹੀਦਾ, ਜਿਵੇਂ ਗਵਰਨਮੈਂਟ ਸਟੇਟ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਕਰਦੇ ਹਾਂ। ਮਤਲਬ ਉਹਦੇ ਵਿੱਚ ਇੱਕ ਸਿਰਫ ਸਾਨੂੰ ਇੱਕ ਰਿਚੁਅਲ ਜਿਹਾ ਨਹੀਂ ਕਰਨਾ ਚਾਹੀਦਾ, ਰੀਅਲ ਸਾਇੰਸ ਦੇ ਵਿੱਚ ਇੱਕ ਐਕਟੀਵਿਟੀ ਕਰਕੇ ਲੋਕਾਂ ਨੂੰ ਸਮਝਾਉਣਾ ਚਾਹੀਦਾ। ਔਰ ਇੱਕ ਦਿਨ ਦੀ ਨਹੀਂ ਹੈ ਵੀ ਅੱਜ 5 June ਨੂੰ ਬੋਲ ਲਿਆ ਤੇ ਭੁੱਲ ਜਾਓ ਅਗਲੇ ਸਾਲ ਤੱਕ, ਅਸੀਂ ਨੋਰਮਲੀ ਇਹੀ ਕਰਦੇ ਹਾਂ, ਇੱਕ ਦਿਨ ਬੋਲਦੇ ਹਾਂ 10 minutes ਤੇ ਫਿਰ ਪੂਰਾ ਸਾਲ ਭੁੱਲ ਜਾਂਦੇ ਹਾਂ।
1: ਬਿਲਕੁਲ ਬਿਲਕੁਲ, ਉਹ ਸਿਰਫ ਉਹਨੇ ਕ ਟਾਈਮ ਦਿੰਦੇ ਜਿੰਨੀ ਦੇਰ ਤੱਕ ਬੋਲਿਆ ਜਾਂ ਸੁਣਿਆ।
0: ਮੇਰੇ ਵੱਲੋਂ ਤਾਂ ਇੱਕ ਹੋਰ ਸੁਜੈਸ਼ਨ ਹੈ, ਸਕੂਲਾਂ ਦੇ ਵਿੱਚ ਬੱਚਿਆਂ ਦੇ ਬਰਥਡੇਜ਼ ਮਨਾਉਂਦੇ ਆ, ਉਹ ਕੁਝ ਕਰਦੇ ਆ, ਤੇ ਇੱਕ ਇਹਨਾਂ ਨੂੰ ਮੈਂ ਇੱਕ ਸਕੂਲ ਜਾਣਾ, ਉੱਥੇ ਕੀ ਹੈ ਉਹ ਬਰਥਡੇ ਵਾਲੇ ਦਿਨ ਕਹਿੰਦੇ ਹਰ ਬੱਚਾ ਇੱਕ ਪੇੜ ਜਾਂ ਪੌਦਾ ਲੈ ਕੇ ਆਏਗਾ ਤੇ ਪ੍ਰੈਮਿਸਿਸ 'ਚ ਲਗਾਏਗਾ। ਇੱਕ ਇੱਕ ਇਹ ਚੀਜ਼ ਪ੍ਰਮੋਟ ਕਰਨੀ ਚਾਹੀਦੀ ਹੈ, ਹਰ ਬੰਦਾ ਆਪਣੇ ਬਰਥਡੇ ਵਾਲੇ ਦਿਨ ਇੱਕ ਪੇੜ ਲਗਾਏ, ਐਟਲੀਸਟ 7 saal ਇੱਕ ਲਗਾਏਗਾ, 50, 70, 80 ਸਾਲਾਂ 'ਚ 80 ਲਗਾਏ, 20 ਤਾਂ ਬਚ ਜਾਣਗੇ।
1: ਬਿਲਕੁਲ,
0: 10 ਪੇੜ ਵੀ ਬਚ ਗਏ ਉਹ ਬੰਦੇ ਦੀ ਪੂਰੀ ਜ਼ਿੰਦਗੀ ਦੀ ਆਕਸੀਜਨ ਦਾ ਕੰਮ ਕਰਦੇ ਨੇ।
1: ਬਿਲਕੁਲ ਸਹੀ, ਬਿਲਕੁਲ ਸਹੀ ਕਿਹਾ ਤੁਸੀਂ ਸਰ। ਮੈਨੂੰ ਲੱਗਦਾ ਕਿ ਲਿਸਨਰਸ ਨੂੰ ਮੇਰੀਆਂ ਗੱਲਾਂ ਯਾਦ ਆ ਗਈਆਂ ਹੋਣਗੀਆਂ, ਕਿਉਂਕਿ ਮੈਂ ਇਹਨਾਂ ਨੂੰ ਕਹਿੰਦੀ ਨਹੀਂ, ਚਾਹੇ ਬਰਥਡੇ ਹੈ ਚਾਹੇ ਐਨੀਵਰਸਰੀ ਹੈ ਕੁਝ ਵੀ ਹੈ, ਗਿਫਟ ਵੀ ਤੁਸੀਂ ਪੌਦੇ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਤੁਸੀਂ
0: ਕਰਨ ਨੂੰ ਜੀ ਲਗਾਓ।
1: ਪੇੜਾਂ ਦੀ ਜਾਂ ਪੌਦਿਆਂ ਦੀ ਸੰਭਾਲ ਦਾ ਕਿ ਉਹਨਾਂ ਨੂੰ ਨਾ ਮੈਂ ਹਮੇਸ਼ਾ ਕਹਿੰਦੀ ਹਾਂ ਕੋਈ ਨਾਮ ਦੇ ਦਿਓ ਜੋ ਜੋ ਇਨਸਾਨ ਤੁਹਾਨੂੰ ਪਿਆਰਾ ਲੱਗਦਾ, ਤੁਹਾਡੇ ਦਿਲ ਦੇ ਕਰੀਬ ਹੈ, ਤਾਂ ਕਿ ਤੁਸੀਂ ਉਹਨਾਂ ਨਾਲ ਇੰਟਰੈਕਟ ਕਰੋ, ਤੁਸੀਂ ਫਿਰ ਆਪ ਹੀ ਮਨ ਕਰੇਗਾ ਉਹਨਾਂ ਦੀ ਦੇਖਭਾਲ ਕਰਨ ਦਾ।
0: ਬਿਲਕੁਲ ਠੀਕ ਹੈ, ਆਪਣਾਪਨ ਹੋ ਜਾਂਦਾ ਜੀ, ਤੁਹਾਨੂੰ ਲੱਗਦਾ ਮੈਂ ਇਹ ਆਪਣੇ ਹੀ ਹੈਗੇ ਤੇ ਮੈਂ ਇਹਨਾਂ ਦਾ ਬਹੁਤ ਧਿਆਨ ਰੱਖਣਾ
1: ਜੀ। ਸਰ ਤੁਹਾਡੇ ਨਾਲ ਗੱਲਾਂ ਕਰਕੇ ਵਾਕਈ ਬਹੁਤ ਅੱਛਾ ਲੱਗਾ ਔਰ ਬਹੁਤ ਚੰਗਾ ਲੱਗਿਆ ਕਿ ਤੁਸੀਂ ਸਾਡੇ ਲਿਸਨਰਸ ਨੂੰ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਤੁਸੀਂ ਮੌਕਾ ਦਿੱਤਾ ਆਪਣੇ ਇਹਨਾਂ ਦੇ ਜਿਹੜੇ ਵੀ ਤੁਹਾਡੇ ਲਿਸਨਰਸ ਹੈਗੇ ਤੁਹਾਡੇ ਐਫਐਮ ਚੈਨਲ ਦੇ, ਤੇ ਬਹੁਤ ਅੱਛਾ ਲੱਗਿਆ ਜੀ।
1: ਜੀ ਥੈਂਕ ਯੂ ਸੋ ਮਚ ਸਰ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ ਤੇ ਸਾਡੇ ਲਿਸਨਰਸ ਨੂੰ ਜਾਣਕਾਰੀ ਦਿੱਤੀ, ਥੈਂਕ ਯੂ ਸੋ ਮਚ ਸਰ, ਹੈਵ ਅ ਗੁੱਡ ਡੇ ਅਹੈਡ। ਸੋ ਆਪਾਂ ਹੁਣੇ ਗੱਲ ਕੀਤੀ ਸਾਡੇ ਅੱਜ ਦੇ ਖਾਸ ਮਹਿਮਾਨ ਡਾਕਟਰ ਹਰਮਿੰਦਰਪਾਲ ਸਿੰਘ ਜੀ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੇਅਰਮੈਨ ਨੇ ਇਨਵਾਇਰਮੈਂਟ ਡਿਪਾਰਟਮੈਂਟ ਦੇ ਵਿੱਚ, ਔਰ ਉਹਨਾਂ ਦੀਆਂ ਗੱਲਾਂ ਤੋਂ ਇਹ ਮਹਿਸੂਸ ਹੋਇਆ ਹੋਏਗਾ ਕਿ ਉਹ ਸਿਰਫ ਮਤਲਬ ਉੱਪਰੋਂ ਉੱਪਰੋਂ ਹੀ ਨਹੀਂ, ਉਹ ਅਸਲ ਦੇ ਵਿੱਚ ਡੂੰਘਾਈ ਦੇ ਨਾਲ ਇਸ ਚੀਜ਼ ਨੂੰ ਪੜ੍ਹੇ ਹੋਏ ਨੇ ਔਰ ਇਸ ਬਾਰੇ ਜਾਗਰੂਕਤਾ ਵੀ ਫੈਲਾਉਂਦੇ ਨੇ। ਸੋ ਉਹ ਹੀ ਆਪਣੀ ਪੁਰਾਣੀ ਵਾਲੀ ਗੱਲ ਕਿ ਪੌਦੇ ਨਾ ਸਿਰਫ ਲਗਾ ਕੇ ਛੱਡ ਦਿਓ ਬਲਕਿ ਉਹਨਾਂ ਦੀ ਪਿਆਰ ਦੇ ਨਾਲ ਦੇਖਭਾਲ ਵੀ ਕਰੋ ਤਾਂ ਕਿ ਉਹ ਮੁਰਝਾਉਣ ਨਾ ਔਰ ਆਉਣ ਵਾਲੇ ਕੱਲ ਦੇ ਵਿੱਚ ਉਹ ਪਿਆਰੇ ਜਿਹੇ ਰੁੱਖ ਬਣ ਕੇ ਸਾਨੂੰ ਛਾਂ ਅਤੇ ਸਾਨੂੰ ਫਲ ਵੀ ਦੇਣ। ਸੋ ਫਿਲਹਾਲ ਟਾਈਮ ਹੋ ਗਿਆ ਹੈ ਪ੍ਰੋਗਰਾਮ 'ਚ ਅਗਲੇ ਸੌਂਗ ਨੂੰ ਇੰਜੋਏ ਕਰਨ ਦਾ, ਸਟੇ ਟਿਊਨ।

0: ਬਿਸ਼ਨੋਈ ਜੀ। ਸੋ ਸਾਨੂੰ ਇੱਦਾਂ ਦੇ ਹੋਰ ਬਹੁਤ ਸਾਰੇ ਇਨਸਾਨਾਂ ਦੀ ਜ਼ਰੂਰਤ ਹੈ ਜੋ ਕੁਦਰਤ ਨੂੰ ਇੰਨੀ ਸ਼ਿੱਦਤ ਦੇ ਨਾਲ ਪਿਆਰ ਕਰਨ, ਔਰ ਫਿਰ ਅਸੀਂ ਉਹਨਾਂ ਤੋਂ ਇੰਸਪਾਇਰ ਹੋ ਕੇ ਐਟਲੀਸਟ ਕੁਛ ਕਰ ਪਾਈਏ। ਫਿਲਹਾਲ ਇੰਜੋਏ ਨੈਕਸਟ ਟ੍ਰੈਕ।
1: ਅਰੇ ਭਾਈ ਕਿਉਂ ਉਦਾਸ ਹੈ, ਐਸਾ ਕਿਆ ਹੁਆ ਹੈ, ਤੁਝੇ ਕੁਛ ਨਹੀਂ ਹੋਗਾ, ਤੇਰੇ ਸਾਥ ਮੇਰੀ ਆਵਾਜ਼ ਹੈ ਔਰ ਯੇ ਗਾਨਾ ਹੈ। ਜੋ ਤੇਰੀ ਹਸੀ ਉੜਾ ਰਹਾ ਹੈ, ਜੋ ਕਹੇ ਤੂੰ ਲਾਇਕ ਹੀ ਨਹੀਂ ਹੈ, ਜੋ ਤੇਰੀ ਹਸੀ ਉੜਾ ਰਹਾ ਹੈ, ਜੋ ਕਹੇ ਤੂੰ ਲਾਇਕ ਹੀ ਨਹੀਂ ਹੈ। ਗਿਰ ਗਿਰ ਗਿਰ ਗਿਰ ਗਿਰ ਫਿਰ ਖੜੇ ਹੋ ਕਰ, ਗਿਰ ਕੇ ਉੱਠ ਕੇ ਪੈਰੋਂ ਪਰ, ਗਿਰ ਗਿਰ ਗਿਰ ਫਿਰ ਖੜੇ ਹੋ ਕਰ, ਗਿਰ ਕੇ ਉੱਠ ਕੇ ਪੈਰੋਂ ਪਰ। ਹਾਰਨਾ ਨਸੀਬ ਮੈਂ ਹੋ ਫਿਰ ਵੀ ਤੂੰ ਆਗੇ ਚਲ, ਆਗੇ ਪੜ੍ਹਦੇ ਉਸੀ ਨਸੀਬ ਕੋ ਬਦਲਤਾ ਚਲ, ਗਿਰ ਗਿਰ ਗਿਰ ਫਿਰ ਖੜੇ ਹੋ ਕਰ, ਗਿਰ ਕੇ ਉੱਠ ਕੇ ਪੈਰੋਂ ਪਰ। ਹਾਰਨਾ ਨਸੀਬ ਮੈਂ ਹੋ ਫਿਰ ਵੀ ਤੂੰ ਆਗੇ ਚਲ, ਆਗੇ ਪੜ੍ਹਦੇ ਉਸੀ ਨਸੀਬ ਕੋ ਬਦਲਤਾ ਚਲ, ਗਿਰ ਗਿਰ ਗਿਰ ਫਿਰ ਖੜੇ ਹੋ ਕਰ।

0: ਤੇ ਹੁਣ ਤੁਸੀਂ ਸੁਣੋਗੇ ਖਬਰਾਂ।
1: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦਾ ਦੌਰਾ ਕਰਨਗੇ। ਉਹ ਗੁਜਰਾਤ ਦੀ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸ਼੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ, ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ਆਧੁਨਿਕ ਬਿਜਲੀ ਵੰਡ ਪ੍ਰਣਾਲੀ ਅਤੇ ਦਾਹੇਜ ਪੈਟਰੋਲੀਅਮ ਵਿਖੇ ਉੱਨਤ ਰਹਿੰਦ ਖੂੰਹਦ ਦੇ ਨਿਪਟਾਰੇ ਅਤੇ ਇਲਾਜ ਬੁਨਿਆਦੀ ਢਾਂਚਾ ਸ਼ਾਮਲ ਹੈ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਅਤੇ ਕਰੀਬ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਅਤੇ ਜਨਤਕ ਭਾਈਵਾਲੀ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਲਗਭਗ 1,340 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਨਵੋਂ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਅਤੇ ਨਵੋਂ ਹਸਪਤਾਲ ਵੀ ਸ਼ਾਮਲ ਨੇ। ਨਵਾਂ ਹਵਾਈ ਅੱਡਾ ਟਰਮੀਨਲ ਖੇਤਰੀ ਹਵਾਈ ਸੰਪਰਕ ਨੂੰ ਮਹੱਤਵਪੂਰਨ ਢੰਗ ਨਾਲ ਵਧਾਏਗਾ ਅਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਪੋ ਆਪਣੇ ਦੇਸ਼ਾਂ 'ਚ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਹੈ। ਅਹਿਮਦਾਬਾਦ 'ਚ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੱਲ੍ਹ ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਯੋਗ ਨਾਲ ਜੁੜੇ ਰਹਿਣ ਅਤੇ ਭਾਈਚਾਰਿਆਂ 'ਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਯੋਗ 365 ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਅਥਲੀਟਾਂ ਨੂੰ ਚੈਂਪੀਅਨਸ਼ਿਪ ਤੋਂ ਬਾਅਦ ਵੀ ਯੋਗ ਬਾਰੇ ਜਾਗਰੂਕਤਾ ਫੈਲਾਉਂਦੇ ਰਹਿਣ ਦੀ ਅਪੀਲ ਕੀਤੀ।
2: ਜੈਸੇ ਜੈਸੇ ਯੋਗਾਸਨਾ ਸਪੋਰਟਸ ਕਾ ਵਿਸਤਾਰ ਹੋਗਾ, ਵੈਸੇ ਵੈਸੇ ਇਸਸੇ ਜੁੜੀ ਨਈ ਸੰਭਾਵਨਾਏ ਵੀ ਬੜੇਗੀ। ਯੇ ਖਿਲਾੜੀਓ ਕੇ ਲਿਏ ਨਈ ਕੈਰੀਅਰ ਅਪਰਚੁਨਿਟੀਜ਼ ਲੇਕਰ ਆਏਗਾ। ਯਹ ਟ੍ਰੇਨਰਸ, ਸਪੋਰਟਸ ਸਾਇੰਟਿਸਟ, ਰਿਸਰਚਰਸ ਔਰ ਇਵੈਂਟ ਮੈਨੇਜਰਸ ਕੇ ਲਿਏ ਵੀ ਨਏ ਅਵਸਰ ਬਣਾਏਗਾ।
1: 4 ਤੋਂ 8 ਜੂਨ ਤੱਕ ਅਹਿਮਦਾਬਾਦ 'ਚ ਹੋ ਰਹੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 60 ਤੋਂ ਵੱਧ ਮੁਲਕਾਂ ਦੇ 400 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਤੰਦਰੁਸਤੀ ਲਈ ਇੱਕ ਵਿਹਾਰਕ ਪਹੁੰਚ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਯੋਗ ਦੇ ਸੁਨੇਹੇ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਕਿਹਾ

0: योग भोग से भी मुक्ति देता है और रोग से भी मुक्ति देता है। और सबसे अहम बात कि मिनिमम बजट में हेल्दी लाइफस्टाइल का ये सबसे उत्तम उपाय है। इसलिए आपको ये मंत्र याद रखना है, हर रोज योग भगाएगा सारे रोग।
1: आयुष मंत्रालय राष्ट्रीय ਤੇ ਅੰਤਰਰਾਸ਼ਟਰੀ ਪੱਧਰ ਤੇ ਯੋਗ 'ਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ 'ਚ ਸਭ ਤੋਂ ਅੱਗੇ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡ੍ਰਿਗੇਸ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ ਅਤੇ ਊਰਜਾ, ਵਪਾਰ, ਨਿਵੇਸ਼, ਸਿਹਤ ਸੰਭਾਲ ਅਤੇ ਆਟੋਮੋਬਾਈਲ ਸਮੇਤ ਹੋਰਨਾਂ ਕਈ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਦੱਸਿਆ ਕਿ ਉਹਨਾਂ ਨੇ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਖੇਤੀਬਾੜੀ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਚ ਸਹਿਯੋਗ ਵਧਾਉਣ 'ਤੇ ਵਿਆਪਕ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਫਾਇਦੇ ਲਈ ਇਕੱਠਿਆਂ ਕੰਮ ਕਰਦੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਅੱਜ ਸਵੇਰੇ 10 ਵਜੇ ਮੁੰਬਈ 'ਚ ਮੁਦਰਾ ਨੀਤੀ ਕਮੇਟੀ ਦੇ ਫੈਸਲਿਆਂ ਦਾ ਐਲਾਨ ਕਰਨਗੇ। 6 ਮੈਂਬਰੀ ਕਮੇਟੀ ਨੇ ਬੁੱਧਵਾਰ ਨੂੰ ਆਪਣੇ 3 ਦਿਨਾਂ ਵਿਚਾਰ ਵਟਾਂਦਰਾ ਸ਼ੁਰੂ ਕੀਤਾ। ਅਪ੍ਰੈਲ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਆਪਣੀਆਂ ਮੁੱਖ ਨੀਤੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਵਜੋਂ 1987 ਬੈਚ ਦੀ ਸੇਵਾ ਮੁਕਤ IAS ਅਧਿਕਾਰੀ ਤਰਨ ਕਪੂਰ ਦਾ ਕਾਰਜਕਾਲ 1 ਸਾਲ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸ੍ਰੀ ਕਪੂਰ ਦਾ ਵਧਾਇਆ ਗਿਆ ਕਾਰਜਕਾਲ ਇਸ ਮਹੀਨੇ ਦੀ 10 ਤਰੀਕ ਤੋਂ 1 ਸਾਲ ਦੀ ਮਿਆਦ ਲਈ ਲਾਗੂ ਹੋਵੇਗਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਨੀਲਕੰਠ ਮਿਸ਼ਰਾ ਨੂੰ ਵਿਸ਼ਵ ਬੈਂਕ ਸਦਰ ਮੁਕਾਮ ਵਾਸ਼ਿੰਗਟਨ DC ਵਿਖੇ 3 ਸਾਲਾਂ ਲਈ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਪਰਮੇਸ਼ਵਰਨ ਅਈਅਰ ਦਾ ਕਾਰਜਕਾਲ ਵੀ ਨਵੇਂ ਅਹੁਦੇਦਾਰ ਦੇ ਅਹੁਦਾ ਸੰਭਾਲਣ ਤੱਕ ਵਧਾ ਦਿੱਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਤਹਿਤ ਧਰਤੀ ਦੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਅਤੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਕੁਦਰਤ ਸਭ ਤੋਂ ਵੱਡੀ ਸਹਿਯੋਗੀ ਹੈ। ਉਹਨਾਂ ਕਿਹਾ ਕਿ ਹਰ ਰੁੱਖ ਬਹਾਲ ਵਾਤਾਵਰਣ ਪ੍ਰਣਾਲੀ ਅਤੇ ਪਾਏਦਾਰ ਫੈਸਲਾ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਂਦਾ ਹੈ। ਉਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਾ ਭਰਾ, ਸਾਫ਼ ਸੁਥਰਾ ਅਤੇ ਵਧੇਰੇ ਲਚਕੀਲਾ ਭਾਰਤ ਬਣਾਉਣ ਲਈ ਹਰੇਕ ਨਾਗਰਿਕ ਨੂੰ ਇਕੱਠਿਆਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਧਰ ਵਿਦੇਸ਼ ਮੰਤਰੀ ਡਾਕਟਰ HS ਜੈਸ਼ੰਕਰ ਨੇ ਵੀ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਮਿਸ਼ਨ ਲਾਈਫ, ਕੌਮਾਂਤਰੀ ਸੂਰਜੀ ਊਰਜਾ ਗੱਠਜੋੜ, ਆਲਮੀ ਜੈਵ ਈਂਧਨ ਗੱਠਜੋੜ ਅਤੇ ਆਫ਼ਤ ਬਚਾਅ ਬੁਨਿਆਦੀ ਢਾਂਚੇ ਲਈ ਗੱਠਜੋੜ ਵਰਗੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਭਾਰਤ ਜਲਵਾਯੂ ਤਬਦੀਲੀ ਨੂੰ ਹੱਲ ਕਰਨ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕਾਰਵਾਈ ਵਾਸਤੇ ਅੱਗੇ ਵਧਾਉਣ ਨੂੰ ਵਚਨਬੱਧ ਹੈ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨਕ ਮਾਹਰ ਸੁਭਾਸ਼ ਸਿੰਘ ਕਸ਼ਪ ਦਾ ਕੱਲ੍ਹ ਨਵੀਂ ਦਿੱਲੀ 'ਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 97 ਸਾਲ ਦੇ ਸਨ। ਉਹਨਾਂ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ 1983 ਤੋਂ 1990 ਤੱਕ ਲੋਕ ਸਭਾ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਡਾਕਟਰ ਕਸ਼ਪ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਡਾਕਟਰ ਕਸ਼ਪ ਨੇ ਆਪਣੀ ਖੋਜ, ਲਿਖਤਾਂ ਅਤੇ ਜਨਤਕ ਸੇਵਾਵਾਂ ਰਾਹੀਂ ਭਾਰਤ ਦੇ ਸੰਵਿਧਾਨ ਅਤੇ ਸੰਸਦੀ ਲੋਕਤੰਤਰ ਦੀ ਸਮਝ ਵਿੱਚ ਬੇਮਿਸਾਲ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਾਕਟਰ ਕਸ਼ਪ ਭਾਰਤ ਦੇ ਮੋਹਰੀ ਸੰਵਿਧਾਨਕ ਵਿਦਵਾਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਸੰਸਦੀ ਅਤੇ ਸੰਵਿਧਾਨਕ ਭਾਸ਼ਣ 'ਚ ਯੋਗਦਾਨ ਸਮਾਜ ਨੂੰ ਅਮੀਰ ਬਣਾਉਂਦਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਡਾਕਟਰ ਕਸ਼ਪ ਭਾਰਤੀ ਸੰਵਿਧਾਨ ਅਤੇ ਸੰਸਦੀ ਪ੍ਰਣਾਲੀ ਦੇ ਇੱਕ ਤੁਰਦੇ ਫਿਰਦੇ ਵਿਸ਼ਵ ਕੋਸ਼ ਸਨ। ਸ੍ਰੀ ਬਿਰਲਾ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਭਾਰਤੀ ਸੰਸਦੀ ਲੋਕਤੰਤਰ, ਸੰਵਿਧਾਨਕ ਭਾਸ਼ਣ ਅਤੇ ਜਨਤਕ ਜੀਵਨ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਰਣਨੀਤਿਕ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਰੂਸ ਦੇ ਨਾਲ ਸਹਿਯੋਗ ਘਟਾਉਣ ਲਈ ਮਜਬੂਰ ਕਰਨ ਦੀਆਂ ਪੱਛਮੀ ਕੋਸ਼ਿਸ਼ਾਂ ਵਿਅਰਥ ਅਤੇ ਵਿਸ਼ਵ ਸਥਿਰਤਾ ਲਈ ਨੁਕਸਾਨਦੇਹ ਨੇ। ਪ੍ਰਮੁੱਖ ਵਿਸ਼ਵ ਵਿਆਪੀ ਖਬਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ 'ਚ ਸ੍ਰੀ ਪੁਤਿਨ ਨੇ ਭਾਰਤ ਦੇ ਆਰਥਿਕ ਵਿਕਾਸ ਅਤੇ ਦੀ ਆਜ਼ਾਦ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੂਸ ਭਾਰਤ ਨਾਲ ਆਪਣੇ ਆਰਥਿਕ ਸੰਬੰਧਾਂ ਨੂੰ ਹੋਰ ਵਧਾਉਣ ਲਈ ਦ੍ਰਿੜ ਹੈ। ਉਹਨਾਂ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਅਣਥਕ ਉਪਰਾਲਿਆਂ ਦਾ ਨਤੀਜਾ ਏ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੀ ਕੂਟਨੀਤਿਕ ਸ਼ਮੂਲੀਅਤ ਦੋਵਾਂ ਦੇਸ਼ਾਂ

ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਰੂਸ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਮੰਨਦਾ ਹੈ। ਸ੍ਰੀ ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਮਹਾਨ ਰਾਸ਼ਟਰ ਅਤੇ ਲੋਕਤੰਤਰ ਹੈ ਅਤੇ ਰੂਸ ਸਬੰਧਾਂ ਦਾ ਵਿਸਥਾਰ ਕਰਨਾ ਜਾਰੀ ਰੱਖੇਗਾ। ਰੂਸ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਰੂਸ ਦੇ ਰੱਖਿਆ ਅਤੇ ਫੌਜੀ ਸਬੰਧਾਂ 'ਤੇ ਵੀ ਚਰਚਾ ਕੀਤੀ ਅਤੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਹਿ ਵਿਕਾਸ ਅਤੇ ਸਹਿ ਉਤਪਾਦਨ ਬਾਰੇ ਗੱਲ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਸ਼ੁਰੂ ਹੋਵੇਗਾ। ਭਾਰਤ ਪੂਲ ਏ 'ਚ 9 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਟੀਮ ਨੂੰ ਗਰੁੱਪ ਗੇਟ 'ਚ ਮੇਜ਼ਬਾਨ ਜਾਪਾਨ ਖਿਲਾਫ਼ ਆਪਣੀ ਇੱਕੋ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਚੀਨੀ ਤਾਈਪੇ ਨੇ 13-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ 'ਤੇ ਹੋਣਗੇ। ਕਰੀਬ 21,800 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

ਰੇਡੀਓ ਰੇਨਬੋ ਦੀ ਖੜੀ ਤੇ ਸਵੇਰ ਦੇ 9 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨਕ ਮਾਹਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਣ ਦਿਵਸ ਏ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ। ਕਿਹਾ, ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ। ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਹਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

very very happy Friday morning. ਇਹ ਵਿਸ਼ ਕਰਨ ਦਾ ਮਨ ਸੀ ਸੋ ਹੁਣ ਦੁਬਾਰਾ ਇਹ ਵਿਸ਼ ਕੀਤੀ ਹੈ ਤੁਹਾਨੂੰ ਐਂਡ ਵੈਲਕਮ ਬੈਕ ਕਰਦੀ ਹਾਂ ਕਿਉਂਕਿ ਟਾਈਮ ਹੋ ਚੁੱਕਾ ਹੈ ਜੀ 9:03 ਪੂਰੇ 42 ਸੈਕਿੰਡ ਟਾਈਮ ਕੀ ਕਹਿ ਰਿਹਾ ਟਾਈਮ ਕਹਿ ਰਿਹਾ ਬਈ ਟਾਈਮ ਹੋ ਗਿਆ ਹੈ ਤੁਹਾਡੇ ਫੇਵਰੇਟ ਵਾਲੇ ਸ਼ੋਅ ਨੂੰ ਸ਼ੁਰੂ ਕਰਨ ਦਾ ਹਾਂਜੀ ਦਿਲ ਆਪਣਾ ਪੰਜਾਬੀ ਦਾ ਟਾਈਮ ਹੋ ਗਿਆ ਹੈ ਸੋ ਜਿਹੜੇ ਸਾਡੇ ਜਿੰਨੇ ਵੀ ਦੋਸਤ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ ਦੇ ਵਿੱਚ ਬੈਠੇ ਹੋਏ ਨੇ ਫਿਲਹਾਲ ਟਿਊਨ ਕਰਕੇ ਇਸ ਵੇਲੇ ਨਿਊਜ਼ ਔਨ AIR ਐਪ ਦੇ ਜ਼ਰੀਏ FM ਰੇਨਬੋ ਜਲੰਧਰ ਨੂੰ ਥੈਂਕ ਯੂ ਹੈ ਜੀ ਤੁਹਾਡਾ ਵੀ ਬਹੁਤ ਬਹੁਤ 102.7 ਦੇ ਲਿਸਨਰਸ ਤੇ ਹੈਗੇ ਨੇ ਸਾਡੇ ਨਾਲ 103.6 ਦੇ ਲਿਸਨਰਸ ਵੀ ਸਾਡੇ ਨਾਲ ਹੈਗੇ ਨੇ ਔਰ ਇਸੇ ਫ੍ਰੀਕੁਐਂਸੀ ਨੂੰ ਜੁਆਇਨ ਕਰਕੇ ਸਰਹੱਦ ਪਹਾੜ ਤੋਂ ਜਿਹੜੇ ਪਿਆਰੇ ਪਿਆਰੇ ਲਿਸਨਰਸ ਸਾਡੇ ਨਾਲ ਆਉਂਦੇ ਨੇ ਸਾਡਾ FM ਰੇਨਬੋ ਸੁਣਨ ਤੁਹਾਡਾ ਤੇ ਦਿਲ ਤੋਂ ਥੈਂਕ ਯੂ ਕਰਦੀ ਹਾਂ ਜੀ ਬਹੁਤ ਬਹੁਤ FM ਰੇਨਬੋ ਤੁਹਾਡਾ ਤੇ ਸਾਡਾ ਫੇਵਰੇਟ ਵਾਲਾ ਰੇਡੀਓ ਸਟੇਸ਼ਨ ਹੈ ਸੋ ਫਿਲਹਾਲ ਇਸੇ ਰੇਡੀਓ ਸਟੇਸ਼ਨ ਤੇ ਆਵਾਜ਼ ਸੁਣ ਰਹੇ ਹੋ ਮੇਰੀ ਯਾਨੀ ਕਿ ਪੂਜਾ ਟੋਹਾਨੀ ਦੀ ਔਰ ਆਪਣੀ ਆਵਾਜ਼ ਅਗਰ ਸੁਣਾਉਣੀ ਹੈ ਤਾਂ ਜਲਦੀ ਦੇ ਨਾਲ ਨੰਬਰ ਨੋਟ ਕਰੋ 9855101027 ਯਾਨੀ ਕਿ 9855 10 10 27 ਤੇ ਤੁਸੀਂ ਵੀ ਮੈਨੂੰ ਆਪਣਾ ਕੋਈ ਵੀ ਆਡੀਓ ਮੈਸੇਜ ਭੇਜ ਕੇ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ ਸ਼ਾਮਿਲ ਹੋ ਸਕਦੇ ਹੋ ਮੇਰੇ ਨਾਲ ਇਸ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਕਰਨਾ ਕੀ ਹੈ ਬਈ ਅੱਜ ਵਿਸ਼ਵ ਪਰਿਆਵਰਣ ਦਿਵਸ ਹੈ ਔਰ ਮੈਨੂੰ ਇਹ ਦੱਸੋ ਕਿ ਅੱਜ ਤੱਕ ਕੀਤਾ ਕੀ ਹੈ ਨਹੀਂ ਕੀਤਾ ਤੇ ਅੱਜ ਤੋਂ ਮੇਰੇ ਨਾਲ ਵਾਅਦਾ ਕਰਨਾ ਹੈ ਕਿ ਪਾਣੀ ਵੇਸਟ ਬਿਲਕੁਲ ਨਹੀਂ ਆਪਾਂ ਕਰਨਾ ਕਿੱਦਾਂ ਅਸੀਂ ਰੋਕ ਸਕਦੇ ਹਾਂ ਇਹ ਤਾਂ ਫਿਰ ਪਤਾ ਹੀ ਹੈ ਨਾ ਆਪਾਂ ਅਗਰ ਕੋਈ ਕਰਦਾ ਪਾਣੀ ਵੇਸਟ ਤਾਂ ਉਹਨੂੰ ਅਸੀਂ ਪਿਆਰ ਦੇ ਨਾਲ ਸਮਝਾ ਸਕਦੇ ਹਾਂ ਟੋਕ ਸਕਦੇ ਹਾਂ ਰੋਕ ਸਕਦੇ ਹਾਂ 1 ਵਾਰੀ 10 ਵਾਰੀ 50 ਵਾਰੀ ਬਸ ਹਾਰ ਨਹੀਂ ਮੰਨਣੀ ਅਤੇ ਅਗਲਾ ਕਦੀ ਨਾ ਕਦੀ ਤੇ ਸ਼ਰਮ ਕਰਕੇ ਹਟੂਗਾ ਹੀ ਵੇਸਟ ਕਰਨਾ ਬਸ ਇਹੀ ਮੇਰੇ ਵਾਂਗੂ ਤੁਸੀਂ ਆਪਣੇ ਮਨ 'ਚ ਠਾਣ ਲੈਣੀ ਹੈ ਮੈਂ ਤਾਂ ਬੜਾ ਕੁਛ ਕਰਦੀ ਹਾਂ ਅੱਛਾ ਰਸਤੇ 'ਤੇ ਚੱਲਦੇ ਹੋਏ ਮੈਂ ਤਾਂ ਟੂਟੀਆਂ ਵੀ ਬੰਦ ਕਰ ਦਿੰਦੀ ਹਾਂ ਲੋਕ ਮੁੜ ਮੁੜ ਕੇ ਮੇਰੇ ਵੱਲ ਦੇਖਦੇ ਨੇ ਕੁੜੀ ਹਿੱਲੀ ਤਾਂ ਨਹੀਂ ਹੋਈ ਮੈਂ ਪਰਵਾਹ ਨਹੀਂ ਕਰਦੀ ਕਿਉਂ ਪਰਵਾਹ ਅਸੀਂ ਪਾਣੀ ਦੀ ਕਰਨੀ ਹੈ ਚੁਗਿਰਦੇ ਦੀ ਕਰਨੀ ਹੈ ਵਾਤਾਵਰਨ ਦੀ ਕਰਨੀ ਹੈ ਇਨਵਾਇਰਮੈਂਟ ਦੀ ਕਰਨੀ ਹੈ ਇਸ ਮਦਰ ਅਰਥ ਦੀ ਕਰਨੀ ਹੈ ਲੋਕਾਂ ਦੀ ਨਹੀਂ ਕਰਨੀ ਔਰ ਇੱਕ ਹੋਰ ਚੀਜ਼ ਮੈਨੂੰ 10 ਸਾਲ ਹੋ ਗਏ ਨੇ ਇੱਥੇ ਆਕਾਸ਼ਵਾਣੀ ਆਈ ਨੂੰ ਜਦੋਂ ਇੱਥੇ ਆਏ ਸੀ ਉਦੋਂ ਹੀ ਮਤਲਬ ਇੱਕ ਨਾ ਮੁਹਿੰਮ ਚਲਾਈ ਸੀ ਚੱਲ ਰਹੀ ਸੀ ਜਿੱਦਾਂ ਆਪਾਂ ਹਰ ਪ੍ਰੋਗਰਾਮ 'ਚ ਕੋਈ ਨਾ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਅਤੇ ਉਹਦੇ ਵਿੱਚ ਸਾਨੂੰ ਇੱਥੇ ਕਿਹਾ ਗਿਆ ਸੀ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ ਬਾਏ ਕਰ ਦਿਓ ਪਲਾਸਟਿਕ ਦੇ ਜੋ ਵੀ ਪੋਲੀਥੀਨ ਨੇ ਹੈ ਨਾ ਉਹ ਯੂਜ਼ ਨਾ ਕਰੋ ਪਲਾਸਟਿਕ ਯੂਜ਼ ਨਾ ਕਰੋ ਔਰ ਉਹਦੀ ਥਾਂ 'ਤੇ ਜਿਸੀਂ ਜੋ ਵੀ ਡੇਲੀ ਯੂਜ਼ ਦੇ ਵਿੱਚ ਹੈ ਨਾ ਕੈਰੀ ਬੈਗਸ ਸਾਨੂੰ ਚਾਹੀਦੇ ਹੁੰਦੇ ਨੇ ਅਸੀਂ ਜੂਟ ਬੈਗ ਇਸਤੇਮਾਲ ਕਰ ਸਕਦੇ ਹਾਂ ਜਾਂ ਕੱਪੜੇ ਦੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੇਰਾ ਪਰਮਾਨੈਂਟ ਸਾਥੀ ਮੇਰਾ ਪਰਸ ਤੋਂ ਇਲਾਵਾ ਜੂਟ ਦਾ ਬੈਗ ਹੀ ਹੈ ਹਮੇਸ਼ਾ ਇੱਕ ਐਕਸਟਰਾ ਘਰ ਰੱਖਦੀ ਹਾਂ ਅਗਰ ਇਨ ਕੇਸ ਬਾਰਿਸ਼ 'ਚ ਖਰਾਬ ਹੋ ਜਾਵੇ ਤਾਂ ਤੁਸੀਂ ਕੀ ਕਰਦੇ ਹੋ ਦੱਸਣਾ ਮੈਨੂੰ ਜ਼ਰੂਰ ਹੈ ਇੱਦਾਂ ਨਹੀਂ ਅੱਜ ਗੱਲ ਕਰਨੀ ਪਏਗੀ ਮੇਰੇ ਨਾਲ ਮੁੱਦਾ ਹੈ ਬਹੁਤ ਇੰਪੋਰਟੈਂਟ ਸੋ ਜਲਦੀ ਦੇ ਨਾਲ 9855 10 10 27 'ਤੇ ਕਰ ਦਿਓ ਜੀ ਮੈਸੇਜ ਔਰ ਫਿਲਹਾਲ ਤੁਹਾਡੇ ਲਈ ਪਲੇ ਕਰ ਦਿੰਦੀ ਹਾਂ ਮੈਂ ਗੀਤ ਇੰਜੋਏ ਕਰਕੇ ਜਲਦੀ ਦੇ ਨਾਲ ਵਾਪਸ ਆਓ ਦਮਦਾਰ ਕੁੜੀ ਦੇ ਨਾਲ ਕਰਦੇ ਹਾਂ ਜੀ ਦਮਦਾਰ ਗੱਲਾਂ ਔਰ ਤੁਸੀਂ ਵੀ ਐਕਸਪੀਰੀਅੰਸਿਸ ਮੇਰੇ ਨਾਲ ਸਾਂਝੇ ਕਰੋ ਪਰਿਆਵਰਣ ਦਿਵਸ 'ਤੇ ਅੱਜ ਤੋਂ ਕਿਹੜਾ ਵਾਅਦਾ ਆਪਣੇ ਆਪ ਨਾਲ ਅਤੇ ਸਾਡੇ ਨਾਲ ਕਰ ਰਹੇ ਹੋ ਕਿ ਉਹ ਕੰਮ ਪਰਿਆਵਰਣ ਦੀ ਸੁਰੱਖਿਆ ਦੇ ਲਈ ਤੁਸੀਂ ਕਰੋਗੇ ਮੈਸੇਜਿਸ ਦੇ ਇੰਤਜ਼ਾਰ ਵਿੱਚ ਮੈਂ ਪੂਜਾ ਟੋਹਾਨੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ FM ਰੇਨਬੋ 'ਤੇ ਸਟੇ ਟਿਊਨ ਐਂਡ ਇੰਜੋਏ ਦਿਸ ਟ੍ਰੈਕ

0: ਨੂੰ ਅਜਾਈ ਵੇਸਟ ਨਹੀਂ ਕਰਨਾ। ਪਰ ਇੱਕ ਛੋਟਾ ਜਿਹਾ ਇੰਸਟਰੂਮੈਂਟ ਜਿਹਾ ਆਉਂਦਾ ਹੁੰਦਾ ਹੈ ਨਾ, ਉਹ ਲਗਾਉਣੀ ਹੁੰਦੀ ਕਿ ਪਾਣੀ ਕੀ ਟੰਕੀ ਭਰ ਗਈ ਹੈ, ਹੈ ਨਾ, ਹੈ ਨਾ, ਹੈ ਨਾ। ਸਾਡੇ ਘਰ ਵੀ ਲੱਗੀ ਹੋਈ ਹੈ, ਬਹੁਤ ਸਾਲਾਂ ਦੀ ਲੱਗੀ ਹੋਈ ਹੈ ਉਹ ਤਾਂ। ਪਰ ਮੈਂ ਦੇਖਿਆ ਕਈ ਵਾਰੀ ਮੇਰੇ ਕੋਲ ਕਾਊਂਟਿੰਗ ਨਹੀਂ ਹੈਗੀ, ਮੈਂ ਲੋਕਾਂ ਨੇ ਕਹਿ ਕਹਿ ਕੇ ਥੱਕ ਗਈ ਹਾਂ। ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦੀ ਹੋਏਗੀ, 200-300 ਰੁਪਏ ਦੀ ਲਗਵਾ ਲਓ। ਇੰਨਾ ਪਾਣੀ ਵੇਸਟ ਹੁੰਦਾ, ਵਿਚਾਰੀ ਆਵਾਜ਼ਾਂ ਮਾਰ ਮਾਰ ਕੇ ਤੁਹਾਨੂੰ ਕਹੇਗੀ ਪਾਣੀ ਕੀ ਟੰਕੀ ਭਰ ਗਏ, ਕਿਰਪਾ ਇਸਕੋ ਬੰਦ ਕਰ ਦੇ। ਉਹ ਪਿਆਰ ਦੇ ਨਾਲ ਬੋਲਦੀ ਹੈ, ਮੇਰੀ ਤਰ੍ਹਾਂ ਨਹੀਂ ਬੋਲਦੀ। ਸੋ ਪਲੀਜ਼, ਹੈ ਨਾ, ਇਹ ਲਗਵਾ ਲਓ। ਜਿਹਨਾਂ ਦੇ ਨਹੀਂ ਲੱਗਾ, ਮੈਨੂੰ ਤਾਂ ਲੱਗਦਾ ਕਿ ਸਾਨੂੰ ਗਿਫਟ ਕਰ ਦੇਣਾ ਚਾਹੀਦਾ ਕਿ ਇਹ ਲੀਜੀਏ, ਲਓ ਅਤੇ ਲਗਵਾਓ। ਕੀ ਕਰ ਸਕਦੇ ਹਾਂ, ਬਸ ਇਹੀ ਕਿ ਪਿਆਰ ਦੇ ਨਾਲ ਲੋਕਾਂ ਨੂੰ ਸਮਝਾ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ, ਛੁੱਟੀਆਂ ਹੋਈਆਂ ਹੁਣ, ਤੁਸੀਂ ਆਪਣੇ ਬੈਗ ਪੈਕ ਕਰਕੇ ਜਾਣ ਦੀ ਤਿਆਰੀ ਪੂਰੀ ਖਿੱਚੀ ਹੋਏਗੀ, ਜਾਂ ਆਲਰੇਡੀ ਉੱਥੇ ਸਾਈਡ 'ਤੇ ਕਿਤੇ, ਹੈ ਨਾ, ਬੈਠੇ ਮੈਨੂੰ ਸੁਣ ਰਹੇ ਹੋਵੋਗੇ ਤੁਸੀਂ ਪਹਾੜਾਂ ਦੀਆਂ ਵਾਦੀਆਂ ਦੇ ਵਿੱਚੋਂ। ਅਤੇ ਵਾਦੀਆਂ ਖਰਾਬ ਨਹੀਂ ਕਰਨੀਆਂ, ਵਰਨਾ ਮੇਰੀ ਹੋ ਜਾਣੀ ਹੈ ਤੁਹਾਡੇ ਨਾਲ ਲੜਾਈ, ਅਤੇ ਮੈਂ ਤੁਹਾਨੂੰ ਸੌਰੀ ਨਹੀਂ ਦੇਣੀ। ਸੋ ਉਸ ਲਈ ਜ਼ਰੂਰੀ ਕੀ ਹੈ, ਜ਼ਿੰਮੇਵਾਰ ਬਣਨਾ ਹੈ, ਜ਼ਿੰਮੇਵਾਰ ਨਾਗਰਿਕ ਇਸ ਧਰਤੀ ਦੇ ਬਣਨਾ ਹੈ। ਆਪਣੇ ਟਰੈਸ਼ ਨੂੰ ਆਪਣੇ ਕੋਲ ਹੀ ਰੱਖਣਾ ਹੈ, ਜਿੰਨੀ ਦੇਰ ਤੱਕ ਕੂੜੇਦਾਨ ਨਹੀਂ ਮਿਲਦਾ, ਕਿਰਪਿਆ ਕਰਕੇ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੂਸ਼ਿਤ ਨਾ ਕਰੋ। ਵੈਸੇ ਤਾਂ ਇਕੱਲੀ ਪਹਾੜਾਂ ਦੀ ਗੱਲ ਨਹੀਂ ਹੈ, ਜਿੱਥੇ ਵੀ ਤੁਸੀਂ ਜਾਓ, ਕਿਸੇ ਵੀ ਸ਼ਹਿਰ ਨੂੰ, ਗਲੀ ਨੂੰ, ਸੜਕ ਨੂੰ, ਮੁਹੱਲੇ ਨੂੰ, ਸਿਟੀ ਨੂੰ, ਟੂਰਿਸਟ ਪਲੇਸ ਨੂੰ ਗੰਦਾ ਕਰਨ ਦਾ ਹੱਕ ਸਾਨੂੰ ਹੈ ਹੀ ਨਹੀਂ ਹੈ। ਅਸੀਂ ਅਸਲੀ ਟੂਰਿਸਟ ਉਦੋਂ ਹੀ ਅਖਵਾ ਸਕਦੇ ਹਾਂ ਜਦੋਂ ਅਸੀਂ ਇੱਕ ਸਹੀ ਟੂਰਿਸਟ ਦੇ ਇੱਕ ਜ਼ਿੰਮੇਵਾਰੀ ਨੂੰ ਨਿਭਾਈਏ, ਯਾਨੀ ਕਿ ਉਸ ਜਗ੍ਹਾ ਨੂੰ ਜਾ ਕੇ ਗੰਦਾ ਨਾ ਕਰੀਏ, ਸਿਰਫ ਉੱਥੇ ਜਾਈਏ, ਘੁੰਮੀਏ ਫਿਰੀਏ, ਉੱਥੋਂ ਦੇ ਨਜ਼ਾਰਿਆਂ ਨੂੰ ਮਾਣੀਏ, ਪਰ ਗੰਦਾ ਨਾ ਕਰਕੇ ਆਈਏ। ਖਾਸ ਕਰਕੇ ਪਲਾਸਟਿਕ ਯੂਜ਼ ਨਾ ਕਰੀਏ, ਔਰ ਜੋ ਵੀ ਤੁਸੀਂ ਖਾਓ ਪੀਓ, ਜੂਸ ਪੀਓ, ਕੋਈ ਡਰਿੰਕ ਪੀਓ ਜਾਂ ਬਿਸਕਿਟ ਵਗੈਰਾ, ਕੁਛ ਵੀ ਵੇਫਰਸ ਵਗੈਰਾ ਖਾਓ, ਅਤੇ ਉਹਨਾਂ ਦੇ ਜਿਹੜੇ ਖਾਲੀ ਪੈਕਟ ਹੈ ਸੰਭਾਲ ਕੇ ਆਪਣੇ ਪਰਸ ਦੇ ਵਿੱਚ ਪਾਓ ਜਾਂ ਗੱਡੀ ਦੇ ਵਿੱਚ ਰੱਖੋ, ਨਹੀਂ ਤਾਂ ਇੱਕ ਕੈਰੀ ਬੈਗ ਐਕਸਟਰਾ ਕੋਲ ਰੱਖੋ। ਜਿੰਨੀ ਦੇਰ ਤੱਕ ਡੰਪ ਨਹੀਂ ਮਿਲਦਾ, ਆਪਣੇ ਕੋਲ ਰੱਖੋ, ਔਰ ਜਦੋਂ ਕੋਈ ਕੂੜੇਦਾਨ ਮਿਲ ਜਾਵੇ ਤਾਂ ਉਹਦੇ ਵਿੱਚ ਡੰਪ ਕਰੋ। ਸੋ ਦੀਜ਼ ਆਰ ਆਵਰ ਰਿਸਪੋਂਸੀਬਿਲਿਟੀਜ਼। ਔਰ ਫਿਲਹਾਲ ਟਾਈਮ ਹੋ ਗਿਆ ਹੈ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਪੜ੍ਹਨ ਦਾ। ਸਤਿ ਸ਼੍ਰੀ ਅਕਾਲ, ਰਾਮਜੀਤ ਖੰਗੂੜਾ ਹੋਰਾਂ ਨੇ ਬਠਿੰਡਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਬਠਿੰਡੇ ਤੋਂ ਸੁਣ ਰਹੇ ਨੇ ਪ੍ਰੋਗਰਾਮ, ਬੜੇ ਸਾਡੇ ਪਿਆਰੇ ਅਤੇ ਪੁਰਾਣੇ ਲਿਸਨਰ ਨੇ, ਔਰ ਮੈਨੂੰ ਲੱਗਦਾ ਬੜੀ ਦੇਰ ਬਾਅਦ ਰਾਮਜੀਤ ਜੀ ਤੁਸੀਂ ਆਪਣੀ ਹਾਜ਼ਰੀ ਲਗਵਾਈ ਹੈ। ਕੀ ਗੱਲ, ਕਿੱਥੇ ਸੀ? ਪਰ ਮੈਨੂੰ ਯਾਦ ਹੈ ਕਿ ਤੁਸੀਂ ਸਾਡੇ ਪੁਰਾਣੇ ਲਿਸਨਰ ਹੋ। ਸੋ ਇਹ ਸਾਡੇ ਨਾਲ ਇੱਕ ਵਿਸ਼ਵ ਵਾਤਾਵਰਣ ਦਿਵਸ 'ਤੇ ਮੈਸੇਜ ਸਾਂਝਾ ਕਰ ਰਹੇ ਨੇ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਆਪਾਂ ਰਹਿੰਦੇ ਹਾਂ ਉੱਥੋਂ ਦਾ ਆਲਾ ਦੁਆਲਾ ਸਾਫ਼ ਸੁਥਰਾ ਸੋਹਣਾ ਬਣਾਈਏ, ਬੂਟੇ ਲਾਈਏ, ਕੁਦਰਤ ਨਾਲ ਪਿਆਰ ਕਰੀਏ, ਵਾਤਾਵਰਣ ਦੀ ਸੰਭਾਲ ਕਰੀਏ ਵਿਸ਼ਵ ਵਾਤਾਵਰਣ ਦਿਵਸ 'ਤੇ। ਇਹ ਲਿਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਰਾਮਜੀਤ ਖੰਗੂੜਾ ਜੀ। ਉਮੀਦ ਮੈਨੂੰ ਪੂਰੀ ਹੈ ਕਿਉਂਕਿ ਤੁਸੀਂ ਸਾਡੇ ਪੁਰਾਣੇ ਲਿਸਨਰ ਹੋ ਕਿ ਤੁਸੀਂ ਤਾਂ ਵਾਤਾਵਰਣ ਦੀ ਸੰਭਾਲ ਦੇ ਲਈ ਬਹੁਤ ਅੱਛੇ ਉਪਰਾਲੇ ਕਰ ਰਹੇ ਹੋਵੋਗੇ ਆਲਰੇਡੀ। ਮੈਸੇਜ ਕਰਨ ਦੇ ਲਈ ਦਿਲ ਤੋਂ ਸ਼ੁਕਰੀਆ ਕਰਦੀ ਹਾਂ। ਔਰ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਪਹਿਲੇ ਵੌਇਸ ਮੈਸੇਜ ਦੇ ਵੱਲ ਸੁਣਦੇ ਹਾਂ ਕਿ ਇਹ ਮੈਸੇਜ ਕਿੱਥੋਂ ਆਇਆ ਹੈ।
1: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਹੈਵ ਏ ਨਾਈਸ ਡੇ। ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ
0: ਜੀ, ਸ਼ੁਕਰੀਆ
1: ਜੀ। ਅੱਜ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ, ਜਿਸ ਤਰ੍ਹਾਂ ਕਿ ਪੰਛੀਆਂ ਦੀਆਂ ਆਵਾਜ਼ਾਂ ਮਿੱਠੀਆਂ ਮਿੱਠੀਆਂ ਸੁਣਾਈਆਂ ਸਟੂਡੀਓ ਤੋਂ ਬਾਹਰ ਜਾ ਕੇ
0: ਜੀ।
1: ਇਹਦੇ ਨਾਲ ਨਾਲ ਪ੍ਰੋਗਰਾਮ ਬੜਾ ਵਧੀਆ ਪੇਸ਼ ਕੀਤਾ,
0: ਸ਼ੁਕਰੀਆ।
1: ਸੋਹਣੇ ਗੀਤ ਸੁਣਾਏ
0: ਜੀ,
1: ਫਿਰ ਸਾਨੂੰ ਜਾਣਕਾਰੀ ਦਿੱਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਕਟਰ ਹਰਵਿੰਦਰਪਾਲ ਸਿੰਘ ਜੀ ਦੇ ਨਾਲ
0: ਪਰਿਆਵਰਨ
1: ਦਿਵਸ ਤੇ ਪੂਰੀ ਜਾਣਕਾਰੀ ਦਿੱਤੀ ਪਰਿਆਵਰਨ ਦੇ ਬਾਰੇ।
0: ਬਿਲਕੁਲ ਸਹੀ
1: ਜੀ, ਜੀਵ ਜੰਤੂ, ਹਵਾ ਸਾਫ, ਪਾਣੀ ਮਿੱਟੀ, ਇਹ ਸਾਰਾ ਕੁਝ ਸਾਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਆਉਣ ਵਾਲੀ ਜਨਰੇਸ਼ਨ ਵਾਸਤੇ।
0: ਬਿਲਕੁਲ,
1: ਇਹ ਗੱਲਾਂ ਕਰਦੇ ਹੋਏ ਸਮੁੰਦਰੀ ਫਿਸ਼, ਸਮੁੰਦਰੀ ਜੀਵਾਂ ਬਾਰੇ ਵੀ ਸਾਨੂੰ ਦੱਸਿਆ ਕਿ ਕੁਦਰਤ ਦਾ ਸੰਤੁਲਨ ਡੋਲ ਜਾਏ ਤੇ ਕਿੰਨਾ ਨੁਕਸਾਨ ਹੋ ਜਾਂਦਾ ਹੈ ਮੈਡਮ ਜੀ। ਇਹ ਗੱਲਾਂ ਸਾਰੀਆਂ ਦੱਸਦੇ ਹੋਏ ਸ਼ਰਵਨ ਪਟੇਲ ਨੇ ਰੇਗਿਸਤਾਨ ਦੇ ਵਿੱਚ ਜੀਵ ਜੰਤੂਆਂ ਬਾਰੇ, ਪੰਛੀਆਂ ਬਾਰੇ ਕਿਸ ਤਰ੍ਹਾਂ ਪਾਣੀ ਦਾ ਅਰੇਂਜਮੈਂਟ ਕੀਤਾ, ਇਹ ਵੀ ਸਾਨੂੰ ਬੜੀ ਵਧੀਆ ਜਾਣਕਾਰੀ ਦਿੱਤੀ।
0: ਫਿਰ
1: ਤੁਸੀਂ ਸਾਨੂੰ ਦੱਸਿਆ ਰਾਣਾ ਰਾਮ ਬਿਸ਼ਨੋਈ 78 ਸਾਲ ਦੀ ਉਮਰ ਵਿੱਚ 50 ਸਾਲ ਤੋਂ ਮਟਕਾ ਸਿਰ ਤੇ ਉੱਪਰ ਰੱਖ ਕੇ ਪਾਣੀ ਦਾ ਅਰੇਂਜਮੈਂਟ ਕਰਦੇ ਹੋਏ ਬਹੁਤ ਸਾਰੇ ਉਹਨਾਂ ਨੇ ਪੇੜ ਪੌਦੇ ਲਗਾਏ ਜਿਹੜੇ ਅਸੰਭਵ ਸੀ ਉਹਨਾਂ ਨੂੰ ਵੀ ਸੰਭਵ ਕਰ ਦਿਖਾਇਆ।
0: ਬਿਲਕੁਲ
1: ਐਂਡ ਸੋਫਟ ਮੈਡਮ ਜੀ, ਤੁਹਾਨੂੰ ਤੁਸੀਂ ਜਾਣਕਾਰੀ ਦਿੱਤੀ, ਉਹਨਾਂ ਨੇ ਸਾਰਾ ਕੰਮ ਕੀਤਾ।
0: ਥੈਂਕ ਯੂ ਜੀ।
1: ਤੇ ਮੈਡਮ ਜੀ ਤੁਸੀਂ ਸਾਨੂੰ ਇਸ ਸਾਰੇ ਪ੍ਰੋਗਰਾਮ

ਨਾਮ ਦੇ ਵਿੱਚ 9 ਗਾਣੇ ਸੁਣਾਏ। 9 ਗਾਣੇ ਸਾਰੇ ਰਿਲੇਟਡ ਸੀਗੇ ਪਰਿਆਵਰਨ ਦੇ ਨਾਲ, ਸਮੁੰਦਰੀ ਜੀਵਾਂ ਦੇ ਨਾਲ, ਪੇੜ ਪੌਦਿਆਂ ਦੇ ਨਾਲ। ਸਾਰਾ ਪ੍ਰੋਗਰਾਮ ਬੜਾ ਵਧੀਆ ਚਾਹ ਦੀ ਚੁਸਕੀਆਂ ਦੇ ਨਾਲ ਬੈਠ ਕੇ ਆਨੰਦ ਪੂਰਵਕ ਸੁਣਿਆ। ਤੇ ਮੈਡਮ ਜੀ, ਇੱਕ ਵਿਚਾਰਧਾਰਾ ਮੇਰੀ ਵੀ ਹੈ। ਸਾਡੇ ਘਰ ਦੇ ਕੋਲ ਇੱਕ ਪਲਾਟ ਹੈਗਾ ਵਾ, ਜਿਹਦੇ ਵਿੱਚ ਉਹਨਾਂ ਨੇ 5 ਬੂਟੇ ਲਗਾਏ ਸੀ, ਨਿੰਬੂ, ਸਹਿਜਵਾਨ, ਅਰਜੁਨ, ਜਾਮੁਨ ਔਰ ਨਿੰਮ, ਜਿਨ੍ਹਾਂ ਦੇ ਉਹ ਪਲਾਟ ਸ਼ੁਰੂ ਹੋਣ ਲੱਗਿਆ ਬਣਨ ਵਾਸਤੇ। ਤੇ ਉਹਨਾਂ ਵਿੱਚੋਂ ਉਹ ਕਹਿੰਦੇ ਨੇ ਫੱਲੇ ਫੁੱਲੇ ਪੇੜ

0: नींबू, सहजवान, अर्जुन और जामुन और नीम ਜਿਨ੍ਹਾਂ ਦੇ ਉਹ ਪਲੋਟ ਸ਼ੁਰੂ ਹੋਣ ਲੱਗਿਆ ਬਣਨ ਵਾਸਤੇ ਤੇ ਉਹਨਾਂ ਵਿੱਚੋਂ ਉਹ ਕਹਿੰਦੇ ਨੇ ਫੱਲੇ ਫੁੱਲੇ ਪੇੜ ਪੌਦੇ ਉਹ ਹੁਣ ਕੱਟਣ ਲੱਗੇ ਨੇ ਜਿਹਦਾ ਸਾਨੂੰ ਤਹਿ ਦਿਲ ਤੋਂ ਦੁੱਖ ਵਾ। ਅਸੀਂ ਕਿਹਾ ਇੱਕ ਨਿੰਬੂ ਤੇ ਨਿੰਮ ਤਾਂ ਰਹਿਣ ਦਿਓ, ਦੇਖੋ ਜੇ ਰਹਿ ਗਏ ਤੇ ਪਰਿਆਵਰਨ ਹੋਰ ਵਧੀਆ ਰਹੇਗਾ। ਸਾਨੂੰ ਆਉਣ ਵਾਲੀ ਜਨਰੇਸ਼ਨ ਵਾਸਤੇ ਪਰਿਆਵਰਨ, ਪੇੜ ਪੌਦੇ, ਸਾਫ਼ ਸਫਾਈ, ਜੀਵ ਜੰਤੂਆਂ ਦੀ ਰੱਖਿਆ, ਇਹ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਕਿ ਅਸੀਂ ਇਸ ਦੀ ਸਾਰੇ ਸੰਭਾਲ ਰੱਖੀਏ। ਸਾਨੂੰ ਮੈਡਮ ਜੀ ਨੇ ਅੱਜ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ, ਬਹੁਤ ਜ਼ਿਆਦਾ ਵਧੀਆ ਸੀ। ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ
1: ਜੀ। ਮੇਰੀ ਆਪਣੀ ਕਿਰਨ ਨਰੂਲਾ ਜੀ, ਬਿਲਕੁਲ ਸਹੀ ਕਿਹਾ। ਔਰ ਤੁਸੀਂ ਇੱਕ ਹੋਰ ਦੱਸਿਆ ਨਾ ਕਿ ਅਰਜੁਨ ਦਾ ਵੀ ਪੇੜ, ਅਰਜੁਨ ਦੀ ਜਿਹੜੀ ਛਾਲ ਹੁੰਦੀ ਹੈ ਨਾ, ਉਹਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ। ਔਰ ਇੱਕ ਹੋਰ ਤੁਸੀਂ ਕਿਹਾ ਸ਼ਾਇਦ ਸੁਹੰਜਣੇ ਦਾ ਤੁਸੀਂ ਕਹਿਣਾ ਚਾਹੁੰਦੇ ਹੋ, ਜਿਹਨੂੰ ਮੋਰਿੰਗਾ ਕਹਿੰਦੇ ਆ। ਆਈ ਥਿੰਕ ਅੱਜ ਦੇ ਟਾਈਮ ਦੇ ਵਿੱਚ ਇਸ ਤੋਂ ਜ਼ਿਆਦਾ ਵੱਧ ਸੁਪਰ ਫੂਡ ਦੀ ਕੈਟਾਗਰੀ ਦੇ ਵਿੱਚ ਹੋਰ ਕੋਈ ਦਰਖਤ ਆਉਂਦਾ ਹੀ ਨਹੀਂ ਹੈ, ਜਿਹੜਾ ਪੱਤਿਆਂ ਤੋਂ ਲੈ ਕੇ ਟਾਹਣੀਆਂ, ਫਲ, ਈਵਨ ਕਿ ਉਹਦੀਆਂ ਜੜ੍ਹਾਂ, ਸਾਰਾ ਕੁਛ ਇਸ ਮਰਿੰਗਾ ਦੇ ਪੇੜ ਦਾ, ਸੁਹੰਜਣੇ ਦੇ ਪੇੜ ਦਾ ਕੰਮ ਦਾ ਆ। ਉਹਨੂੰ ਕੱਟਣ ਦਾ ਤਾਂ ਮੇਰੇ ਸੱਚੀ ਦਿਲ ਦੇ ਵਿੱਚ ਦਰਦ ਹੋਈ ਹੈ, ਇੱਦਾਂ ਹੋਣਾ ਨਹੀਂ ਚਾਹੀਦਾ। ਅਗਰ ਹੋ ਰਿਹਾ ਤਾਂ ਟਰਾਈ, ਅਗਰ ਉਸਨੂੰ ਅਪਰੂਟ ਕਰਕੇ ਕਿਤੇ ਹੋਰ ਲਗਾ ਦਿੱਤਾ ਜਾਵੇ, ਅਗਰ ਨਹੀਂ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਸੁਹੰਜਣੇ ਦੀ ਜੜ੍ਹ ਦੀ ਆ ਤਾਂ ਜਿਹੜਾ ਹੁੰਦਾ ਅਚਾਰ ਵੀ ਪੈ ਜਾਂਦਾ। ਪਾਓ, ਖਾਓ ਅਤੇ ਮੈਨੂੰ ਖਵਾਓ। ਥੈਂਕ ਯੂ ਮੈਸੇਜ ਕਰਨ ਦੇ ਲਈ। ਯਸ਼ਪਾਲ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਲਿਖ ਰਹੇ ਨੇ ਕਿ ਵਿਸ਼ਵ ਪਰਿਆਵਰਣ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਗੇ ਲਿਖ ਰਹੇ ਨੇ ਕਿ ਸਾਨੂੰ ਵੀ ਪਰਿਆਵਰਣ ਦੇ ਸੰਰਕਸ਼ਣ ਦਾ ਸੰਕਲਪ ਲੈਣਾ ਚਾਹੀਦਾ ਹੈ। ਮੈਂ ਤਾਂ ਸੰਕਲਪ ਲੈਂਦੀ ਰਹਿੰਦੀ ਹਾਂ, ਮੈਨੂੰ ਤੁਸੀਂ ਦੱਸਣਾ ਕਿ ਸੰਕਲਪ ਤੁਸੀਂ ਕਿਹੜਾ ਲਿਆ ਹੈ। ਯਸ਼ਪਾਲ ਜੀ, ਤੁਹਾਨੂੰ ਮੈਂ ਕਿਹਾ ਸੀ ਕਿ ਦੱਸੋ ਅੱਜ ਮੇਰੇ ਨਾਲ ਸੰਕਲਪ ਲੈ ਕਿਹੜਾ ਰਹੇ ਹੋ। ਔਰ ਅਗਰ ਆਲਰੇਡੀ ਕੋਈ ਸੰਕਲਪ ਲਿਆ ਹੋਇਆ ਤਾਂ ਜਿਸ ਨੂੰ ਕੈਰੀ ਫਾਰਵਰਡ ਕਰ ਰਹੇ ਹੋ, ਮਤਲਬ ਮਨਾ ਰਹੇ ਹੋ ਉਸ ਸੰਕਲਪ ਨੂੰ, ਮੰਨਦੇ ਹੋ ਤੁਸੀਂ, ਉਹ ਕਿਹੜਾ ਹੈ ਬਈ ਮੈਨੂੰ ਵੀ ਦੱਸੋ। ਨਵੀਂ ਨਵੀਆਂ ਗੱਲਾਂ ਮੈਨੂੰ ਪਤਾ ਲੱਗਣੀਆਂ ਚਾਹੀਦੀਆਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜੂਟ ਬੈਗ, ਪਲਾਸਟਿਕ ਦਾ ਬੈਗ ਨਹੀਂ ਲੈ ਕੇ ਆਉਂਦੀ। 10 ਸਾਲ ਹੋ ਗਏ ਨੇ ਮੈਨੂੰ ਸਿਰਫ ਜੂਟ ਦਾ ਬੈਗ ਲੈ ਕੇ ਆਉਂਦੀ ਹਾਂ ਮੈਂ ਆਪਣੇ ਆਫਿਸ। ਤੁਸੀਂ ਕੀ ਕਰਦੇ ਹੋ? ਸਿੰਗਲ ਯੂਜ਼ ਪਲਾਸਟਿਕ ਬਿਲਕੁਲ ਯੂਜ਼ ਕਰਨ ਤੋਂ ਮਨਾ ਕਰਦੇ ਹੋ ਕਿ ਨਹੀਂ ਕਰਦੇ ਹੋ? ਮੈਂ ਤਾਂ ਨਹੀਂ ਕਰਦੀ ਯੂਜ਼, ਮਤਲਬ ਮੈਂ ਮਨਾ ਕਰਦੀ ਹਾਂ, ਮੈਂ ਯੂਜ਼ ਨਹੀਂ ਕਰਦੀ। ਅੱਛਾ, ਇੱਕ ਹੋਰ ਚੀਜ਼ ਅਸੀਂ ਕਰ ਸਕਦੇ ਹਾਂ, ਸੌਖੀ ਜਿਹੀ ਚੀਜ਼ ਹੈ। ਮੈਂ ਆਪਣੇ ਇੱਕ ਫਰੈਂਡ ਨੂੰ ਦੇਖਿਆ ਸੀ ਕਿ ਉਸਨੇ ਇੱਕ ਇੱਕ ਇੱਕ ਤਰ੍ਹਾਂ ਦਾ ਨਾ ਪਲੈਜ ਲਿਆ ਔਰ ਉਸਨੂੰ ਉਹ ਮੰਨਦਾ ਹੈ। ਜਦੋਂ ਦਾ ਮੈਂ ਜੂਟ ਦਾ ਬੈਗ ਯੂਜ਼ ਕਰਨਾ ਸ਼ੁਰੂ ਕੀਤਾ 10 ਸਾਲਾਂ ਤੋਂ, ਉਸਨੇ ਮੇਰੇ ਨਾਲ ਪਲੈਜ ਲਿਆ ਸੀ ਕਿ ਮੈਂ ਕਦੀ ਵੀ ਪਲਾਸਟਿਕ ਦੇ ਕੱਪ ਦੇ ਵਿੱਚ ਚਾਹ ਨਹੀਂ ਪੀਊਂਗਾ, ਕਿਉਂਕਿ ਬਹੁਤ ਸਾਰੇ ਜਿਹੜੇ ਉਹਦੇ ਵਿੱਚ ਇੱਦਾਂ ਦੇ ਕੈਮੀਕਲ ਰਿਲੀਜ਼ ਹੁੰਦੇ ਨੇ ਕਿ ਮੁੜ ਕੇ ਕੈਂਸਰ ਦਾ ਕਾਰਨ ਬਣਦੇ ਨੇ, ਬਹੁਤ ਸਾਰੇ ਤਰ੍ਹਾਂ ਦੇ ਮਾਈਕਰੋ ਜਿਹੜੇ ਹੁੰਦੇ ਨੇ ਉਹਦੇ ਵਿੱਚ ਕਣ ਪਲਾਸਟਿਕ ਦੇ ਆ ਜਾਂਦੇ, ਫਿਰ ਅਲੱਗ ਅਲੱਗ ਕੈਮੀਕਲਸ ਰਿਲੀਜ਼ ਹੁੰਦੇ ਨੇ, ਸਾਡੀ ਬੋਡੀ 'ਤੇ ਬੁਰਾ ਅਸਰ ਪਾਉਂਦੇ ਨੇ। ਸੋ ਜਿੰਨੀ ਦੇਰ ਤੱਕ ਕੱਪ 'ਚ ਚਾਹ ਨਾ ਨਹੀਂ ਮਿਲੇ, ਉਹ ਚਾਹ ਨਹੀਂ ਪੀਂਦਾ। ਤੁਹਾਡਾ ਪਲੈਜ ਕੀ ਹੈ? ਤੁਹਾਡਾ ਆਪਣੇ ਆਪ ਦੇ ਨਾਲ ਵਾਅਦਾ ਕੀ ਹੈ? ਮੈਨੂੰ ਉਹ ਦੱਸੋ। ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਅੱਛਾ ਹੈ, ਅਭੀ ਸ਼ੁਰੂ ਹੋਣੇ ਵਾਲਾ ਹੈ। ਅੱਜ ਵਿਸ਼ਵ ਪਰਿਆਵਰਣ ਦਿਵਸ ਹੈ, ਹਮੇ ਪ੍ਰਕਿਰਤੀ ਕੇ ਪ੍ਰਤੀ ਜਾਗਰੂਕਤਾ ਰੱਖਣੀ ਜ਼ਰੂਰੀ ਹੈ, ਫਸਲੋਂ ਕੇ ਅਵਸ਼ੇਸ਼ ਨਹੀਂ ਜਲਾਣੇ ਚਾਹੀਏ। ਬਿਲਕੁਲ ਸਹੀ ਕਿਹਾ, ਯਾਨੀ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਹਮੇ ਅਧਿਕ ਸੇ ਅਧਿਕ ਪੇੜ ਲਗਾਉਣੇ ਚਾਹੀਏ, ਜਲ ਕੋ ਵੇਸਟ ਨਹੀਂ ਕਰਨਾ ਹੈ, ਸਹੀ ਉਪਯੋਗ ਮੇ ਲਾਣਾ ਹੈ। ਪਲਾਸਟਿਕ ਕਾ ਯੂਜ਼ ਮਤ ਕਰੋ, ਕਿਉਂਕਿ ਇਹ ਇੱਕ ਪਰਿਆਵਰਣ ਕੋ ਬਹੁਤ ਪ੍ਰਦੂਸ਼ਿਤ ਕਰਤਾ ਹੈ। ਠੀਕ ਹੈ ਜੀ, ਇੱਕ ਬੁਝਾਰਤ, ਅੱਛਾ ਬੁਝਾਰਤ ਵੀ ਪਾਤੀ ਇਹਨਾਂ ਨੇ ਨਾਲੋਂ ਨਾਲ ਹੀ ਲੱਗਦੇ ਹੱਥੀਂ। ਲਿਖ ਰਹੇ ਨੇ ਕਾਲੀ ਕਲੂਟੀ ਮਿੱਠੇ ਬੋਲ, ਘਰ ਉਸਦਾ ਹੈ ਨਹੀਂ, ਰਹਿੰਦੀ ਹੈ ਅੰਬਾਂ ਦੇ ਕੋਲ। ਬਹੁਤ ਬਹੁਤ ਧੰਨਵਾਦ, ਕੋਇਲ ਹੈ ਜੀ, ਬਹੁਤ ਬਹੁਤ ਧੰਨਵਾਦ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਹੋਰਾਂ ਨੇ ਆਪਣੀ ਪਤਨੀ ਕ੍ਰਿਸ਼ਨਾ ਧੀਮਾਨ ਅਤੇ ਸਾਰੀ ਧੀਮਾਨ ਫੈਮਿਲੀ ਨਾਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਭੇਜਿਆ ਹੈ ਜੀ ਮੈਸੇਜ, ਬਹੁਤ ਬਹੁਤ ਸ਼ੁਕਰੀਆ। ਸਾਲ ਐਲਮਾ ਮੈਂ ਔਰ ਨਾਲ ਹੀ ਸੁਣਦੇ ਹਾਂ ਅਗਲਾ ਵੋਇਸ ਮੈਸੇਜ।
2: ਹੈਲੋ ਪੂਰਿਆ ਜੀ, ਨਮਸਤੇ, ਸਤਿ ਸ਼੍ਰੀ ਅਕਾਲ। ਅੱਜ ਵੀ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਮੈਂ ਕਿਹਾ ਜੀ ਕਿਆ ਬਾਤ ਹੈ, ਪਾਣੀ ਕੀ ਟੈਂਕੀ ਭਰ ਗਈ ਹੈ, ਪਾਣੀ ਕੀ ਟੈਂਕੀ ਕੋ ਬੰਦ ਕਰ ਦੀਜੀਏ।
3: ਤੇ ਤੁਸੀਂ ਵੀ ਆਪਣੀ ਆਵਾਜ਼ ਦੇ ਵਿੱਚ ਬੋਲ ਲਿਆ ਕਰੋ, ਕਿਉਂ ਵਾਜਾ ਬਦਲ ਬਦਲ ਕੇ ਸਾਨੂੰ ਡਰਾ ਦਿੰਦੇ ਹੋ?
1: ਚਲੋ ਸੁਣਦੇ ਹਾਂ ਕਿ ਕੌਣ ਹੈ।
2: ਹਮਾਰੀ ਬਾਤ ਸੁਣ ਲੇ ਜੀ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਆਜ ਤੋ ਆਪਨੇ ਰੁੱਖੋਂ ਕੇ ਬਾਰੇ ਬਹੁਤ ਹੀ ਅੱਛੀ ਬਾਤ

0: की बड़ा आनंद आ गया, मन खुश हो गया। बिल्कुल प्रदूषण से हमें बिल्कुल बचा रखना चाहिए। सो एक सुख बिल्कुल जी, जो हम रुख लगाएंगे तो तभी सुख पाएंगे। इतने अच्छे अच्छे आपने टॉपिक चंगी बातें की है। आप जब आते हो सभी के मैं क्या जी बातें करके खुश कर जाते हो। पूजा टोहानी जी नमस्ते, सत श्री अकाल। सो हाजिर सी राहुल चंडीगढ़ तो थोड़ा प्रोग्राम लाजवाब हुंदा है। जब भी सुनते हैं मन खुश कर जन्ने हैं। पूजा टोहानी जी
1: ठीक है जी।
0: थोड़ियां गल्लां बातां दे विच रस, और मैं क्या पता नहीं तुसी इन्नियां सोहणियां सोहणियां जानकारियां कित्थों लेके आंदे हैं। मैं परमात्मा दा शुक्राना करता हां कि थोड़े मम्मी डैडी ने परमात्मा दी कृपा दे नाल थानू पढ़ाया लिखाया, थानू सोहणी ये जॉब ते रेडियो एफएम ते बचाया।
1: थैंक यू
0: खुश
1: जी,
0: रहो, आदरों मिलते
1: थैंक यू।
0: रहो। बहुत बहुत वधाइयां अज दे दिन दे उत्ते। सो जो अज तुसी बहुत वधिया टॉपिक लैके आए हैं। नमस्ते जी, सत श्री अकाल।
1: राहुल जी शुक्रिया बहुत बहुत। वैसे तुसी बड़े वक्रे जे ढंग दे नाल आज उपस्थिति अपनी अपनी अटेंडेंस मेरे प्रोग्राम च लगवा ली है, तो मेरा हादसा भी कंडवा दिता है। एंड थैंक यू सो मच जिन्नी ब्लैसिंग मैंने दीतियाँ मेरे पेरेंट्स नूं, तुसी जिहड़ा क्या कि उन्होंने अच्छी अच्छी परवरिश की। थैंक यू ढेर सारा मेरे वल्लों तुहानू। और अगला मैसेज भी आ चुका है जी प्रोग्राम दे विच, सुनते हैं जी कितों है। और जिन्हों का आप हुणे मैसेज सुनिया तो उन्होंने नाम मेरे ख्याल राहुल इन्होंने दस्या सी, अगर नहीं तो एक बार क्लीयर कट प्लीज़ मैसेज दे विच अपना नाम जरूर दस दिया करो। और फिलहाल सुनते हैं अगला वॉइस मैसेज।
2: ਹੈਲੋ ਪੂਜਾ ਮੈਮ ਜੀ, ਸਤਿ ਸ਼੍ਰੀ ਅਕਾਲ। ਆਲ ਪੰਜਾਬੀ ਜਿੱਥੇ ਪੰਜਾਬੀ ਮੇਰੇ ਵੀ ਵਸਦੇ ਨੇ, ਭੈਣ ਭਰਾ ਵਸਦੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ।
2: ਪਿਛਲੇ ਦੋ ਦਿਨ ਤੋਂ ਮੌਸਮ ਬਹੁਤ ਵਧੀਆ ਹੋਇਆ ਹੈ, ਬਾਰਿਸ਼ ਹੋਈ ਹੈ, ਥੋੜੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਬਾਕੀ ਪੂਜਾ ਮੈਮ ਜੀ ਤੁਸੀਂ ਪਾਣੀ ਬਾਰੇ ਕਿਹਾ, ਪਾਣੀ ਬਾਕੀ ਸਾਨੂੰ ਹਰੇਕ ਨੂੰ ਜ਼ਿੰਮੇਵਾਰੀ ਸਾਡੀ ਬਣਦੀ ਹੈ ਵੀ ਪਾਣੀ ਨੂੰ ਸੇਫ ਰੱਖਣਾ ਚਾਹੀਦਾ ਹੈ। ਪਾਣੀ ਫਾਲਤੂ ਆਪਾਂ ਨੂੰ ਨਹੀਂ ਖਰਾਬ ਕਰਨਾ ਚਾਹੀਦਾ, ਔਰ ਆਪਣੇ ਆਸ ਪਾਸ ਦਾ ਜੋ ਵਾਤਾਵਰਨ ਏਰੀਆ ਆਪਣਾ ਇਲਾਕਾ ਉਸਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ
1: ਜੀ।
2: ਬਾਕੀ ਸਾਨੂੰ ਕੁਛ ਨਾ ਕੁਛ ਲਿਖਣ ਦਾ ਸ਼ੌਂਕ ਹੈ, ਅਸੀਂ ਅੱਜ ਕੁਛ ਜੋ ਚਾਰ ਲਾਈਨਾਂ ਲਿਖੀਆਂ ਆਪ ਦੀ ਪੇਸ਼ ਕਰਦੇ ਹਾਂ, ਉਮੀਦ ਕਰਦੇ ਹਾਂ ਆਪ ਜੀ ਨੂੰ ਬਹੁਤ ਪਸੰਦ ਆਣਗੀਆਂ
1: ਜੀ ਜੀ ਜੀ।
2: ਸੋ ਇਹ ਲਾਈਨਾਂ ਉਹ ਨੇ ਜੋ ਜਿਵੇਂ ਕੋਈ ਮਤਲਬ ਕੋਈ ਕੁੜੀ ਮੁੰਡਾ ਆਪਣਾ ਫਰੈਂਡਸ਼ਿਪ ਦੇ ਵਿੱਚ, ਤੇ ਮੁੰਡਾ ਕੀ ਹੋ ਜਾਂਦਾ ਬਾਹਰ ਚਲ ਜਾਂਦੇ ਨੇ ਵਿਦੇਸ਼, ਤੇ ਉੱਥੇ ਜਾ ਕੇ ਕਿ ਜਿੱਦਾਂ ਕਿਸੇ ਨੂੰ ਕੋਈ ਭੁੱਲ ਜਾਂਦਾ, ਤੇ ਉਹਨਾਂ ਨੂੰ ਕੀ ਲਿਖਦੇ ਨੇ।
1: ਓਕੇ।
2: ਹਰ ਗੱਲ ਤੇ ਹੰਗਾਰਾ ਰਹੇ ਭਰਦੇ, ਪਾਉਂਦੇ ਸੀ ਜੋ ਬਾਤਾਂ ਲੰਬੀਆਂ, ਹੰਝੂ ਅੱਖੀਆਂ ਦੇ ਮੁੱਕ ਗਏ ਨੇ ਸਾਰੇ, ਦੇਖ ਤਸਵੀਰਾਂ ਟੰਗੀਆਂ
1: ਜੀ,
2: ਜਿਹੜੇ ਹੀਰਿਆਂ ਤੋਂ ਵੱਧ ਸੀ ਕੀਮਤੀ ਕੌਡੀਆਂ ਦੇ ਭਾਅ ਤੁੱਲ ਗਏ, ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਟਾਈਮ ਤੜਕੇ ਦਾ ਰਾਤ ਸਾਰੀ ਲੰਘ ਗਈ, ਸਾਡੀਆਂ ਨਾ ਗੱਲਾਂ ਮੁੱਕੀਆਂ, ਹੁਣ ਘਰ ਵੀ ਤਵਾੜ ਜੇਲ ਬਣਿਆ, ਕਰ ਲਈਆਂ ਕੰਧਾਂ ਉੱਚੀਆਂ। ਜਦੋਂ ਚਿਹਰਿਆਂ ਤੋਂ ਨਕਾਬ ਸਾਰਾ ਲੈ ਗਿਆ, ਦਿਲ ਵਾਲੇ ਭੇਦ ਖੁੱਲ ਗਏ, ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਬੇੜੀ ਜ਼ਿੰਦਗੀ ਦੀ ਪਾਣੀ ਵਿੱਚ ਰੁੜ ਗਈ, ਘਿਰ ਗਈ ਘੁੰਮਣ ਘੇਰੀਆਂ, ਹੱਥੀ ਲਾਇਆ ਸੀ ਨਿਸ਼ਾਨੀ ਬੂਟਾ ਇਮਲੀ, ਉਹ ਵੀ ਪੱਟਦਾ ਹਨੇਰੀਆਂ। ਬੇ ਮੌਸਮੀ ਚ ਗੜੇ ਮਾਰ ਹੋ ਗਈ, ਮਿਹਨਤਾਂ ਦੇ ਮੁੱਲ ਰੁੜ ਗਏ, ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਕਰੇ ਵਾਅਦੇ ਮਾਰ ਲੋਹੇ ਤੇ ਲਕੀਰਾਂ, ਉਹ ਵੀ ਸਭ ਫੇਕ ਹੋ ਗਏ, ਜਿਹੜੇ ਦਿੰਦੇ ਰਹੇ ਪੱਕੀਆਂ ਤਸੱਲੀਆਂ, ਗੀਤਾਂ ਵਿੱਚ ਲੇਖ ਹੋ ਗਏ। ਰੰਗ ਬਦਲ ਜਾਂਦੇ ਨੇ ਚਿੱਟੇ ਪਾਣੀਆਂ, ਜਦੋਂ ਗਿੱਲ ਰੰਗ ਘੁੱਲ ਜੇ, ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਅੱਜ ਬੈਠ ਕੇ ਬਣਾ ਕੇ ਨਵੀਂ ਦੁਨੀਆਂ, ਚੜ ਕੇ ਜਹਾਜ਼ ਭੁੱਲ ਗਏ। ਸੋ ਇਹ ਜੋ ਚਾਰ ਲਾਈਨਾਂ ਸੀ ਲਿਖੀਆਂ ਸੀ
1: ਜੀ,
2: ਮੈਂ ਸਤਨਾਮ ਸਿੰਘ ਗਿੱਲ, ਪਿੰਡ ਜੋੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਸਾਰੇ ਭੈਣ ਭਰਾ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਲਦੀ ਦੇ ਨਾਲ ਅਗਲਾ ਮੈਸੇਜ ਵੀ ਸੁਣ ਲੈਂਦੇ ਹਾਂ, ਲੇਕਿਨ ਖਾਂਸੀ ਆਈ ਸੀ ਮੈਨੂੰ, ਮੈਂ ਖੰਘਣਾ ਵੀ ਤਾਂ ਸੀ, ਫਿਰ ਤੁਸੀਂ ਕਹਿਣਾ ਸੀ ਸਾਡੇ ਕੰਨ ਦੇ ਵਿੱਚ ਆ ਕੇ ਕੁੜੀ ਨੂੰ ਖਾਂਸੀ ਆ ਗਈ ਹੈ। ਪਰਿਆਵਰਣ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ, ਇਸ ਕਰਕੇ ਅੱਛਾ ਅੱਛਾ ਮਿਊਜ਼ਿਕ ਵੀ ਤੁਹਾਨੂੰ ਨਾਲ ਮੈਂ ਸੁਣਾ ਦਿੰਦੀ ਹਾਂ। ਲੇਕਿਨ ਹੁਣ ਅਗਲਾ ਵੌਇਸ ਮੈਸੇਜ ਸੁਣਦੇ ਹਾਂ।
3: ਆਵਾਜ਼ ਦੀ ਦੁਨੀਆ ਦੇ ਦੋਸਤੋ ਸਤਿ ਸ੍ਰੀ ਅਕਾਲ
1: ਜੀ,
3: ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਰਖਰਾਓ ਬਾਗਾ ਪੁਰਾਣਾ ਤੋਂ ਜੀ।
1: ਜੀ ਨਮਸਕਾਰ, ਸਵਾਗਤ
3: ਪੂਜਾ ਟੋਹਾਨੀ ਜੀ,
1: ਜੀ
3: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ, ਸ਼ੁਕਰੀਆ
3: ਬੇਟੀ
1: ਜੀ।
3: ਕੱਲ ਸ਼ਾਮ ਨੂੰ ਬਹੁਤ ਤੇਜ਼ ਹਨੇਰੀ ਆਈ।

0: बारिश भी हुई।
1: अरे वाह,
0: मौसम ठंडा हो
1: ठंडा हो गया।
0: बेटी आपां नूं चाहिदा है हर मनुख लावे एक
1: रुख,
0: रुख लाना बहुत जरूरी है, चाहे बच्चे दे जन्म दिन दे उत्ते रुख लाया जावे
1: जी,
0: ते चाहे कोई पुराना बुजुर्ग चढ़ाई कर जांदा है ओदी याद विच रुख लगाया जावे
1: जी,
0: तां कि इह निशानियां जिहड़ियां इहनां नूं आपां पाणी पा के रुखां नूं वड्डे बनावांगे, दरख्तां नूं, अते अपनियां आउण वालियां पीढ़ियां भी याद करनगियां
1: वी आ
0: बापू जी दे नां ते लाया सी, आ बेटे दे जन्म दिन ते लाया सी
1: जी।
0: बेटी ਸੁਲਤਾਨਪੁਰ ਲੋਧੀ ਤੋਂ ਤਕਰੀਬਨ 6 ਕਿਲੋਮੀਟਰ ਦੂਰ ਸੰਤ ਬਲਵੀਰ ਸਿੰਘ ਜੀ ਸੀਚੇ ਵਾਲਾ ਉਹਨਾਂ ਦਾ ਡੇਰਾ ਹੈ
1: ਜੀ ਜੀ ਜੀ।
0: ਉੱਥੇ ਇੰਨਾ ਸ਼ਾਂਤ
1: ਵਾਤਾਵਰਨ
0: ਹੈ
1: ਜੀ ਬਿਲਕੁਲ,
0: ਮੰਨ ਲਓ ਜੇ ਕਿਸੇ ਨੂੰ ਸਾਹ ਦੀ ਤਕਲੀਫ ਹੈ ਜਾਂ ਕੋਈ ਹੋਰ ਤਕਲੀਫ ਹੈ ਉੱਥੇ ਦਰਖਤਾਂ ਥੱਲੇ ਜਾ ਕੇ ਪੈ ਜੇ ਤੇ ਉਹ ਸਾਰੀਆਂ ਤਕਲੀਫਾਂ ਦੂਰ ਹੋ ਜਾਂਦੀਆਂ,
1: ਕਿਉਂਕਿ
0: ਉੱਥੇ ਸ਼ੋਰ ਵੀ ਬਿਲਕੁਲ ਨਹੀਂ ਗਾ ਤੇ ਹੋਰ ਵੀ ਪ੍ਰਦੂਸ਼ਣ ਬਿਲਕੁਲ ਨਹੀਂ ਆ, ਬਹੁਤ ਵਧੀਆ ਵਾਤਾਵਰਨ ਹੈ, ਸ਼ੁੱਧ ਹਵਾ
1: ਜੀ,
0: ਸ਼ੁੱਧ ਪਾਣੀ, ਸਾਰਾ ਕੁਛ ਹੀ ਉੱਥੇ ਬਹੁਤ ਵਧੀਆ। ਬੇਟੀ ਤੁਹਾਡਾ ਵੀ ਜਦੋਂ ਕਿਤੇ ਟਾਈਮ ਲੱਗਿਆ ਸੁਲਤਾਨਪੁਰ ਲੋਧੀ ਦਰਸ਼ਨ ਕਰਨ ਦਾ ਤੇ ਸੀਚੇ ਵਾਲਾ ਡੇਰੇ ਲਾਜ਼ਮੀ ਜਾ ਕੇ ਆਇਓ, ਉੱਥੇ ਤਕਰੀਬਨ ਵੀ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਹੈ ਬੇਈ ਨਦੀ ਦੇ ਕਿਨਾਰੇ
1: ਜੀ।
0: ਬੇਟੀ ਅੱਜ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖਰਾ ਬਾਘਾ ਪੁਰਾਣਾ ਤੋਂ ਜੀ,
1: ਸਤਿ
0: ਸ੍ਰੀ ਅਕਾਲ ਦੋਸਤੋ
1: ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਬੜੀ ਵਧੀਆ ਜਾਣਕਾਰੀ ਦਿੱਤੀ। ਅੱਗੇ ਲਿਖ ਰਹੇ ਨੇ ਪੂਜਾ ਟੋਹਾਨੀ ਜੀ, ਮੈਂ ਅੱਜ ਵੀ ਆਪਣੀ ਸਾਈਕਲ 'ਤੇ ਦੋ ਕੱਪੜੇ ਦੇ ਥੈਲੇ ਹਮੇਸ਼ਾ ਨਾਲ ਰੱਖਦਾ ਹਾਂ ਜੀ। ਸਤਨਾਮ ਸਿੰਘ ਰਖਰਾ ਜੀ ਨੇ ਹੀ ਸਾਨੂੰ ਇਹ ਦੱਸਿਆ, ਬਹੁਤ ਚੰਗੀ ਗੱਲ ਹੈ ਸਾਈਕਲ ਚਲਾਉਣਾ। ਮੇਰੇ ਪਾਪਾ ਹਜੇ ਕੱਲ੍ਹ ਹੀ ਯਾਦ ਕਰ ਰਹੇ ਸੀ ਕਿ ਜਦੋਂ ਮੈਂ ਸਾਈਕਲ ਚਲਾਇਆ ਕਰਦਾ ਸੀ ਮੈਂ ਇੱਕਦਮ ਫਿੱਟ ਹੁੰਦਾ ਸੀ, ਅਤੇ ਹੁਣ ਤਾਂ ਬਸ ਗੱਡੀਆਂ ਗੁੱਡੀਆਂ 'ਚ ਬੈਠ ਕੇ, ਮਤਲਬ ਸਰੀਰ ਹੈ ਨਾ ਉੱਦਾਂ ਤਾਂ ਖੁੱਲ੍ਹਦਾ ਨਹੀਂ ਹੈ। ਗੱਲ ਬਿਲਕੁਲ ਸੱਚ ਹੈ, ਪੂਰੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ ਜਦੋਂ ਅਸੀਂ ਸਾਈਕਲਿੰਗ ਕਰਦੇ ਹਾਂ। ਸਾਈਕਲਿੰਗ ਵਾਪਸ ਇਨ ਟ੍ਰੈਂਡ ਆ ਚੁੱਕੀ ਹੈ ਔਰ ਪਰਿਆਵਰਣ ਦੇ ਹੱਕ ਵਿੱਚ ਵੀ ਹੈ। ਮੈਨੂੰ ਲੱਗਦਾ ਕਿ ਹੁਣ ਮੈਨੂੰ ਸਾਈਕਲ 'ਤੇ ਹੀ ਆਇਆ ਕਰਨਾ ਚਾਹੀਦਾ ਹੈ, ਸਾਰਾ ਕੁਛ ਮੈਂ ਹੀ ਕਰਾਂ, ਤੁਸੀਂ ਕੁਛ ਨਾ ਕਰੋ। ਦੈਟਸ ਨੋਟ ਗੁੱਡ ਆਈਡੀਆ। ਅਰੇ ਗੁੱਡ ਆਈਡੀਆ ਔਰ ਗੁੱਡ ਗੁੱਡ ਲੋਕ, ਸੁਣੇ ਸੁਣੇ ਲੋਕ ਵੀ ਆ ਚੁੱਕੇ ਨੇ ਸਟੂਡੀਓ ਦੇ ਵਿੱਚ। ਹਜੇ ਨਹੀਂ ਮੈਂ ਦੱਸੂੰਗੀ ਕੌਣ ਆਇਆ, ਮੈਂ ਬਾਅਦ ਵਿੱਚ ਦੱਸੂੰਗੀ, ਹਜੇ ਮੈਂ ਹੀ ਬੈਠੀ, ਤੁਸੀਂ ਮੇਰੇ 'ਤੇ ਕੋਨਸੈਂਟਰੇਟ ਕਰੋ। ਔਰ ਅੱਗੇ ਮੇਰੇ ਕੋਲ ਮੈਸੇਜ, ਅਬ ਤੋ ਹੋਣੇ ਲਗੇ ਬੱਚੇ ਵੀ ਪਰਿੰਦੋ ਕੀ ਤਰ੍ਹਾਂ, ਸਾਥ ਰਹਿਤੇ ਹੈ ਬੜੇ ਹੋਤੇ ਹੈ ਔਰ ਉੜ ਜਾਤੇ ਹੈ। ਡੂੰਘਾ ਜਿਹੜਾ, ਖਬਰਾਂ ਨਹੀਂ ਆਈਆਂ ਜੀ, ਇੱਥੇ ਹੀ ਆਈਆਂ ਜੀ। ਰਾਮ ਸਰੂਪ ਅਰੋੜਾ ਹੋਰਾਂ ਨੇ ਚੌਂਕ ਚੀਲੀਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਇਹ ਮੈਸੇਜ ਕੀਤਾ ਸੀ, ਜਿਹੜੇ ਬੱਚੇ ਕਹਿੰਦੇ ਪਰਿੰਦਿਆਂ ਦੀ ਤਰ੍ਹਾਂ ਉੜ ਜਾਂਦੇ ਨੇ। ਮੈਂ ਬਹੁਤ ਖਰਾਬ ਹਾਂ ਦੇਖੋ, ਹੈ ਨਾ, ਸਾਰਾ ਕੁਛ ਸੁਣਾ ਦਿੰਦੀ ਹਾਂ, ਦੱਸ ਦਿੰਦੀ ਹਾਂ, ਬੋਲ ਦਿੰਦੀ ਹਾਂ, ਬਸ ਪਿਆਰ ਇੱਦਾਂ ਹੀ ਹੁੰਦਾ, ਪਿਆਰ ਦੇ ਵਿੱਚ ਕੋਈ ਫਿਲਟਰਸ ਨਹੀਂ ਹੁੰਦੇ, ਇਸੇ ਕਰਕੇ ਦਿਲ ਤੋਂ ਕਨੈਕਟ ਕਰਦੇ, ਕਿਉਂਕਿ ਤੁਸੀਂ, ਤੁਹਾਨੂੰ ਪਤਾ ਹੈ ਕਿ ਪੂਜਾ ਟੋਹਾਨੀ ਬੋਲਦੀ ਹੈ ਦਿਲ ਤੋਂ, ਤਾਂ ਹੀ ਪਹੁੰਚਦੀ ਹੈ ਤੁਹਾਡੇ ਦਿਲ ਤੱਕ ਆਵਾਜ਼ ਔਰ ਗੱਲ। ਔਰ ਅਗਲੀ ਗੱਲ ਵੀ ਸਾਡੇ ਕੋਲ ਪਹੁੰਚ ਚੁੱਕੀ ਹੈ, ਪੂਰੇ 3 ਮਿੰਟ ਔਰ 34 ਸੈਕਿੰਡ ਦਾ ਮੈਸੇਜ ਹੈ। ਮੈਨੂੰ ਲੱਗਦਾ ਕਿ ਪਹਿਲਾਂ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣੀ ਚਾਹੀਦੀ ਹੈ, ਅਤੇ ਬ੍ਰੇਕ ਦੇ ਨਾਲ ਹੀ ਫਿਰ ਆਪਾਂ ਨੂੰ ਗਾਣਾ ਸ਼ਾਇਦ ਸੁਣ ਲੈਣਾ ਚਾਹੀਦਾ, ਸ਼ਾਇਦ ਨਹੀਂ ਮਤਲਬ ਪੱਕਾ ਸੁਣਨਾ ਚਾਹੀਦਾ, ਸ਼ਾਇਦ ਵੇਲਾ ਕੋਈ ਮਾਮਲਾ ਹੈ ਹੀ ਨਹੀਂ ਹੈ, ਬ੍ਰੇਕ ਬਹੁਤ ਜ਼ਰੂਰੀ ਹੈ। ਔਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਆ ਰਹੀ ਹੈ ਜੀ ਤੁਹਾਡੇ ਰੇਡੀਓ ਸੈੱਟ 'ਤੇ, ਸੋ ਜਾਣਾ ਕਿਤੇ ਨਹੀਂ ਹੈ, ਸਟੇ ਟਿਊਨਡ ਐਂਡ ਸਟੇ ਲਿਸਨਿੰਗ ਮਾਈ ਸ਼ੋ ਪੂਜਾ ਟੋਹਾਨੀ ਦੇ ਨਾਲ ਦਿਲ ਆਪਣਾ ਪੰਜਾਬੀ।
2: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
3: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। पीएम सूर्य घर मुफ्त बिजली योजना, जुड़न लई रजिस्टर करो pmsuryaghar.gov.in।
4: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy. Combat ready, cohesive, Atmanirbhar, safeguarding seas for a Viksit Samriddh Bharat. Join Indian Navy.

0: ਲਓ ਜੀ ਮਿਊਜ਼ੀਕਲੀ ਯੋਰਸ ਔਰ ਤੁਹਾਡੇ ਲਈ ਹੀ ਹਾਂ ਜੀ ਅਸੀਂ ਵੀ ਔਰ ਇਹ ਚੈਨਲ ਵੀ ਅਤੇ ਜਲਦੀ ਦੇ ਨਾਲ ਹੁਣ ਆਪਾਂ ਸੁਣਦੇ ਹਾਂ ਅਗਲਾ ਵੋਇਸ ਮੈਸੇਜ ਮੈਂ ਬ੍ਰੇਕ ਲੈਣੀ ਸੀ ਮੈਂ ਬ੍ਰੇਕ ਲੈ ਲਈ ਹੈ
1: ਦਿਲ ਆਪਣਾ ਪੰਜਾਬੀ ਐਫ ਐਮ ਰੇਨਬੋ
0: ਜੀ
1: ਮੈਂ ਗੁਰਾਇਆ ਤੋਂ ਰਵਿੰਦਰ ਕੁਮਾਰ ਕੈਂਬੋ
0: ਜੀ
1: ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਜੀ
0: ਜੀ ਬਹੁਤ ਬਹੁਤ ਸਵਾਗਤ ਜੀ
1: ਅੱਜ ਵਿਸ਼ਵ ਪਰਿਆਵਰਨ ਦਿਵਸ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਕਿ ਪਵਨ ਗੁਰੂ ਪਾਣੀ ਪਿਤਾ
0: ਮਾਤਾ ਧਰਤ ਮਹਤ ਜੀ
1: ਤੇ ਇਹ ਜਿਹੜੀਆਂ ਸਾਡੀਆਂ ਤਿੰਨੇ ਚੀਜ਼ਾਂ ਜ਼ਰੂਰੀ ਆਦਤ ਜ਼ਿੰਦਗੀ ਦੀਆਂ
0: ਜੀ
1: ਇਹ ਅਸੀਂ ਤਿੰਨੇ ਹੀ ਆਪਣੀਆਂ ਖਰਾਬ ਕਰ ਚੁੱਕੇ ਹਾਂ
0: ਬਿਲਕੁਲ ਜੀ ਬਿਲਕੁਲ
1: ਆਪਣੀਆਂ ਅਣਗਹਿਲੀਆਂ ਕਰਕੇ ਤੇ ਅੱਜ ਜੋ ਜ਼ਰੂਰਤ ਹੈ ਉਹ ਸਾਨੂੰ ਇਹਨਾਂ ਨੂੰ ਠੀਕ ਕਰਨ ਦੀ ਹੈ ਕਿਉਂਕਿ ਇਹ ਜੋ ਸ੍ਰਿਸ਼ਟੀ ਹੈ ਸਾਡਾ ਘਰ ਹੈ ਇਸ ਨੂੰ ਉਹਦੇ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਤੇ ਉਹਦੀ ਰੱਖਿਆ ਕਰਨਾ ਇਹ ਸਾਡਾ ਫਰਜ਼ ਹੈ ਤੇ ਇਸ ਕਰਕੇ ਅਸੀਂ 20-20 ਮਰਲੇ ਦੀਆਂ ਕੋਠੀਆਂ ਤਾਂ ਬਣਾ ਲਈਆਂ ਪਰ ਇਹ ਇਹਨਾਂ ਵਿੱਚ ਰਹਿਣ ਵਾਲੇ ਜੋ ਇਨਸਾਨ ਆ ਜੋ ਉਹਨਾਂ ਦੀ ਜ਼ਰੂਰਤ ਹੈ ਪਾਣੀ ਦੀ ਹੈ ਹਵਾ ਦੀ ਹੈ ਤੇ ਧਰਤੀ ਦੀ ਹੈ ਉਹ ਅਸੀਂ ਖਰਾਬ ਕਰ ਲਈਆਂ ਜਿਸ ਕਰਕੇ ਅੱਜ ਘਰ ਘਰ ਦੇ ਵਿੱਚ ਜੋ ਹੈ ਉਹ ਬਿਮਾਰੀਆਂ ਫੈਲ ਰਹੀਆਂ ਆ ਜਿਹੜੀਆਂ ਕਦੀ ਅੱਧੇ ਅੱਗੇ ਅਸੀਂ ਸੁਣੀਆਂ ਨਹੀਂ ਸੀ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹਦੀ ਸਾਰੀ ਵਜ੍ਹਾ ਹੈ ਕਿ ਵਾਤਾਵਰਨ ਜੋ ਹੈ ਸਾਡਾ ਬਾਹਰੀ ਉਹ ਬਿਲਕੁਲ ਹੀ ਖਰਾਬ ਹੋ ਚੁੱਕਾ ਹੈ ਜਿਸ ਵਿੱਚ ਸਾਹ ਲੈਣਾ ਵੀ ਬੜਾ ਮੁਸ਼ਕਲ ਹੈ ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਅਸੀਂ ਹੁਣ ਇਸ ਜਿਹੜੀ ਧਰਤੀ ਤੋਂ ਨੁਕਸਾਨ ਪਹੁੰਚਿਆ ਹੈ ਤੇ ਇਹਦੀ ਹੁਣ ਮੁਰੰਮਤ ਕਰਨ ਦਾ ਜਿਹੜਾ ਜ਼ਿੰਮਾ ਉਹ ਹਰ ਇੱਕ ਬੰਦੇ ਦੇ ਹੱਥ ਵਿੱਚ ਹੋਣਾ ਚਾਹੀਦਾ ਇਹ ਇੱਕ ਬੰਦੇ ਦੀ ਕਰਨ ਵਾਲੀ ਗੱਲ ਨਹੀਂ ਕਿਉਂਕਿ ਘਰ 'ਚ ਕੋਈ ਮੁਸੀਬਤ ਹੋਵੇ ਤਾਂ ਸਾਰੇ ਜਦ ਮਿਲ ਜੁਲ ਕੇ ਕੰਮ ਕਰਦੇ ਆ ਤਾਂ ਉਹ ਮੁਸੀਬਤ ਫੇਰ ਟਲ ਜਾਂਦੀ ਆ ਇਸ ਕਰਕੇ ਪਰਿਆਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਹਰ ਇੱਕ ਬੰਦਾ ਕੋਈ ਵੀ ਹੈ ਚਾਹੇ ਕੋਈ ਬਜ਼ੁਰਗ ਹੈ ਚਾਹੇ ਬੱਚਾ ਹੈ ਚਾਹੇ ਕੋਈ ਜਵਾਨ ਆ ਹਰ ਇੱਕ ਨੂੰ ਮਿਲ ਕੇ ਜਿਹੜੀ ਉਹ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਤਾਂ ਹੀ ਆਪਾਂ ਜਿਹੜਾ ਅੱਗੇ ਜਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਹਵਾ ਪਾਣੀ ਧਰਤੀ ਜਿਹੜੀ ਆ ਉਹ ਸ਼ੁੱਧ ਛੱਡ ਕੇ ਜਾ ਸਕਦੇ ਹਾਂ ਨਹੀਂ ਤਾਂ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤੇ ਅੱਗੇ ਵਾਸਤੇ ਜਿਹੜਾ ਉਹ ਸਾਹ ਲੈਣਾ ਵੀ ਮੁਸ਼ਕਲ ਹੋ ਜਾਣਾ ਆ ਤੇ ਇਸ ਕਰਕੇ ਸਾਨੂੰ ਸਭ ਨੂੰ ਚਾਹੀਦਾ ਕਿ ਆਪਣਾ ਆਪਣਾ ਯੋਗਦਾਨ ਦੇਈਏ ਉਹ ਦੇਣਾ ਬੜਾ ਜ਼ਰੂਰੀ ਆ ਤੇ ਨਹੀਂ ਤੂੰ ਅੱਗੇ ਤੋਂ ਮਤਲਬ ਬੜਾ ਮੁਸ਼ਕਲ ਸਮਾਂ ਆ ਜਾਊਗਾ ਤੇ ਇੱਥੇ ਜਿਹੜਾ ਧਰਤੀ ਤੇ ਜਿਹੜਾ ਰਹਿਣਾ ਵੀ ਮੁਸ਼ਕਲ ਹੋ ਜਾਊਗਾ ਤੇ ਇਸ ਤੋਂ ਬਚਣ ਲਈ ਸਭ ਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ
0: ਜੀ ਬਿਲਕੁਲ ਬਿਲਕੁਲ ਇਹੀ ਕਰਕੇ ਤੇ ਅਸੀਂ ਬਾਰ ਬਾਰ ਕਹੀ ਜਾਂਦੇ ਹਾਂ ਸਾਰੇ ਥੋੜ੍ਹਾ ਜਿਹਾ ਆਪਣਾ ਯੋਗਦਾਨ ਪਾਉਣ ਤੇ ਆਪਣੇ ਆਪ 'ਚ ਬਦਲਾਵ ਲੈਣ ਬਜਾਏ ਦੂਸਰੇ ਨੂੰ ਗਿਆਨ ਦੇਣ ਦੇ ਆਪਣੇ ਆਪ ਦੇ ਵਿੱਚ ਬਦਲਾਵ ਲਿਆਉਣ ਔਰ ਛੋਟੀ ਛੋਟੀ ਸ਼ੁਰੂਆਤ ਕਰਨ ਜਿਵੇਂ ਸਾਡੇ ਅੱਜ ਦੇ ਐਕਸਪਰਟ ਦੱਸ ਕੇ ਗਏ ਸੀ ਕਿ ਜਿੱਥੇ ਅਸੀਂ ਜ਼ਰੂਰਤ ਤੋਂ ਜ਼ਿਆਦਾ ਬਹੁਤ ਜ਼ਿਆਦਾ ਕੱਪੜੇ ਐਵੇਂ ਲੈ ਕੇ ਰੱਖਦੇ ਰਹਿੰਦੇ ਹਾਂ ਨਾ ਸਭ ਤੋਂ ਪਹਿਲਾਂ ਤਾਂ ਉਹੀ ਸਿਰਫ ਜ਼ਰੂਰਤ ਦੀ ਜਿਹੜੀ ਚੀਜ਼ ਹੈ ਨਾ ਜਿੰਨੀ ਕੁ ਓਨੀ ਕੁ ਆਪਾਂ ਨੂੰ ਰੱਖਣੀ ਚਾਹੀਦੀ ਹੈ ਕਿਉਂਕਿ ਅਸੀਂ ਕਦੀ ਇਹ ਸੋਚਿਆ ਕਿ ਇਹ ਜਿੰਨੇ ਕੱਪੜੇ ਹੈ ਇਹਨਾਂ ਦਾ ਬਾਅਦ ਵਿੱਚ ਕੀ ਕੀਤਾ ਜਾਂਦਾ ਹੈ ਕਿਵੇਂ ਇਹਨਾਂ ਨੂੰ ਰੀਸਾਈਕਲ ਕੀਤਾ ਜਾਂਦਾ ਹੋਏਗਾ ਕੀ ਇਹਨਾਂ ਦਾ ਹੁੰਦਾ ਹੋਏਗਾ ਸੋ ਪਲੀਜ਼ ਹੈ ਨਾ ਥੋੜ੍ਹਾ ਜਿਹਾ ਆਪਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ 'ਤੇ ਪੈਸੇ ਵੀ ਲਗਾਉਂਦੇ ਪੈਸੇ ਕਮਾਉਣੇ ਕਿੰਨੇ ਔਖੇ ਹੈ ਔਰ ਬਾਅਦ ਵਿੱਚ ਅਸੀਂ ਇੱਦਾਂ ਹੀ ਸਿਰਫ ਆਪਣੇ ਸ਼ੌਕ 'ਤੇ ਫਿਜ਼ੂਲ ਖਰਚੀ ਕਰਦੇ ਹਾਂ ਔਰ ਮੁੜ ਕੇ ਉਹ ਸਾਡੇ ਪਰਿਆਵਰਨ ਸਾਡੇ ਪਲੈਨਟ ਨੂੰ ਤੰਗ ਕਰਦੇ ਨੇ ਖਰਾਬ ਕਰਦੇ ਨੇ ਉਹਦਾ ਫਾਇਦਾ ਕੋਈ ਨਹੀਂ ਹੈ ਵੈਲ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਵੋਇਸ ਸੁਣਦੇ ਹਾਂ ਜੀ ਕਿੱਥੋਂ ਆਇਆ
2: ਤੁਹਾਡੇ ਵਾਸਤੇ ਫਿਰ ਸਫਾਈ ਦੀਆਂ ਤੇ ਫਿਰ ਜਾਂਦਾ ਜਾਂਦਾ ਦੋ ਕੁ ਲਾਈਨਾਂ ਹੋਰ ਬੋਲਾਂਗਾ ਮੈਸੇਜ ਮੈਂ ਆਪਣੇ ਦਾਰੇ ਵਿੱਚ ਰਹਿ ਕੇ ਕਰਨਾ
0: ਬਿਲਕੁਲ ਬਿਲਕੁਲ
2: ਕੀ ਕਰਨਾ ਕਿਸੇ ਨੇ ਮੁਕਾਬਲਾ ਫਰਾਂਸ ਅਤੇ ਰੂਸ ਦਾ ਮੇਰੇ ਵੱਲੋਂ ਪੂਜਾ ਜੀ ਤੁਹਾਨੂੰ ਠੰਡਾ ਠੰਡਾ ਤੇ ਮਿੱਠਾ ਮਿੱਠਾ ਇੱਕ ਗਲਾਸ ਅਨਾਰ ਦੇ ਜੂਸ ਦਾ ਇੱਕ ਗਲਾਸ
0: ਮੈਨੂੰ ਲੱਗਦਾ ਇਹਨਾਂ ਦਾ ਫੋਨ ਵਿੱਚ ਆ ਗਿਆ ਮੇਰਾ ਫੋਨ ਨਹੀਂ ਵੱਜ ਰਿਹਾ ਜੀ
2: ਇੱਕ ਦੋ ਕਲੈਨਾ ਹੋਰ ਬੋਲਣ ਲੱਗਾ ਜੀ
0: ਜੀ
2: ਜਿਵੇਂ ਕਿਸੇ ਮਾਲੀ ਨੇ ਫੁੱਲਾਂ ਦੇ ਬਾਗ ਨੂੰ ਜਿਵੇਂ ਕਿਸੇ ਮਾਲੀ ਨੇ ਫੁੱਲਾਂ ਦੇ ਬਾਗ ਬਗੀਚੇ ਨੂੰ ਫੁੱਲਾਂ ਨਾਲ ਸ਼ਿੰਗਾਰ ਦਿੱਤਾ ਇਸੇ ਤਰ੍ਹਾਂ ਜਿਵੇਂ ਅੰਬਰ ਤੇ ਉੜਦੀਆਂ ਕੂੰਜਾਂ ਨੇ ਆਪਣਾ ਸਾਬਤ ਕਰ ਪਿਆਰ ਦਿੱਤਾ
0: ਜੀ
2: ਕੂੰਜਾਂ ਨੇ ਆਪਣਾ ਸਾਬਤ ਕਰ ਪਿਆਰ ਦਿੱਤਾ ਜਿਵੇਂ ਚੱਲਦੀਆਂ ਕਾਰਾਂ ਵਿੱਚ ਹਰ ਗਲੀ ਦੇ ਘਰ ਵਿੱਚ ਐਫਐਮ ਰੇਨਬੋ ਤੇ ਮੈਡਮ ਪੂਜਾ ਦੀ ਆਵਾਜ਼ ਗੂੰਜੇ ਤਾਂ ਹੀ ਤਾਂ ਸਾਰੇ ਸਰੋਤਿਆਂ ਨੇ ਪੂਜਾ ਜੀ ਤੁਹਾਨੂੰ ਮਨਾ ਮੋਹੀ ਪਿਆਰ ਤੇ ਸਤਿਕਾਰ ਦਿੱਤਾ

0: ਸੋ ਐਫ ਐਮ ਰੇਨਬੋ ਤਾਂ ਬਹੁਤ ਧੁੰਮਾ ਪਾ ਰਿਹਾ। ਸੋ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਹੀ ਕੋਈ ਨਾ ਕੋਈ ਨਵੀਂ ਗੱਲਬਾਤ ਜਿਹੜੀ ਪੇਸ਼ ਕਰਿਆ ਕਰੋ, ਬਹੁਤ ਸੋਹਣਾ ਲੱਗਦਾ ਹੈ ਪੂਰਾ ਜੀ ਮੈਸੇਜ। ਮੈਂ ਹੁਣ ਬਸ ਇਸ ਤਰ੍ਹਾਂ ਇੱਥੇ ਸਟੋਪ ਕਰ ਲਾਂਗਾ। ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਥੈਂਕ ਯੂ। ਤੁਸੀਂ ਇਹ ਮੈਨੂੰ ਬਹੁਤ ਚੰਗਾ ਲੱਗਦਾ, ਤੁਸੀਂ ਕਹਿੰਦੇ ਮੈਂ ਆਪਣੇ ਦਾਇਰੇ 'ਚ ਰਹਿ ਗਿਆ, ਮਤਲਬ ਤੁਹਾਨੂੰ ਪਤਾ ਕਿ ਮੈਂ ਇੱਕ ਤੋਂ ਡੇਢ ਮਿੰਟ ਕਹਿੰਦੀ ਹੁੰਦੀ ਨਾ, ਔਰ ਇਹਨਾਂ ਨੇ ਤਰਲੋਚਨ ਜੀ ਨੇ 1 ਮਿੰਟ ਔਰ 27 ਸੈਕਿੰਡ ਦਾ ਹੀ ਮੈਸੇਜ ਭੇਜਿਆ ਹੈ। ਇਹ ਆਪਣੀ ਜਿਹੜੀ ਲਿਮਿਟ ਆ ਨਾ ਮੈਸੇਜ ਦੀ, ਉਹ ਡੇਢ ਮਿੰਟ ਵੀ ਪੂਰੀ ਨਹੀਂ ਹੋਣ ਦਿੰਦੇ। ਵੀ ਤੁਹਾਡੇ ਲਈ ਇੱਕ ਮੇਰੇ ਵੱਲੋਂ ਵੱਖਰਾ ਸਪੈਸ਼ਲ ਕਲੈਪ ਐਂਡ ਸਲਿਊਟ ਹੈ ਜੀ। ਔਰ ਅੱਗੇ ਆਇਆ ਹੈ ਮੈਸੇਜ ਕਿ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਚੋਰੀ ਕਰੋ, ਨਹੀਂ ਤਾਂ ਜ਼ਿੰਮੇਵਾਰੀਆਂ ਤੁਹਾਨੂੰ ਕਦੇ ਵੀ ਸਮਾਂ ਨਹੀਂ ਦੇਣਗੀਆਂ। ਬਿਲਕੁਲ ਐਕਿਊਰੇਟ ਹੈ, ਬਿਲਕੁਲ ਸਹੀ ਗੱਲ ਹੈ। ਅਮਰਜੀਤ ਜੱਸਲ ਹੋਰਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਇਹ ਸਾਨੂੰ ਵਿਚਾਰ ਭੇਜਿਆ ਹੈ। ਪਵਨ ਲਿੰਬਾ ਹੋਰਾਂ ਨੇ ਅਮਰਪੁਰਾ ਫਾਜ਼ਿਲਕਾ ਤੋਂ ਲਿਖਿਆ ਹੈ, ਮਤਲਬ ਮੈਸੇਜ ਭੇਜਿਆ ਹੈ ਕਿ ਟੀਚਰ ਬੱਚੋ ਸਭ ਆਪਣਾ ਆਪਣਾ ਨਾਮ ਔਰ ਪਸੰਦ ਬਤਾਓ। ਲੜਕਾ ਕਹਿੰਦਾ ਹਮਾਰਾ ਨਾਮ ਛੋਟੂ, ਇਸਕਾ ਇਮਰਤੀ, ਹਮਕਾ ਇਮਰਤੀ ਪਸੰਦ ਹੈ। ਠੀਕ ਹੈ ਜੀ। ਦੂਸਰਾ ਮੁੰਡਾ ਕਹਿੰਦਾ ਕਿ ਹਮਾਰਾ ਨਾਮ ਗੋਲੂ, ਹਮਕਾ ਵੀ ਇਮਰਤੀ ਪਸੰਦ ਹੈ। ਤੀਜਾ ਕਹਿੰਦਾ ਹਮਕਾ ਨਾਮ ਮੋਨੂ, ਹਮਕਾ ਵੀ ਇਮਰਤੀ ਪਸੰਦ ਹੈ। ਟੀਚਰ ਸਭਕੀ ਪਸੰਦ ਇੱਕ ਹੈ, ਬਹੁਤ ਅੱਛਾ। ਅਤੇ ਲੜਕੀ ਨੂੰ ਕਹਿੰਦੇ ਤੁਹਾਡਾ ਨਾਮ, ਅਤੇ ਲੜਕੀ ਬੋਲੀ ਹਮਾਰਾ ਨਾਮ ਇਮਰਤੀ ਹੈ, ਟੀਚਰ ਬੇਹੋਸ਼। ਹੁਣ ਮੈਨੂੰ ਪਤਾ ਲੱਗਾ ਕਿ ਇਮਰਤੀ ਕਿਹੜੀ ਪਸੰਦ ਹੈ। ਚਲੋ ਜੀ, ਵੱਡੇ ਵੱਡੇ ਸ਼ਹਿਰਾਂ 'ਚ ਛੋਟੀਆਂ ਛੋਟੀਆਂ ਗੱਲਾਂ, ਅਤੇ ਛੋਟੇ ਛੋਟੇ ਸ਼ਹਿਰਾਂ 'ਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ। ਤੁਹਾਡਾ ਸ਼ਹਿਰ ਵੱਡਾ ਹੈ ਕਿ ਛੋਟਾ ਡਿਪੈਂਡ ਉਹਦੇ 'ਤੇ ਕਰਦਾ ਹੈ। ਚਲੋ ਕੋਈ ਗੱਲ ਨਹੀਂ, ਗੱਲਾਂ ਬਹੁਤ ਹੋ ਗਈਆਂ, ਹੁਣ ਮੈਨੂੰ ਚਾਹੀਦੀ ਹੈ ਇੱਕ ਮਿਊਜ਼ੀਕਲ ਬ੍ਰੇਕ, ਕਿਉਂਕਿ ਤੁਹਾਨੂੰ ਪਤਾ 9:40 ਹੋ ਗਏ ਨੇ ਪੂਰੇ ਪ੍ਰੋਗਰਾਮ 'ਚ, ਸਿਰਫ ਇੱਕ ਗਾਣਾ ਚੱਲਾ, ਉਹ ਵੀ ਛੋਟਾ ਜਿਹਾ। ਨਾ ਨਾ ਨਾ, ਬਹੁਤ ਬੇਇਨਸਾਫੀ ਹੈ। ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, 2-4 ਠੁਮਕੇ ਮੈਂ ਵੀ ਲਾਵਾਂ, ਤੁਸੀਂ ਵੀ ਲਾਓ। ਅਤੇ ਗਾਣਾ ਇਜ਼ ਵਨ ਆਫ ਮਾਈ ਫੇਵਰੇਟ ਵਾਲਾ ਟਰੈਕ, ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ, ਯਾਨੀ ਕਿ ਮੇਰੇ ਨਾਲ ਕਰ ਰਹੇ ਹੋ ਤੁਸੀਂ ਫੁੱਲ ਔਨ ਇੰਜੋਏ, ਆਈ ਐਮ ਵੈਰੀ ਸ਼ੋਰ ਆ ਰਿਹਾ ਗਾਣਾ, ਇੰਜੋਏ ਦਾ ਟਰੈਕ।

0: वेलकम बैक। और अगला मैसेज आया है, गुड मॉर्निंग, नेम सुनील कुमार, जम्मू एंड कश्मीर डिस्ट्रिक्ट सांबा तो एक चारे कप दे नाल ते पहाड़ां च उगदे हुए सूरज दे नाल मैनूं गुड मॉर्निंग आ चुकी है जी, थैंक यू। कहिंदे कि अज सवेरे सूरज बिल्कुल तुहाडे वर्गा निकलिया, आज सुबह सूरज बिल्कुल आप जैसा निकला, बिल्कुल वो ही खूबसूरती, वो ही नूर, वो ही गुरूर, वो ही सुरूर, और वो ही आपकी तरह हमेशा दूर। अरे वाह वाह वाह वाह, ज्यादा दूर नहीं है, मैं फ्रीक्वेंसी तुम्हें पता 102.7। चलो कोई गल नहीं, अगला मैसेज हैगा जी सानू भेजा बिंदु बस्ती शेख होरा ने जलंधर तो ही। रिश्ते वह नहीं कहते जो दुनिया को दिखाए जाए, रिश्ते वह होंगे ने जो दिल तो निभाए जाए, खुशियां वंडन नाल वधदियां ने ते दुख वंडन दे नाल घटदे ने, यही जीवन का असली मजा है ते जीवन की पूंजी है। अगे सानू मैसेज लिख रहे ने ऋषभ सियाल करतारपुर तो, गुड मॉर्निंग मैम, आई विल इम्प्लांट 10 plants इन माई प्लांट। ओ ये कहना चाहते ने शायद इन्होंने कोल एक प्लॉट है जिसे विच ये 10 पौधे लगाएंगे। आए होए तुस तो दिल लुट लिया अज ते, दिन भी ते दिल भी। लेकिन ऋषभ सियाल जी एक छोटा जिहा काम करूंगे, इन्होंने मैसेज लिखा है सेव टू सेव एनवायरमेंट, मैं 10 पौधे लगाने का प्लेज लैंदा हाँ, मैं बस फोटो भेज दियो, मैं इंस्पायर होना चाहती हाँ, और वह फिर फोटो मैं दिखा दिखा के ना सारियां नूं तुहाडे नाम का जिक्र करके कि इदा है साढ़े लिसनर्स बिल्कुल लॉयल और बहुत ही सियाने ते आज्ञाकारी मेरे नंबर बन जाएंगे नाल ही तुहाडे बन जाएंगे। सो मैं प्लीज़ फोटो जरूर शेयर करिए जो भी तुसीं ए प्लांट्स अपने प्लॉट दे विच लगाए, मैनू दिल तो बहुत खुशी होएगी ऋषभ जी। और अगे आया है जी साढ़े को वॉइस मैसेज, जो जल्दी दे नाल सुनदे आ कित्थों आया है।
1: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਲੈਂਦੇ ਤੇ ਚੜ੍ਹਦੇ ਪੰਜਾਬ ਨੂੰ, ਪੂਜਾ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਆਖਾਂਗਾ
0: ਜੀ। ਸਤਿ ਸ਼੍ਰੀ ਅਕਾਲ, ਨਮਸਕਾਰ,
1: ਮੈਂ ਜਸ਼ਨ ਵੜੈਚ
0: ਜੀ
1: ਪੁੰਕੇ ਅੰਮ੍ਰਿਤਸਰ ਤੋਂ ਬੋਲਣ ਡਿਆ
0: ਜੀ,
1: ਤੇ ਤੁਹਾਡਾ ਸ਼ੋਅ ਸੁਣ ਰਿਹਾ ਸਵੇਰ ਤੇ, ਤੁਸੀਂ ਮਾਈਕ੍ਰੋਫੋਨ ਸੰਭਾਲੀ ਬੈਠੇ ਹੋ, ਚੰਗਾ ਲੱਗਣ ਡਿਆ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਨ ਨੂੰ,
0: ਸ਼ੁਕਰੀਆ
1: ਮਿਲਣ ਡਈਆਂ ਜੀ,
0: ਸ਼ੁਕਰੀਆ।
1: ਤੇ ਅੱਜ ਨਾ ਹੈਗਾ ਜੇ ਇਨਵਾਇਰਮੈਂਟ ਡੇ, ਜਾਣੀ ਕਿ ਪੰਜਾਬੀ ਚ ਆਖਾਂਗੇ ਆਲਮੀ ਚੁਗਿਰਦਾ ਦਿਹਾੜਾ
0: ਜੀ, ਬਿਲਕੁਲ
1: ਆਲਮੀ ਪੰਜਾਬੀ ਆਲਮੀ ਚੁਗਿਰਦਾ ਦਿਹਾੜ
0: ਜੀ, ਦਿਹਾੜਾ
1: ਦੇ ਵਿੱਚ ਹੋ ਗਿਆ ਇਹਦਾ ਤਰਜਮਾ
0: ਜੀ।
1: ਇਸ ਦਿਹਾੜੇ ਦੇ ਮੱਦੇਨਜ਼ਰ ਜੇ ਥੋੜੀ ਜਿਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਪੈਦਾ ਹੋ ਰਹੇ ਨੇ ਤੁਸੀਂ ਵੇਖ ਰਹੇ ਹੋ, ਪੋਲਿਊਸ਼ਨ ਬੜਾ ਫੈਲਿਆ ਹੋਇਆ ਤੇ ਚੁਗਿਰਦਾ ਬੜਾ ਖਰਾਬ ਹੈ, ਖਾਸ ਤੌਰ ਤੇ ਇੰਡਸਟਰੀ ਹੈ ਜਿਹੜੀ ਉਹਨੇ ਬੜਾ ਇਸ ਪਾਸਿਓਂ ਵੇਸਲੀ ਆ, ਤੇ ਉਹ ਜਿਹੜੀ ਆਪਣਾ ਪਾਣੀ ਆ ਨਾ ਜਿਹੜਾ ਪਲੂਟਡ ਪਾਣੀ ਹੈ ਉਹ ਦਰਿਆਵਾਂ ਦੇ ਵਿੱਚ ਵਹਾ ਰਹੀ ਹੈ, ਨਾਲਿਆਂ ਦੇ ਵਿੱਚ ਵਹਾ ਰਹੀ ਹੈ, ਡਰੇਨਸ ਵਿੱਚ ਵਹਾ ਰਹੀ ਹੈ, ਸਪੈਸ਼ਲੀ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ
0: ਜੀ। ਗੱਲ ਤਾਂ ਬਿਲਕੁਲ ਸਹੀ, ਲੁਧਿਆਣੇ ਵਿੱਚ ਇਹ ਕੰਮ ਜ਼ਿਆਦਾ ਹੋ ਰਿਹਾ,
1: ਤੁਸੀਂ ਜੇ ਨਜ਼ਰ ਮਾਰੋ ਪੰਜਾਬ ਦੇ ਸੋਹਣੇ ਸ਼ਹਿਰ ਲੁਧਿਆਣੇ ਦੇ ਵਿੱਚ ਤੇ ਉੱਥੇ ਵੀ ਉਹ ਕੁਛ ਹਾਲਾਤ ਜ਼ਿਆਦਾ ਬਿਹਤਰ ਨਹੀਂ ਗੇ, ਉੱਥੇ ਕੋਟਾ ਨਾਲਾ ਹੈ
0: ਜੀ,
1: ਉੱਥੇ ਵੀ ਉਹ ਸਾਰੀ ਇੰਡਸਟਰੀ ਦਾ ਪਾਣੀ ਪਾਇਆ ਜਾਂਦਾ ਤੇ ਉਸ ਅੱਗੇ ਜਾ ਕੇ ਸਾਰਾ ਸਤਲੁਜ ਦਾ ਦਰਿਆ ਦਾ ਪਾਣੀ ਦਾ ਜੱਖਣਾ ਵੱਢ ਦਿੰਦਾ ਤੇਜ਼ਾਬੀ ਪਾਣੀ, ਤੇ ਚਿਮਨੀਆਂ ਚੋਂ ਉੱਥੇ ਵੇਖੋ ਨਜ਼ਰ ਮਾਰੋ ਜਾ ਕੇ ਤੇ ਚਿਮਨੀਆਂ ਚੋਂ ਗੈਸਾਂ ਨਿਕਲ ਰਹੀਆਂ ਨੇ, ਤੇਜ਼ਾਬੀ ਗੈਸਾਂ ਨਿਕਲ ਰਹੀਆਂ ਨੇ ਤੇ ਉਹ ਹਵਾ ਨੂੰ ਪਲੀਤ ਕਰਨ ਡਈਆਂ ਨੇ, ਤੇ ਸੋਚਣ ਵਾਲੀ ਗੱਲ ਹੈ। ਤੇ ਜਿਹੜਾ ਹੈਗਾ ਪੋਲਿਊਸ਼ਨ ਬੋਰਡ ਆ ਉਹ ਵੀ ਮੇਰੇ ਖਿਆਲ ਚ ਆਪਣੀਆਂ ਸਹੀ ਢੰਗ ਨਾਲ ਡਿਊਟੀਆਂ ਨਹੀਂ ਜੇ ਨਿਭਾ ਰਿਹਾ,
0: ਜੇ
1: ਡਿਊਟੀਆਂ ਨਿਭਾ ਰਿਹਾ ਹੁੰਦਾ ਤੇ ਇਸ ਤਰ੍ਹਾਂ ਦੀ ਨੌਬਤ ਨਾ ਆਉਂਦੀ, ਸਰਕਾਰਾਂ ਨੂੰ ਇਸ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਬਣਦਾ ਹੈ। ਖੈਰ ਇੱਧਰ ਅੰਮ੍ਰਿਤਸਰ ਦੇ ਵੱਲ ਆਪਣੇ ਸਾਡੇ ਏਰੀਏ ਵੱਲ ਆ ਜਾਈਏ ਤਾਂ ਇੱਥੇ ਥੋੜਾ ਜਿਹਾ ਕੁਝ ਕੁ ਹੱਦ ਤੱਕ ਸਹੀ ਹੈ, ਪਰ ਲੁਧਿਆਣੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੈਂ ਵੇਖਦਾ ਉੱਧਰ ਮੰਡੀ ਗੋਬਿੰਦਗੜ੍ਹ ਵਗੈਰਾ ਇਲਾਕਿਆਂ ਦੇ ਵਿੱਚ। ਤੇ ਮੈਂ ਸ਼ੁਕਰ ਗੁਜ਼ਾਰ ਹਾਂ ਰੇਡੀਓ ਦਾ, ਰੇਡੀਓ ਸਾਨੂੰ ਨਾ ਬੜਾ ਇੰਟਰਟੇਨਮੈਂਟ ਤੇ ਕਰਦਾ ਹੀ ਕਰਦਾ ਹੈਗਾ, ਸਾਨੂੰ ਐਜੂਕੇਸ਼ਨ ਦਿੰਦਾ
0: ਜੀ,
1: ਤੇ ਐਜੂਕੇਸ਼ਨ ਮੁਹੱਈਆ ਕਰਾਉਂਦਾ ਜਾਂ ਸਾਡੀ ਨੌਲੇਜ ਵਧਾਉਂਦਾ ਤੇ ਸਾਨੂੰ ਇਨਫੋਰਮੇਸ਼ਨ ਦਿੰਦਾ। ਤੇ ਮੇਰਾ ਨਾ ਮੈਂ ਅੱਜ 5-7 ਸਾਲ ਪਹਿਲਾਂ ਇੰਨਾ ਕੁ ਜ਼ਿਆਦਾ ਸਕਰੀਨ ਸਰਫ ਕਰਨ ਲੱਗ ਗਿਆ ਸੀਗਾ ਤੇ ਬੜਾ ਮਾੜੇ ਦੌਰ ਦੇ ਵਿੱਚ ਮੈਂ ਚੱਲਿਆ ਗਿਆ
0: ਸੀਗਾ,
1: ਤੇ ਸਿਹਤ ਵੱਲ ਮੇਰੀ ਕਹਿਣ ਦਾ ਮਤਲਬ ਮੇਰੀ ਸਿਹਤ ਬੜੀ ਉਹ ਇਸ ਪੱਖੋਂ ਡਾਊਨ ਪੈਣੀ ਸ਼ੁਰੂ ਹੋ ਗਈ ਸੀਗੀ। ਤੇ ਮੈਨੂੰ ਕਿਸੇ ਸੱਜਣ ਨੇ ਦੱਸਿਆ ਵੀ ਰੇਡੀਓ ਸੁਣਿਆ ਕਰੋ, ਕਿਉਂਕਿ ਮੈਂ ਸਾਰਾ ਦਿਨ ਬੈਠਾ ਉਹ ਇਸੇ ਵੱਲ ਹੀ ਲੱਗਿਆ ਰਹਿੰਦਾ ਸੀਗਾ, ਕਦੇ ਫੇਸਬੁੱਕਾਂ ਖੋਲ ਲਈਆਂ, ਸੋਸ਼ਲ ਮੀਡੀਆ ਦੇ ਮੁਖਤਲਿਫ ਜ਼ਰੀਏ ਉਹ ਖੋਲ ਲੈਣੇ
0: ਜੀ।
1: ਪਰ ਇੱਕ ਸੱਜਣ ਨੇ ਮੈਨੂੰ ਦੱਸਿਆ ਵੀ ਰੇਡੀਓ ਸੁਣਿਆ ਕਰ, ਤੇ ਉਹ ਦਿਹਾੜਾ ਤੇ ਅੱਜ ਦਾ ਦਿਹਾੜਾ 5-6 ਸਾਲ ਹੋ ਗਏ ਤੇ ਮੈਂ ਰੇਡੀਓ ਹੀ ਸੁਣਦਾ, ਰੇਡੀਓ ਤੋਂ ਸਭ ਕੁਛ ਮੈਨੂੰ ਹਾਸਲ ਹੋ ਜਾਂਦਾ
0: ਜੀ ਜੀ ਜੀ,
1: ਤੇ ਚੰਗਾ ਮੇਰਾ ਸਾਥੀ ਬਣ ਗਿਆ ਰੇਡੀਓ
0: ਜੀ।
1: 103.6 ਮੇਰੇ ਆਨ ਹੀ ਰਹਿੰਦਾ ਕਿਉਂਕਿ ਸਾਡੇ

0: ਲਾਗੇ ਤੇ ਇਹਦਾ ਸਿਗਨਲ ਬੜਾ ਕਲੀਅਰਲੀ ਸੁਣਾਈ ਦਿੰਦਾ ਸਾਨੂੰ
1: ਜੀ।
0: ਤੇ ਬਾਕੀ ਪੰਜਾਬ ਦੇ ਚਾਰ ਸ਼ਹਿਰਾਂ ਦੇ ਵਿੱਚ ਰੇਡੀਓ ਹੈਗੇ ਨੇ, ਪਟਿਆਲਾ ਅੰਮ੍ਰਿਤਸਰ ਸੋਰੀ ਪਟਿਆਲਾ ਬਠਿੰਡਾ ਲੁਧਿਆਣਾ ਤੇ ਜਲੰਧਰ, ਤੇ ਸਾਡੇ ਅੰਮ੍ਰਿਤਸਰ ਕੱਲਾ ਟ੍ਰਾਂਸਮਿਟਰ ਹੀ ਜੋ ਰਿਲੇ ਕਰਦਾ। ਤੇ ਸਰਕਾਰਾਂ ਅੱਗੇ ਹਾਈ ਅਥਾਰਟੀ ਅੱਗੇ ਵੀ ਰਿਕੁਐਸਟ ਹੈ ਕਿ ਇਹਨੂੰ ਵੀ ਫੁੱਲ ਫਲੈਜ ਰੇਡੀਓ ਸਟੇਸ਼ਨ ਬਣਾ ਦੇਣ, ਸਟੂਡੀਓ ਵਗੈਰਾ।
1: ਦੇਖੋ ਜੀ, ਇਸ ਪ੍ਰੋਬਲਮ ਦਾ ਸੋਲਿਊਸ਼ਨ ਤੁਹਾਨੂੰ ਆਲਰੇਡੀ ਦਿੱਤਾ ਹੋਇਆ ਹੈ, ਨਿਊਜ਼ ਔਨ ਏ ਆਈ ਆਰ, NEWSONAIR, ਇਹਨੂੰ ਡਾਊਨਲੋਡ ਕਰੋ ਅਤੇ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਜਾ ਕੇ ਤੁਸੀਂ ਜਿਹਨੂੰ ਵੀ ਸੁਣਨਾ ਚਾਹੁੰਦੇ ਹੋ, ਮਤਲਬ ਆਕਾਸ਼ਵਾਣੀ ਜਲੰਧਰ ਨੂੰ ਸੁਣਨਾ ਚਾਹੁੰਦੇ ਹੋ, ਆਪਣੇ ਜਿਸ ਵੀ ਸ਼ਹਿਰ ਤੋਂ ਜਿਸ ਵੀ ਸਟੇਟ ਤੋਂ ਤੁਸੀਂ ਸੁਣਨਾ ਚਾਹੁੰਦੇ, ਤੁਸੀਂ ਆਰਾਮ ਦੇ ਨਾਲ ਸੁਣ ਸਕਦੇ ਹਾਂ। ਸੋ ਇੱਕ ਚੀਜ਼ ਤੁਹਾਨੂੰ ਪਰਸਨਲੀ ਦੱਸਦੀ ਹਾਂ ਕਿ ਪਰਸਨਲ ਐਕਸਪੀਰੀਅੰਸ ਦੇ ਨਾਲ ਕਿ ਰੇਂਜ ਫਿਰ ਕੱਟੀ ਜਾਂਦੀ ਹੈ, ਫ੍ਰੀਕੁਐਂਸੀ ਦੀ ਰੇਂਜ ਏਅਰ ਟ੍ਰੈਫਿਕ ਦੇ ਕਰਕੇ ਫਿਰ ਵੀ ਡਿਸਟਰਬ ਹੋ ਜਾਂਦੀ ਹੈ, ਕੱਟੀ ਜਾਂਦੀ ਹੈ, ਲੇਕਿਨ ਐਪ ਦੀ ਸੁਵਿਧਾ ਹੈ ਨਾ ਜਿਹੜੀ, ਉਹ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹਦੇ ਵਿੱਚ ਆਵਾਜ਼ ਬਿਲਕੁਲ ਸਾਫ਼ ਆਉਂਦੀ ਹੈ ਔਰ ਕੋਈ ਵੀ ਦਿੱਕਤ ਨਹੀਂ ਆਉਂਦੀ, ਨਾ ਰੇਂਜ ਦੀ ਨਾ ਆਵਾਜ਼ ਦੀ ਕਲੈਰਿਟੀ ਖਰਾਬ ਹੋਣ ਦੀ। ਸੋ ਸਭ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਜਾ ਸਕਦਾ ਹੈ।
0: ਇੱਥੋਂ ਸ਼ੁਰੂ ਕਰ ਦੇਣ ਤੇ ਸਾਨੂੰ ਲੋਕਲ ਕੰਟੈਂਟ ਤੋਂ ਪੇਸ਼ ਹੋਵੇ ਤਾਂ ਜ਼ਿਆਦਾ।
1: ਚਲੋ ਜੀ, ਮੈਨੂੰ ਲੱਗਦਾ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦਾ ਮੈਂ ਜਵਾਬ ਦੇ ਚੁੱਕੀ ਹਾਂ। ਅੱਗੇ ਇੱਕ ਹੋਰ ਵੀਡੀਓ ਮੈਸੇਜ ਆਇਆ, ਕਿਉਂਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਤੇ ਮੈਸੇਜਸ ਬਹੁਤ ਜ਼ਿਆਦਾ ਨੇ।
2: ਪੂਜਾ ਮੈਮ, ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਜੀ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ।
2: ਅੱਜ ਦਾ ਦਿਨ ਖਾਸ ਆ ਕਿਉਂਕਿ ਅੱਜ ਵਾਤਾਵਰਨ ਦਿਵਸ ਆ ਤੇ ਤੁਸੀਂ ਸਾਰੇ ਸਰੋਤਿਆਂ ਨੂੰ ਬਹੁਤ ਵਧੀਆ ਜਾਣਕਾਰੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੁਹੱਈਆ ਕਰਵਾਈ ਆ।
1: ਥੈਂਕ ਯੂ ਜੀ।
2: ਤੇ ਸਾਡਾ ਸਾਰਿਆਂ ਦਾ ਫਰਜ਼ ਆ, ਦੇਸ਼ ਦੇ ਹਰ ਇੱਕ ਨਾਗਰਿਕ ਦਾ ਫਰਜ਼ ਆ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਚਾਰ ਚੁਫੇਰੇ ਨੂੰ ਸਾਫ਼ ਸੁਥਰਾ ਰੱਖੀਏ, ਜਿੰਨਾ ਵੀ ਯੋਗਦਾਨ ਅਸੀਂ ਪਾ ਸਕਦੇ ਹਾਂ ਉਹਦੇ ਚ ਜ਼ਰੂਰ ਪਾਈਏ। ਤੇ ਆਕਾਸ਼ਵਾਣੀ ਤਾਂ ਹਮੇਸ਼ਾ ਇਸ ਗੱਲ ਵਿੱਚ ਮੋਰੀ ਰਿਹਾ ਕਿ ਕਿਸ ਤਰ੍ਹਾਂ ਆਪਣੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਜਾਗਰੂਕ ਕਰਨਾ, ਕਿਉਂਕਿ ਸਾਡੇ ਲਈ ਸਾਡੀ ਸਿਹਤ ਤਾਂ ਚੰਗੀ ਹੋਊਗੀ ਜੇ ਸਾਡਾ ਆਲਾ ਦੁਆਲਾ ਸਾਡਾ ਵਾਤਾਵਰਨ ਵਧੀਆ ਹੋਵੇਗਾ
1: ਜੀ।
2: ਕਿਉਂਕਿ ਵਾਤਾਵਰਨ ਵਧੀਆ ਹੋਵੇਗਾ ਤਾਂ ਸਾਨੂੰ ਸਾਫ਼ ਸ਼ੁੱਧ ਹਵਾ ਮਿਲੇਗੀ।
1: ਬਿਲਕੁਲ।
2: ਬਾਕੀ ਜਿਹੜੇ ਲੋਕ ਸਵੇਰ ਦੀ ਸੈਰ ਕਰਦੇ ਆ, ਖਾਸ ਕਰਕੇ ਜਿੱਥੇ ਦਰਖਤ ਲੱਗੇ ਹੋਣ ਉਹ ਜਗ੍ਹਾ ਦੇ ਉੱਤੇ ਸੈਰ ਕਰਦੇ ਆ, ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੁੰਦਾ ਕਿ ਸਵੇਰ ਦੇ ਸਮੇਂ ਸੜਕਾਂ ਦੇ ਉੱਤੇ ਕੋਈ ਸਕੂਟਰ ਮੋਟਰਸਾਈਕਲ ਕਾਰਾਂ ਨਹੀਂ ਹੁੰਦੇ, ਤੇ ਉਸ ਸਮੇਂ ਜਿਹੜੀ ਆ ਆਪਾਂ ਨੂੰ ਦਰਖਤਾਂ ਦੇ ਹੇਠਾਂ ਤੋਂ ਬੜੀ ਸਾਫ਼ ਸੁਥਰੀ ਤੇ ਸ਼ੁੱਧ ਹਵਾ ਮਿਲਦੀ ਆ ਜਦੋਂ।
1: ਲੇਕਿਨ ਸ਼ਹਿਰਾਂ ਦੇ ਵਿੱਚ ਤੇ ਕੂੜੇ ਦੀ ਬਦਬੂ ਹੀ ਬੜੀ ਹੁੰਦੀ ਆ,
2: ਤੇ ਅਸੀਂ ਸਾਹ ਲੈਂਦੇ ਆ ਤੇ ਆਪਾਂ ਨੂੰ ਵੀ ਬੜਾ ਚੰਗਾ ਫੀਲ ਹੁੰਦਾ ਸੈਰ ਕਰਕੇ ਇਦਾਂ ਦੇ ਮਾਹੌਲ ਦੇ ਵਿੱਚ, ਇਦਾਂ ਦੇ ਵਾਤਾਵਰਨ ਦੇ ਵਿੱਚ। ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਟ੍ਰੈਫਿਕ ਹੋ ਜਾਂਦੀ ਆ ਇਹਨਾਂ ਸੜਕਾਂ ਦੇ ਉੱਤੇ ਜਿੱਥੇ ਰੁੱਖ ਲੱਗੇ ਆ, ਤਾਂ ਜਿਹੜੀ ਹਵਾ ਦੀ ਜਿਹੜੀ ਗੁਣਵੱਤਾ ਜਾਂ ਹਵਾ ਦੀ ਜਿਹੜੀ ਸ਼ੁੱਧਤਾ ਸਾਫ਼ ਹਵਾ ਗਾ ਉਹ ਘੱਟ ਜਾਂਦੀ ਆ, ਕਿਉਂਕਿ ਉਹਦੇ ਵਿੱਚ ਸਾਡੇ ਵਾਹਨਾਂ ਚੋਂ ਜਿਹੜਾ ਧੂੰਆਂ ਨਿਕਲਦਾ ਉਹ ਮਿਕਸ ਹੋ ਜਾਂਦਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਵਿੱਚ ਬੜੀਆਂ ਮਤਲਬ ਇੱਦਾਂ ਦੀਆਂ ਗੈਸਾਂ ਨੇ ਜਿਹੜੀਆਂ ਕਿ ਸਾਡੇ ਲਈ ਸਹੀ ਨਹੀਂ ਤੇ ਉਹ ਅੱਗੇ ਜਾ ਕੇ ਕਈ ਵਾਰ ਬਿਮਾਰੀਆਂ ਦਾ ਕਾਰਨ ਵੀ ਬਣਦੇ ਆ। ਤੇ ਕੋਸ਼ਿਸ਼ ਕਰੀਏ ਕਿ ਜਿੱਦਾਂ ਵੀ ਅਸੀਂ ਜੋ ਵੀ ਉਪਰਾਲੇ ਕਰਕੇ ਛੋਟੇ ਛੋਟੇ ਉਪਰਾਲੇ ਕਰਕੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਉਹ ਜ਼ਰੂਰ ਪਾਉਂਦੇ ਰਹੀਏ। ਤੇ ਇਸ ਤੋਂ ਬਿਨਾਂ ਥੋੜ੍ਹਾ ਜਿਹਾ ਮੇਰਾ ਗਿਲਾ ਕਹਿ ਲਓ ਕਿ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇੱਕ ਦੋਸਤ, ਮੰਨ ਲਓ ਮੈਂ,
1: ਓਕੇ ਗਿਲਾ ਆ ਗਿਆ, ਹੁਣ ਧਿਆਨ ਦੇ ਨਾਲ ਗੱਲ ਸੁਣਨੀ ਪੈਣੀ ਹੈ,
2: ਇਹ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਆਵਾਜ਼ਾਂ ਬਦਲ ਕੇ ਇੱਕ ਦੋ ਜਾਂ ਤਿੰਨ ਜਿੰਨੀਆਂ ਵੀ ਆ ਇੱਕੋ ਦਿਨ ਸ਼ਾਮਿਲ ਹੋ ਸਕਦਾ?
1: ਬਿਲਕੁਲ ਨਹੀਂ,
2: ਕਈ ਵਾਰ ਅਕਸਰ ਹੀ ਹੁੰਦਾ, ਰੋਜ਼ ਹੀ ਹੁੰਦਾ ਕਿ ਕਈ ਸਰੋਤਿਆਂ ਦੇ ਮੈਸੇਜਸ ਰਹਿ ਜਾਂਦੇ ਨੇ, ਸ਼ਾਮਿਲ ਨਹੀਂ ਹੋ ਪਾਉਂਦੇ, ਪਰ ਮੇਰੇ ਵਰਗੇ ਮਤਲਬ ਜਾਂ ਮੇਰੇ ਹੀ ਕਹਾ
1: ਓਕੇ,
2: ਕਿਉਂਕਿ ਕਿਸੇ ਨੂੰ ਹੋ ਸਕਦਾ ਬੁਰਾ ਲੱਗ ਜੇ
1: ਜੀ,
2: ਦੋ ਦੋ ਮੈਸੇਜ ਆਵਾਜ਼ਾਂ ਬਦਲ ਬਦਲ ਕੇ ਨਹੀਂ ਚੰਗਾ ਲੱਗਦਾ
1: ਜੀ।
2: ਚਲੋ ਇੱਕ ਦਿਨ ਇੱਕ ਆਵਾਜ਼ ਦੇ ਵਿੱਚ ਮੈਸੇਜ ਕਰ ਲਓ, ਦੂਜੇ ਦਿਨ ਕਰ ਲਓ, ਕਿਉਂਕਿ ਮੇਰੇ ਖਿਆਲ ਨਾਲ ਇਹ ਸਹੀ ਹੋਊਗਾ, ਕਿਉਂਕਿ ਸਾਰੇ ਸਰੋਤੇ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੋ ਪਾਉਣਗੇ। ਬਾਕੀ ਜਦੋਂ ਆਪਾਂ ਰੋਜ਼ ਰੋਜ਼ ਮੇਰੇ ਖਿਆਲ ਨਾਲ ਸੁਣਦੇ ਹਾਂ ਨਾ, ਤੁਹਾਡੇ ਕੰਨਾਂ ਨੂੰ ਪਤਾ ਲੱਗ ਜਾਂਦਾ ਕਿ ਕੌਣ ਆ ਰਿਹਾ।
1: ਬਿਲਕੁਲ ਬਿਲਕੁਲ,
2: ਚਾਹੇ ਕੋਈ ਸਰੋਤਾ ਆਪਣੀ
1: ਆਵਾਜ਼
2: ਚਲੋ ਬਦਲੀ ਹੁੰਦੀ ਹੈ ਥੋੜਾ ਬਹੁਤਾ, ਤੇ ਪਰ ਆਪਣਾ ਨਾਂ ਜਦੋਂ ਚੇਂਜ ਕਰਦੇ ਨੇ ਨਾ ਫਿਰ ਚੰਗਾ ਨਹੀਂ ਲੱਗਦਾ, ਉੱਥੇ ਨਾਂ ਬਦਲ ਕੇ ਨਾ ਦੱਸੋ,
1: ਬਿਲਕੁਲ
2: ਕਈਆਂ ਨੂੰ ਤਾਂ ਪਹਿਚਾਣ ਆ ਜਾਂਦੀ ਆ। ਤੇ ਬਾਕੀ ਮੇਰੇ ਖਿਆਲ ਨਾਲ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੂਗਾ ਜੇ ਤੁਸੀਂ ਇੱਕ ਮੈਸੇਜ ਵੀ ਕਰ ਦੋਗੇ, ਤਾਂ ਤੁਹਾਡੀ ਹਾਜ਼ਰੀ ਇੱਕ ਨਾਲ ਵੀ ਲੱਗ ਜਾਏਗੀ। ਤੇ ਜੇ ਕਿਸੇ ਨੂੰ ਬੁਰਾ ਲੱਗਾ ਪਹਿਲਾਂ ਹੀ ਮਾਫ਼ੀ, ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਇੱਕ ਇਹਨਾਂ ਨੇ ਵੀਡੀਓ ਮੈਸੇਜ ਵੀ ਭੇਜਿਆ ਹੈ, ਉਹ ਵੀ ਦੇਖ ਲੈਂਦੇ ਹਾਂ ਜੀ। ਬੜੀ ਸੋਹਣੀ, ਮਤਲਬ ਹਰੀ ਭਰੀ ਦੀ ਸੜਕ ਦਾ ਇਹਨਾਂ ਨੇ ਵੀਡੀਓ ਦੇ ਭੇਜ ਕੇ ਸਾਨੂੰ ਨਜ਼ਾਰਾ ਜਿਹਾ ਦਿਖਾਇਆ। ਔਰ ਅਮਨਦੀਪ ਹਠੂਰ ਹੋਰਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਸੀ, ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ, ਐਂਡ ਥੈਂਕ ਯੂ, ਤੁਸੀਂ ਮੇਰੇ ਵਾਲੀ ਗੱਲ ਵੀ ਕਹਿ ਦਿੱਤੀ ਕਿ ਪਲੀਜ਼ ਇੱਦਾਂ ਚੰਗਾ ਨਹੀਂ ਲੱਗਦਾ ਹੈ ਨਾ ਬਾਰ ਬਾਰ ਆਵਾਜ਼ਾਂ ਬਦਲ ਬਦਲ ਕੇ

0: ਆਉਣਾ, ਆਵਾਜ਼ ਜਾਂ ਮੈਸੇਜ ਇੱਕ ਹੀ ਬਹੁਤ ਹੈ ਅਤੇ ਬਾਕੀਆਂ ਦੀ ਵੀ ਵਾਰੀ ਆਉਣ ਦਿਆ ਕਰੋ।
1: ਮਾਣ ਯੋਗ ਮੈਡਮ ਪੂਜਾ ਟਵਾਨੀ ਜੀ,
0: ਜੀ
1: ਸਾਰੇ ਸਰੋਤੇ ਜਿਹੜੇ ਇਸ ਟਾਈਮ ਦੇ ਲੱਖਾਂ ਪੰਜਾਬੀ ਨਾਲ ਐਫਐਮ ਰੇਨਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ।
0: ਜੀ
1: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਹੀ ਵਧੀਆ ਤੇ ਸਲਾਹੁਣ ਯੋਗ ਨੇ, ਸਾਰੇ ਹੀ ਕੋਈ ਨਾ ਕੋਈ ਕੰਮ ਦੀਆਂ ਗੱਲਾਂ ਦੱਸਦੇ ਨੇ ਜੋ ਕਿ ਜ਼ਿੰਦਗੀ ਵਿੱਚ ਕੰਮ ਆਉਣਗੀਆਂ ਨੇ। ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬਹੁਤ ਹੀ ਵਧੀਆ ਹੈ। ਤੁਸੀਂ ਬਹੁਤ ਵਧੀਆ ਵਧੀਆ ਮਿੱਠੇ ਗੀਤ ਤੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ, ਤੁਹਾਡਾ ਵੀ ਦਿਲੋਂ ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।
1: ਤੇ ਮੈਂ ਤੇ ਸਭ ਨੂੰ ਇਹੀ ਬੇਨਤੀ ਕਰਾਂਗਾ, ਜੀਓ ਔਰ ਜੀਨੇ ਦੋ।
0: ਜੀ ਠੀਕ ਹੈ।
1: ਤੇ ਇੱਕ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਇਸ ਲਈ, ਆਦਿ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਇਸ ਵਿਸ਼ੇ ਤੇ ਚਲੋ ਸਾਰੇ ਹੀ ਸਰਬੱਤ ਦਾ ਭਲਾ ਮੰਗੋ ਤੇ ਸਾਰੇ ਖੁਸ਼ੀਆਂ ਖੇੜੇ ਮੰਨਦੇ ਰਹਿਣ।
0: ਜੀ
1: ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸ਼ੁਕਰੀਆ ਜੀ, ਸ਼ੁਕਰੀਆ। ਔਰ ਜਲਦੀ ਦੇ ਨਾਲ ਅਗਲਾ ਮੈਸੇਜ ਵੀ ਸੁਣਦੇ ਹਾਂ।
2: ਸਤਿ ਸ੍ਰੀ ਅਕਾਲ, ਨਮਸਕਾਰ ਆਦਾਬ, ਗੁਰਤੇਗ ਬਾਦ ਮਾਰਗੜ ਮੰਡੀ ਅੰਦਰ ਤੋਂ ਮੁਹੰਮਦ ਅਨਵਰ ਅੰਸਾਰੀ
0: ਜੀ।
2: ਜਿਸ ਤਰ੍ਹਾਂ ਮੈਡਮ ਜੀ ਲਿਫਾਫੇ ਦੀ ਗੱਲ ਕਰੀ ਆ, ਪੋਲੀਥੀਨ ਦੀ ਮੈਂ ਬਿਲਕੁਲ ਵੀ ਨਹੀਂ ਵਰਤਦਾ। ਘਰੋਂ ਆਪਣਾ
0: ਠੀਕ ਹੈ ਜੀ,
2: ਥੇਲਾ ਕੱਪੜੇ ਦਾ ਝੋਲਾ ਲੈ ਕੇ ਜਾਈਦਾ, ਡੋਲੂ ਦੇ ਵਿੱਚ ਕਹਿੰਦੇ ਜੀ ਦੁੱਧ ਲੈ ਕੇ ਜਾਈਦਾ, ਕਦੇ ਵੀ ਲਿਫਾਫੇ 'ਚ ਨਹੀਂ। ਅਤੇ ਯਾਰ ਗੱਲ ਆ ਲਿਫਾਫਿਆਂ ਦੀ, ਲਿਫਾਫੇ ਨਾਲ ਭਰਤੀ ਸਭ ਤੋਂ ਗੰਦਗੀ ਪੈਂਦੀ ਆ। ਅਤੇ ਨੰਬਰ 2 ਪਾਣੀ ਦੀ ਮੈਂ ਬਹੁਤ ਘੱਟ ਵਰਤੋਂ ਕਰਦਾ, ਜੇ ਕਿਤੇ ਟੂਟੀ ਖੁੱਲ੍ਹੀ ਆ ਮਸਜਿਦ 'ਚ, ਕਿਤੇ ਗੁਰੂ ਘਰ ਬੰਦ ਕਰੀ ਦੀ ਆ, ਅਤੇ ਗਮਾਂਢ ਟੂਟੀ ਖੁੱਲ੍ਹੀ ਹੋਵੇ ਜਾਂ ਕਿਤੇ ਵੀ, ਉਹ ਵੀ ਬੰਦ ਕਰਨ ਨੂੰ ਕਹੀਦਾ।
0: ਬਹੁਤ ਚੰਗੀ ਗੱਲ ਹੈ ਜੀ, ਬਹੁਤ ਵਧੀਆ ਉਪਰਾਲਾ ਤੁਸੀਂ ਜੋ ਕਰ ਰਹੇ ਹੋ, ਇੱਦਾਂ ਹੀ ਕਰਨਾ ਚਾਹੀਦਾ। ਔਰ ਜਲਦੀ ਦੇ ਨਾਲ ਮੈਸੇਜ ਪੜ੍ਹ ਦਿੰਦੀ ਹਾਂ। ਅਹਿਮਦਗੜ੍ਹ ਮੰਡੀ ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ ਹੋਰਾਂ ਦਾ, ਜਿਹਨਾਂ ਹੁਣੇ ਆਪਾਂ ਮੈਸੇਜ ਸੁਣਿਆ, ਇਹ ਲਿਖ ਰਹੇ ਨੇ ਕਿ ਸੇਵ ਵਾਟਰ ਸੇਵ ਲਾਈਫ। ਚਲੋ ਜੀ, ਤੁਹਾਡਾ ਹੋ ਗਿਆ ਮੈਸੇਜ, ਅਤੇ ਪਾਣੀ ਦੀ ਸੰਭਾਲ ਵੀ ਕਹਿੰਦੇ ਕਰੋ। ਅੱਗੇ ਲਿਖ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਪੂਜਾ ਮੈਡਮ ਜੀ, ਕੀ ਹਾਲ ਨੇ ਤੁਹਾਡੇ, ਸਭ ਕੁਝ ਠੀਕ ਠਾਕ ਹੈ ਜੀ, ਘਰ ਪਰਿਵਾਰ ਸਭ ਵਧੀਆ, ਵੈਲਕਮ ਟੂ ਸ਼ੋ। ਥੈਂਕ ਯੂ ਜੀ। ਦਲਜੀਤ ਸਿੰਘ ਬਾਠ ਹੋਰਾਂ ਨੇ ਤਰਨ ਤਾਰਨ ਸਾਹਿਬ ਤੋਂ ਮੈਸੇਜ ਕੀਤਾ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਮੈਂ ਠੀਕ ਠਾਕ, ਉਮੀਦ ਕਰਦੀ ਤੁਸੀਂ ਵੀ ਸਾਰੇ ਠੀਕ ਹੋਵੋਗੇ। ਅੱਗੇ ਲਿਖਦੇ ਨੇ ਕਿ ਸੋਚ ਵੱਡੀ ਰੱਖੋ ਕਿਉਂਕਿ ਜਿੱਥੋਂ ਤੱਕ ਸੋਚੋਗੇ ਉੱਥੋਂ ਤੱਕ ਪਹੁੰਚੋਗੇ। ਬਿਲਕੁਲ ਸਹੀ ਕਿਹਾ ਜੀ ਤੁਸੀਂ ਪੂਜਾ ਜੀ। ਸਾਡੀ ਗਲੀ ਵਿੱਚ ਹਰ ਘਰ ਦੇ ਅੱਗੇ ਇੱਕ ਦਰਖਤ ਲੱਗਿਆ ਹੋਇਆ ਜਿਸ ਦੀ ਸੰਭਾਲ ਸਾਡੇ ਘਰ ਵਾਲੇ ਕਰਦੇ ਨੇ। ਰਾਮਜੀਤ ਖੰਗੂੜਾ ਹੋਰਾਂ ਨੇ ਬਠਿੰਡਾ ਤੋਂ ਇੱਕ ਮੈਸੇਜ ਭੇਜਿਆ ਹੈ ਜਿਹਦੇ ਵਿੱਚ ਇਹਨਾਂ ਨੇ, ਮੈਂ ਸਮਝਦੀ ਹਾਂ ਕਿ ਇਸ ਫੋਟੋ ਦੇ ਵਿੱਚ ਹੈ ਕੀ, ਲੇਕਿਨ ਫਿਲਹਾਲ ਇਹ ਜਿਹੜਾ ਆਇਆ ਹੈ ਮੈਸੇਜ ਕਿ ਸਾਨੂੰ ਆਪਣੇ ਘਰ ਦੇ ਅੱਗੇ ਦਰਖਤ ਲੱਗਿਆ ਅਤੇ ਉਹਦੀ ਸੰਭਾਲ ਕਰਦੇ ਆ, ਬਹੁਤ ਚੰਗਾ ਸੁਨੇਹਾ ਦਿੱਤਾ, ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਇੱਕ ਵਾਇਸ ਮੈਸੇਜ ਸੁਣ ਲੈਣੇ ਜਲਦੀ ਦੇ ਨਾਲ।
3: ਰੁੱਖ ਨੇ ਖਜ਼ਾਨਾ ਸਾਡਾ ਰੁੱਖ ਦੇਣ ਛਾਵਾਂ, ਰੁੱਖ ਨੇ ਖਜ਼ਾਨਾ ਸਾਡਾ ਰੁੱਖ ਦੇਣ ਛਾਵਾਂ, ਆਖਦੇ ਸਿਆਣੇ ਤਾਂ ਹੀ ਛਾਵਾਂ ਹੋਣ ਮਾਵਾਂ, ਹੋਣ ਨਾ ਜੇ ਰੁੱਖ ਸਾਵੇਂ ਰੱਬ ਜਾਂਦਾ ਰੁੱਸ, ਆਏ ਨਾ ਬਹਾਰ ਉੱਥੇ ਖੇੜੇ ਜਾਣ ਖੁੱਸ, ਰੁੱਖ ਸਾਡੇ ਪ੍ਰਾਣ ਦਾ ਤਾਂ ਇਹਨਾਂ ਦੇ ਨੇ ਸੌ ਸੁੱਖ, ਇਹਨਾਂ ਵਜੋਂ ਧਰਤੀ ਤੇ ਰਹਿਣਾ ਨੀ ਮਨੁੱਖ, ਪ੍ਰਦੂਸ਼ਣ ਦਾ ਜ਼ਹਿਰ ਹਾਂ ਪੀਂਦੇ ਫੇਰ ਵੀ ਦਈਏ ਸ਼ੁੱਧ ਹਵਾਵਾਂ, ਉਹਨਾਂ ਹੀ ਝੁਲਝਾਇਆ ਸਾਨੂੰ ਜਿਹਨਾਂ ਨੂੰ ਦਿੱਤੀਆਂ ਠੰਡੀਆਂ ਛਾਵਾਂ। ਦੇਖੋ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਜੀ, ਤੇ ਸਭ ਨੂੰ
0: ਬੰਦ ਹੋ ਗਿਆ ਜੀ, ਦੁਬਾਰਾ ਚਲਾ ਲੈਣੇ ਵੋਇਸ ਮੈਸੇਜ
3: ਜੀ। ਤੇ ਸਭ ਨੂੰ ਸਭ ਦੀ ਜ਼ਿੰਮੇਵਾਰੀ ਬਣਦੀ ਆ, ਅਸੀਂ ਕੋਈ ਵੀ ਵਿਆਹ ਦੀ ਵਰੇ ਗੰਢ ਆ, ਜਨਮ ਦਿਨ ਆ, ਜਾਂ ਕੋਈ ਹੋਰ ਕੋਈ ਵੀ ਪ੍ਰੋਗਰਾਮ ਆ, ਅਸੀਂ ਦਰਖਤ ਬੂਟਾ ਲਾ ਕੇ ਉਹਦੀ ਪਾਲਣ ਪੋਸ਼ਣਾ ਕਰੀਏ
0: ਜੀ। ਔਰ ਸਮਾਂ ਬਹੁਤ ਘੱਟ ਰਹਿ ਗਿਆ ਹੈ, ਇਸ ਤੋਂ ਅੱਗੇ ਚੱਲਦੇ ਹਾਂ ਅਗਲੇ ਵੋਇਸ ਮੈਸੇਜ ਵੱਲ।
4: ਇੱਕ ਇੱਕ ਦਿਨ ਦੇ ਵਿੱਚ ਇੱਕ ਇੱਕ ਸਾਲ ਦਾ ਨਜ਼ਾਰਾ ਲੈਣਾ ਹੈ ਆਪਾਂ, ਰੱਬ ਵੀ ਸੋਚੇ ਕਿ ਜ਼ਿੰਦਗੀ ਤਾਂ ਇਸ ਨੂੰ 40 ਸਾਲ ਦੀ ਦਿੱਤੀ ਸੀ, ਇਹ ਪਤੰਦਰ 100 ਸਾਲ ਤੋਂ ਵੀ ਜ਼ਿਆਦਾ ਜਾ ਰਿਹਾ। ਤੇ ਪੂਜਾ ਟੋਹਾਨੀ ਜੀ, ਤੁਹਾਡਾ ਪ੍ਰੋਗਰਾਮ ਤਾਂ ਹੀ 100% 100% ਬਹੁਤ ਵਧੀਆ ਜਾਂਦਾ ਪ੍ਰੋਗਰਾਮ।
0: ਸ਼ੁਕਰੀਆ ਜੀ,
4: ਸਭ ਤੋਂ ਟੌਪ ਪ੍ਰੋਗਰਾਮ ਤੁਹਾਡਾ ਹੀ ਹੁੰਦਾ ਜੀ।
0: ਜੀ ਥੈਂਕ ਯੂ,
4: ਰੈਗੂਲਰ ਸੁਣਦੇ ਹਾਂ ਤੁਹਾਡਾ ਪ੍ਰੋਗਰਾਮ। ਤੇ ਮੈਂ ਗੁਰਦੇਵ ਪਰਮਾਰ, ਚੁਟਾਲਾ ਨੇੜੇ, ਪਿੰਡ ਖਾਰਾ ਖੇੜਾ ਤੋਂ, ਰਾਜਸਥਾਨ ਤੋਂ
0: ਜੀ। ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਔਰ ਜਲਦੀ ਦੇ ਨਾਲ ਅਗਲਾ ਇੱਕ ਮੈਸੇਜ ਮੇਰੇ ਕੋਲ ਆਇਆ ਹੈ ਜੀ, ਉੱਥੇ ਲਿਖਿਆ ਹੈ ਅੱਜ ਮੇਰਾ ਬਰਥਡੇ ਹੈ ਅਤੇ ਮੈਂ ਇੱਕ ਪਲਾਂਟ ਲਗਾਵਾਂਗੀ। ਅਤੇ ਵੋਇਸ ਮੈਸੇਜ ਵੀ ਸੁਣਦੇ ਹਾਂ।
5: ਮੈਡਮ ਪੂਜਾ ਟੋਹਾਨੀ ਜੀ ਨਮਸਕਾਰ, ਜਿੰਦਰ ਭਾਸਕਰ ਬੋਲ ਰਿਹਾ ਪਾਇਲ ਤੋਂ।
0: ਜੀ ਜੀ ਜੀ, ਸਵਾਗਤ ਬਹੁਤ ਬਹੁਤ।
5: ਸਮੇਂ ਦੇ ਮੁਤਾਬਕ ਹਰ ਇੱਕ ਬੰਦਾ ਮਿਹਨਤ ਕਰਦਾ ਹੈ, ਔਰ ਮਿਹਨਤ ਜਿਹੜੀ ਹੈ ਕਰਨੀ ਵੀ ਚਾਹੀਦੀ ਹੈ, ਲੇਕਿਨ ਕਈ ਵਾਰੀ ਅਸੀਂ ਸੁਣਦੇ ਹਾਂ ਔਰ ਦੇਖਦੇ ਵੀ ਹਾਂ ਕਿ ਕਈ ਵਾਰੀ ਲੋਕੀ ਰਿਸ਼ਵਤਖੋਰੀ, ਬਲੈਕਮੇਲ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵੀ ਧਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ

FM News Headlines. ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਐਥਲੀਟਸ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨ ਮਾਹਿਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸਾ ਯੋਗ ਭਾਈਵਾਲ ਦੱਸਿਆ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੌਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮਾਂ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਐਫ ਐਮ ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਬਹਾਰ, ਬਸ ਇਸ ਬ੍ਰੇਕ ਤੋਂ ਬਾਅਦ।

ਆਗਿਆ ਨਹੀਂ ਉਹੀ ਪ੍ਰੋਗਰਾਮ ਗੀਤ ਬਹਾਰ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ, ਕਿੰਨੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ। ਵੈਸੇ ਤਾਂ ਪੂਜਾ ਬਹੁਤ ਸਾਰੀਆਂ ਗੱਲਾਂ ਕਰਕੇ ਗਈ ਹੈਗੀ ਹੈ, ਮੈਨੂੰ ਪਤਾ ਹੈ, ਪਰ ਮੈਂ ਵੀ ਤਾਂ ਕਰਨੀਆਂ ਨਾ ਗੱਲਾਂ। ਉਹਨੇ ਆਪਣੇ ਹਿੱਸੇ ਦੀਆਂ ਗੱਲਾਂ ਕਰ ਲਈਆਂ, ਹੁਣ ਮੇਰੀ ਵਾਰੀ ਹੈਗੀ। ਹੁਣ ਤੁਸੀਂ ਮੇਰੀਆਂ ਗੱਲਾਂ ਸੁਣੋਗੇ, ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਫੋਨ ਇਨ ਹੋਏਗਾ ਪੰਜਾਬੀ ਤੜਕਾ, ਉਹਦੇ ਵਿੱਚ ਤੁਸੀਂ ਤੜਕਾ ਲਗਾਉਣ ਲਈ ਪਹੁੰਚ ਸਕਦੇ ਹੋ, ਭਈ ਆਪਣਾ ਪੰਜਾਬੀ ਫਰਮਾਇਸ਼ੀ ਗੀਤ ਸੁਣਨ ਲਈ ਤੁਸੀਂ ਨੰਬਰ ਮਿਲਾ ਸਕਦੇ ਹੋ 0181-23-42-174। ਇਹ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣੋਗੇ 11 ਵਜੇ। ਫਿਲਹਾਲ ਦੀ ਘੜੀ ਗੀਤ ਬਹਾਰ ਤੁਸੀਂ ਇੰਜੋਏ ਕਰ ਰਹੇ ਹੋ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ, ਜਿਹਦੇ ਵਿੱਚ ਤੁਹਾਨੂੰ ਡਾਇਰੀ ਅਤੇ ਪੈਨ ਲੈ ਕੇ ਬਹਿਣਾ ਪਏਗਾ, ਕਿਉਂਕਿ ਮੈਂ ਇੰਨੀਆਂ ਸਾਰੀਆਂ ਗੱਲਾਂ ਦੱਸਣੀਆਂ ਤੁਹਾਨੂੰ ਕਿ ਤੁਹਾਨੂੰ ਲਿਖਣਾ ਹੀ ਪੈਣਾ। ਅਤੇ ਉਸ ਤੋਂ ਬਾਅਦ ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਇੰਜੋਏ ਕਰੋਗੇ, ਰਿਲੈਕਸ ਕਰੋਗੇ ਆਰਾਮ ਦੇ ਨਾਲ। ਸੋ ਇਹ ਜਿਹੜਾ ਵੇਰਵਾ ਮੈਂ ਤੁਹਾਨੂੰ ਦੇ ਦਿੱਤਾ ਹੈਗਾ, ਮੈਂ ਤੁਹਾਡੇ ਨਾਲ ਹੈਗੀ ਹਾਂ 2 ਵਜੇ ਤੱਕ, ਅਤੇ ਖੂਬ ਇੰਜੋਏ ਕਰਨ ਵਾਲੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਗੀਤ ਦੇ ਨਾਲ, ਰਾਹਤ ਫਤਿਹ ਅਲੀ ਖਾਨ ਅਤੇ ਸ਼੍ਰੇਆ ਦੀ ਆਵਾਜ਼ ਵਿੱਚ ਪਲੇ ਕਰਨ ਲੱਗੀ ਹੈ ਸੋਹਣਾ ਜਿਹਾ ਗੀਤ।

ਸਿੰਘ ਇਜ਼ ਕਿੰਗ ਇਸ ਫਿਲਮ ਦਾ ਗੀਤ ਤੁਸੀਂ ਹੁਣੇ ਇੰਜੋਏ ਕੀਤਾ ਅਤੇ ਮੈਂ ਨਾ ਕੁਛ ਗੱਲਾਂ ਕਰਨੀਆਂ ਚਾਹੁੰਦੀ ਹਾਂ ਤੁਹਾਡੇ ਨਾਲ। ਪਤਾ ਕੀ ਹੈਗਾ, ਮੈਂ ਕਈ ਵਾਰੀ ਨੋਟ ਕੀਤੀ ਹੈ ਗੱਲ, ਕਈ ਇੰਨੇ ਸਮਝਦਾਰ ਲੋਕ ਹੁੰਦੇ ਹੈਗੇ ਆ ਕਿ ਆਪਣਾ ਜਿਹੜਾ ਵਾਹਨ ਹੈ, ਖਾਸ ਕਰਕੇ ਚਾਰ ਪਹੀਆ ਵਾਹਨ ਜਿਹਨੂੰ ਅਸੀਂ ਕਾਰ ਕਹਿੰਦੇ ਹਾਂ, ਉਹ ਨਾ ਦੂਸਰਿਆਂ ਦੇ ਘਰ ਦੇ ਗੇਟ ਦੇ ਬਾਹਰ ਲਗਾ ਕੇ ਚੱਲ ਜਾਂਦੇ ਆ। ਬਈ ਇੰਨੇ ਸਮਝਦਾਰ ਕਿੱਦਾਂ ਹੋ ਸਕਦੇ ਹੋ ਯਾਰ ਤੁਸੀਂ? ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਂਦੀ, ਇੰਨੀ ਸਿਵਿਕ ਸੈਂਸ ਹੈਗੀ ਹੈ ਤੁਹਾਡੇ ਵਿੱਚ ਕਿ ਕਿਸੇ ਦੇ ਘਰ ਦੇ ਗੇਟ ਦੇ ਬਾਹਰ ਤੁਸੀਂ ਆਪਣੀ ਕਾਰ ਲਗਾ ਕੇ ਚਲੇ ਗਏ ਹੋ? ਇਹ ਨਹੀਂ ਸੋਚਦੇ ਕਿ ਬਈ ਉਸ ਇਨਸਾਨ ਦੇ ਕੋਲ ਜਿਹੜਾ ਉਹਦਾ ਦੋ ਪਹੀਆ ਵਾਹਨ ਹੈ, ਉਹਨੇ ਗੇਟ ਖੋਲ੍ਹ ਕੇ ਬਾਹਰ ਕੱਢਣਾ ਹੈ, ਐਮਰਜੈਂਸੀ ਕੋਈ ਹੋ ਸਕਦੀ ਹੈ, ਜਾਂ ਉਹਨਾਂ ਦੀ ਕਾਰ ਅੰਦਰ ਖੜ੍ਹੀ, ਉਹਨਾਂ ਨੇ ਬਾਹਰ ਕੱਢਣੀ ਹੈ, ਕੋਈ ਐਮਰਜੈਂਸੀ ਆ ਗਈ, ਫਿਰ ਉਹ ਕਿੱਥੇ ਜਾਏਗਾ? ਵੀ ਕਿਉਂ ਇੱਦਾਂ ਦੀਆਂ ਨੌਨਸੈਂਸ ਚੀਜ਼ਾਂ ਕਰਦੇ ਹੁੰਦੇ ਹੋ? ਇੱਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਥੋੜ੍ਹੀ ਹੈ ਕਿ ਤੁਹਾਨੂੰ ਪਤਾ ਕਿ ਤੁਹਾਨੂੰ ਕਾਰ ਮਿਲ ਗਈ ਹੈਗੀ ਹੈ, ਬਸ ਉਹ ਚਲਾਉਣੀ ਹੈ, ਰੂਲਸ ਐਂਡ ਰੈਗੂਲੇਸ਼ਨਸ ਪਤਾ ਹੀ ਨਹੀਂ ਹੈਗੇ। ਮਤਲਬ ਪਾਰਕਿੰਗ ਲਗਾਉਣੀ ਹੈ, ਦੇਖ ਕੇ ਸੋਚ ਕੇ ਸਮਝ ਕੇ ਲਗਾਓ, ਇਹ ਥੋੜ੍ਹੀ ਨਾ ਹੈਗਾ ਕਿ ਜਿੱਥੇ ਦਿਲ ਕੀਤਾ ਉੱਥੇ ਲਗਾ ਕੇ ਚਲੇ ਜਾਓ। ਇਸ ਇੰਸੀਡੈਂਟ ਬਹੁਤ ਜ਼ਿਆਦਾ ਕੋਮਨ ਹੁੰਦੇ ਜਾ ਰਹੇ ਆ। ਸੋ ਇਹ ਜੇ ਤੁਸੀਂ ਵਾਹਨ ਚਲਾਉਣਾ ਹੈਗਾ ਨਾ, ਤਾਂ ਉਹਦੇ ਨਾਲ ਦੇ ਲੱਗਦੇ ਨਿਯਮ ਵੀ ਹੈ ਜਿਹੜੇ, ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰੋ। ਵੈਸੇ ਤਾਂ ਇਹ ਸਿਚੁਏਸ਼ਨ ਹੁੰਦੀ ਹੀ ਰਹਿੰਦੀ ਹੈ। ਸੋਚੋ ਜਿਹੜਾ ਕਾਰ ਲਗਾ ਕੇ ਗਿਆ, ਉਹਦੇ ਘਰ ਦੇ ਬਾਹਰ ਕੋਈ ਕਾਰ ਲਗਾ ਦੇ ਤਾਂ ਉਹਨੂੰ ਕਿੱਦਾਂ ਲੱਗੇਗਾ? ਥੋੜ੍ਹਾ ਜਿਹਾ ਆਏ ਹਾਏ ਮਿਰਚੀ, ਉਫ ਉਫ ਮਿਰਚੀ, ਐਦੀ ਲੱਗੇਗੀ ਨਾ। ਹਾਂ, ਇਸ ਲਈ ਸੋਚਿਆ ਕਰੋ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਲੈ ਕੇ ਕਿ ਵੀ ਜਿਹਦੇ ਘਰ ਦੇ ਬਾਹਰ ਤੁਸੀਂ ਕਾਰ ਲਗਾ ਕੇ ਜਾ ਰਹੇ ਹੋ, ਉਹ ਕਿੰਨਾ ਤਕਲੀਫ ਵਿੱਚ ਹੋਏਗਾ। ਤੁਸੀਂ ਤਾਂ ਲਗਾ ਕੇ ਇੰਜੋਏ ਕਰਕੇ ਆ ਕੇ ਲੈ ਗਏ, ਬਟ ਉਹ ਕੀ ਕਰੇ? ਸੋਚੋ ਸਮਝੋ, ਐਂਡ ਜਿੱਥੇ ਵੀ ਪਾਰਕਿੰਗ ਲਗਾਉਣੀ ਹੈ ਨਾ, ਪਹਿਲਾਂ ਦੇਖ ਲਓ ਜਗ੍ਹਾ ਹੈ ਕਿ ਨਹੀਂ। ਇਹ ਥੋੜ੍ਹੀ ਨਾ, ਕਈ ਤਾਂ ਇੰਨੇ ਸਮਾਰਟ ਹੁੰਦੇ ਨਾ, ਰੋਡ ਦੇ ਸਾਈਡ 'ਤੇ ਵੀ ਕੀ, ਸਾਈਡ ਤੋਂ ਵੀ ਥੋੜ੍ਹਾ ਜਿਹਾ ਸੈਂਟਰ ਤੱਕ ਪਹੁੰਚ ਜਾਂਦੇ, ਇੱਦਾਂ ਗੱਡੀ ਲਗਾ ਕੇ ਜਾਂਦੇ ਨੇ। ਚਲੋ, ਇਹ ਜਿਹੜੇ ਸਮਝਦਾਰ ਹੈ ਇਹਨਾਂ ਨੂੰ ਉਦੋਂ ਹੀ ਅਕਲ ਆਉਣੀ ਹੈ ਜਦੋਂ ਇਹਨਾਂ ਦੇ ਨਾਲ ਕੁਛ ਵਾਪਰਿਆ। ਫਿਲਹਾਲ ਦੀ ਘੜੀ ਇੰਜੋਏ ਕਰਦੇ ਹਾਂ ਅਸੀਂ ਅਗਲਾ ਗੀਤ।

ਗਿਆ ਬਹੁਤ ਹੀ ਫਨੀ ਮੂਵੀ ਸੀ, ਬੜਾ ਇੰਜੋਏ ਕੀਤਾ ਸੀ ਸਾਰਿਆਂ ਨੇ। ਔਰ ਇਸ ਗੀਤ ਨੂੰ ਆਵਾਜ਼ ਦਿੱਤੀ ਕੇਕੇ ਅਤੇ ਸ਼ਿਲਪਾ ਰਾਓ ਨੇ। ਜਦੋਂ ਸੋਹਣੇ ਸੋਹਣੇ ਗੀਤ ਚੱਲਦੇ ਨੇ ਦਿਲ ਖੁਸ਼ ਹੁੰਦਾ ਹੈ, ਦਿਲ ਗਾਰਡਨ ਗਾਰਡਨ ਹੋ ਜਾਂਦਾ ਹੈ। ਗਾਰਡਨ ਤੋਂ ਯਾਦ ਆਇਆ ਕਿ ਬਈ ਜਿਹੜਾ ਅੱਜ ਦਾ ਦਿਨ ਹੈ ਬਹੁਤ ਖਾਸ ਹੈ, ਉਹ ਇਸ ਲਈ ਖਾਸ ਹੈ ਕਿਉਂਕਿ ਇਨਵਾਇਰਮੈਂਟ ਡੇ ਹੈਗਾ। ਅਤੇ ਅੱਜ ਮੈਂ ਵੀ ਨਾ ਗ੍ਰੀਨ ਕਲਰ ਦੀ ਟੀ ਸ਼ਰਟ ਪਾ ਕੇ ਆਈ ਹਾਂ। ਹਾਂ, ਤੁਹਾਨੂੰ ਨਹੀਂ ਦੇਖ ਰਹੀ, ਮੈਨੂੰ ਪਤਾ ਮਨ ਕੀ ਆਂਖੋਂ ਸੇ ਆਪ ਮੁਝੇ ਦੇਖ ਰਹੇ ਹੋ। ਹੋਰ ਮੈਨੂੰ ਪਤਾ ਹੈ ਕਿ ਤੁਹਾਨੂੰ ਵੀ ਜਿਹੜਾ ਗਾਰਡਨ ਅੱਛਾ ਲੱਗਦਾ ਹੈ, ਐਂਡ ਖਾਸ ਕਰਕੇ ਜਿਹੜੀ ਲੇਡੀਜ਼ ਹੈਗੀਆਂ ਨਾ, ਉਹ ਤਾਂ ਡੈਫੀਨੇਟਲੀ ਕੋਈ ਨਾ ਕੋਈ ਜਗ੍ਹਾ ਲੱਭ ਹੀ ਲੈਂਦੇ ਜਿੱਥੇ ਉਹ ਆਪਣਾ ਧਨੀਆ ਪੁਦੀਨਾ ਪਾਲਕ ਉਗਾ ਲੈਂਦੀਆਂ ਨੇ। ਸੋ ਇੱਦਾਂ ਚੱਲਦਾ ਹੀ ਰਹਿਣਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਵਾਲਾ ਜਿਹੜਾ ਸ਼ੋਅ ਹੈ ਉਹ ਵੀ ਸੁਣ ਰਹੀ ਸੀਗੀ ਕਿ ਲੋਕ ਕਿੰਨੇ ਐਫਰਟਸ ਕਰਦੇ ਨੇ ਆਪਣੇ ਘਰ ਦੇ ਬਾਹਰ, ਪੇੜ ਲਗਾਉਂਦੇ ਨੇ, ਪਲਾਂਟਸ ਛੋਟੇ ਵੀ ਲਗਾਉਂਦੇ ਨੇ, ਅਤੇ ਉਹਨਾਂ ਦਾ ਧਿਆਨ ਵੀ ਰੱਖਦੇ ਨੇ। ਹੁਣ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਨੇ। ਜੇ ਆਕਸੀਜਨ ਸਾਡੇ ਤੱਕ ਨਹੀਂ ਪਹੁੰਚੇਗੀ ਤਾਂ ਫਿਰ ਤਾਂ ਦਿੱਕਤ ਆ ਜਾਏਗੀ ਨਾ। ਇਸ ਲਈ ਬਹੁਤ ਜ਼ਰੂਰੀ ਹੈਗਾ ਕਿ ਸਿਰਫ ਇੱਕ ਦਿਨ ਮੰਨ ਕੇ ਨਹੀਂ ਇਨਵਾਇਰਮੈਂਟ ਡੇ ਚੱਲਣਾ ਚਾਹੀਦਾ, ਰੋਜ਼ ਹੀ ਹੋਣਾ ਚਾਹੀਦਾ ਇਹ ਦਿਨ, ਕਿਉਂਕਿ ਰੋਜ਼ ਹੀ ਸਾਨੂੰ ਕੁਛ ਨਾ ਕੁਛ ਆਪਣੀ ਇਨਵਾਇਰਮੈਂਟ ਨੂੰ ਸਾਫ਼

ਬਾਰ ਪੇੜ ਲਗਾਉਂਦੇ ਨੇ, ਪਲਾਂਟਸ ਛੋਟੇ ਵੀ ਲਗਾਉਂਦੇ ਨੇ ਅਤੇ ਉਹਨਾਂ ਦਾ ਧਿਆਨ ਵੀ ਰੱਖਦੇ ਨੇ। ਹੁਣ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਨੇ। ਜੇ ਆਕਸੀਜਨ ਸਾਡੇ ਤੱਕ ਨਹੀਂ ਪਹੁੰਚੇਗੀ ਤਾਂ ਫਿਰ ਤਾਂ ਦਿੱਕਤ ਆ ਜਾਏਗੀ ਨਾ। ਇਸ ਲਈ ਬਹੁਤ ਜ਼ਰੂਰੀ ਹੈਗਾ ਕਿ ਸਿਰਫ ਇੱਕ ਦਿਨ ਮੰਨ ਕੇ ਨਹੀਂ ਇਨਵਾਇਰਮੈਂਟ ਡੇ ਚੱਲਣਾ ਚਾਹੀਦਾ, ਰੋਜ਼ ਹੀ ਹੋਣਾ ਚਾਹੀਦਾ ਇਹ ਦਿਨ, ਕਿਉਂਕਿ ਰੋਜ਼ ਹੀ ਸਾਨੂੰ ਕੁਛ ਨਾ ਕੁਛ ਆਪਣੀ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਰੱਖਣ ਲਈ ਕਰਨਾ ਚਾਹੀਦਾ ਹੈਗਾ। ਐਂਡ ਕਾਫ਼ੀ ਲੋਕ ਕਰ ਵੀ ਰਹੇ ਨੇ, ਇਸ ਗੱਲ ਦੀ ਐਪਰੀਸੀਏਸ਼ਨ, ਉਹਨਾਂ ਲਈ ਤਾੜੀਆਂ। ਹੋਰ ਜਿਹੜੇ ਨਹੀਂ ਕਰ ਰਹੇ ਹੈਗੇ ਉਹ ਜਿਹੜਾ ਸੋਚਣ ਇਸ ਬਾਰੇ, ਉਹ ਵੀ ਥੋੜ੍ਹਾ ਜਿਹਾ ਆਪਣਾ ਐਫਰਟ ਪਾਉਣ, ਕਿਉਂਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਅਸੀਂ ਹੀ ਸਿਖਾਉਣਾ ਹੈ। ਸਾਡੇ ਬਾਅਦ ਅਸੀਂ ਨਹੀਂ ਸਿਖਾਵਾਂਗੇ ਤਾਂ ਉਹ ਅੱਗੇ ਕਿੱਦਾਂ ਸਿਖਾਉਣਗੇ, ਹੈ ਨਾ। ਅੱਛੀ ਅੱਛੀ ਜਿਹੜੀਆਂ ਚੀਜ਼ਾਂ ਹੈਗਾ ਨਾ, ਉਹ ਅਸੀਂ ਹੀ ਸਿਖਾਉਣੀਆਂ ਹੈਗੀਆਂ ਅਤੇ ਅੱਗੇ ਸਾਡੀ ਜਿਹੜੀ ਜਨਰੇਸ਼ਨ ਹੈ ਹੋਰ ਅੱਗੇ ਉਹਨੂੰ ਲੈ ਕੇ ਜਾਏਗੀ। ਸੋ ਇੱਦਾਂ ਹੀ ਆਪਣੀ ਇਨਵਾਇਰਮੈਂਟ ਨੂੰ ਵੀ ਪਿਆਰ ਕਰਦੇ ਰਹੋ। ਫਿਲਹਾਲ ਦੀ ਕੜੀ, ਅਗਲਾ ਜਿਹੜਾ ਗੀਤ ਆ ਰਿਹਾ ਉਹਦੇ ਵਿੱਚ ਕੀ ਕਿਹਾ ਜਾ ਰਿਹਾ ਇਹ ਤਾਂ ਜਦੋਂ ਪਲੇ ਹੋਏਗਾ ਉਦੋਂ ਪਤਾ ਲੱਗੇਗਾ। ਤੁਸੀਂ ਦਿਮਾਗ ਦੀਆਂ ਗਰਾਰੀਆਂ ਘੁਮਾਓ, ਕਿਉਂਕਿ ਤੁਸੀਂ ਗੈਸ ਕਰਨਾ ਹੈ ਕਿ ਵੀ ਇਹ ਗੀਤ ਕਿਹੜੀ ਫਿਲਮ ਦਾ ਹੈ। ਉਹ ਗੱਲ ਵੱਖਰੀ ਹੈ ਕਿ ਗੀਤ ਜਦੋਂ ਪਲੇ ਹੋ ਜਾਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂੰਗੀ ਇਹ ਕਿਹੜੀ ਫਿਲਮ ਦਾ ਗੀਤ ਹੈ।

ਵੈਸੇ ਫਿਲਮ ਦਾ ਨਾਮ ਤਾਂ ਪਤਾ ਲੱਗ ਹੀ ਗਿਆ ਤੁਹਾਨੂੰ, ਕਿਉਂਕਿ ਉਹ ਆਪ ਹੀ ਗਾਣੇ ਦੇ ਵਿੱਚ ਬੋਲ ਰਹੇ ਸੀ ਰੱਬ ਨੇ ਬਣਾ ਦੀ ਜੋੜੀ, ਹੈ ਨਾ, ਮਤਲਬ ਤੁਝਮੇ ਰੱਬ ਦਿਖਤਾ ਹੈ। ਬਈ ਰੱਬ ਤਾਂ ਉਦੋਂ ਦਿਖਦਾ ਨਾ ਜਦੋਂ ਕਿ ਜਿਹੜੇ ਹਮਸਫ਼ਰ ਨੇ ਉਹ ਪਿਆਰ ਨਾਲ ਰਹਿੰਦੇ ਨੇ, ਨਹੀਂ ਤਾਂ ਫਿਰ ਤਾਂ ਕੁਛ ਹੋਰ ਹੀ ਦਿਖਦਾ, ਫਿਰ ਗੁੱਸਾ ਹੀ ਆਉਂਦਾ, ਦਿਲ ਤਾਂ ਇਹੀ ਕਰਦਾ ਹੈ ਕਿ ਫਿਰ ਝਗੜਾ ਹੀ ਹੋ ਜਾਂਦਾ, ਹੈ ਨਾ, ਹੁੰਦਾ ਨਾ। ਚਲੋ ਚਲੋ ਕੋਈ ਗੱਲ ਨਹੀਂ, ਇੱਦਾਂ ਦੀ ਨੁਕਝੁਕ ਚੱਲਦੀ ਰਹਿੰਦੀ ਹਸਬੈਂਡ ਵਾਈਫ ਦੇ ਵਿੱਚ, ਜੇ ਸਵੇਰੇ ਲੜ ਲੈਂਦੇ ਨੇ ਅਤੇ ਸ਼ਾਮ ਨੂੰ ਪਿਆਰ ਨਾਲ ਗੱਲ ਕਰ ਲੈਂਦੇ ਨੇ, ਇਹੀ ਤਾਂ ਲਾਈਫ ਹੈ, ਇਹੀ ਤਾਂ ਜਿਹੜਾ ਰਿਸ਼ਤਾ ਹੈ ਨਿਭਾਉਣਾ ਹੁੰਦਾ ਹੈ। ਇੱਦਾਂ ਨਹੀਂ ਹੋਣਾ ਚਾਹੀਦਾ ਹੈ ਕਿ ਬਈ ਇੱਕ ਜਣਾ ਜੇ ਗੁੱਸੇ ਹੋ ਗਿਆ ਦੂਸਰਾ ਉਹਨੂੰ ਮਨਾਵੇ ਵੀ ਨਾ, ਨਹੀਂ। ਪਿਆਰ ਮੁਹੱਬਤ ਦੇ ਨਾਲ ਜਦੋਂ ਰਿਸ਼ਤੇ ਬਣਦੇ ਨੇ ਨਾ, ਉਹ ਕਾਫੀ ਦੂਰ ਤੱਕ ਜਾਂਦੇ ਨੇ। ਸੋ ਇੱਦਾਂ ਦਾ ਹੀ ਪਿਆਰ ਜਿਹੜਾ ਹੈਗਾ ਬਣਾ ਕੇ ਰੱਖਣਾ ਹੈਗਾ। ਔਰ ਮੈਨੂੰ ਪਤਾ ਹੈ ਕਿ ਤੁਸੀਂ FM ਰੇਨਬੋ ਨੂੰ ਬਹੁਤ ਪਿਆਰ ਕਰਦੇ ਹੋ, ਤਾਂ ਹੀ ਤਾਂ ਫਟਾਫਟ ਤੁਸੀਂ ਵਟਸਐਪ ਮੈਸੇਜਸ ਫੋਨਸ ਕਰਦੇ ਹੋ ਅਤੇ ਤੁਹਾਡਾ ਦਿਲ ਖੁਸ਼ ਹੁੰਦਾ ਹੈ, ਤੁਹਾਨੂੰ ਦੇਖ ਕੇ ਅਸੀਂ ਵੀ ਖੁਸ਼ ਹੁੰਦੇ ਹੈਗੇ ਹਾਂ, ਅਤੇ ਸਾਡੇ ਵਿੱਚ ਹੋਰ ਵੀ ਦਿਲ ਕਰਦਾ ਹੈ ਕਿ ਕਿੰਨੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਏ। ਸੋ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ, ਇੱਦਾਂ ਹੀ ਚੱਲਦਾ ਰਹੇਗਾ, ਬਹਾਰਾਂ ਲੱਗੀਆਂ ਹੋਈਆਂ ਗੀਤਾਂ ਦੀਆਂ। ਹੋ ਸਕਦਾ ਹੈ ਕਿ ਕੋਈ ਮੈਂ ਗੀਤ ਪਲੇ ਕਰਾਂ ਉਹ ਤੁਹਾਡੀ ਫਰਮਾਇਸ਼ ਦਾ ਗੀਤ ਹੋ ਸਕਦਾ ਹੈ, ਤੁਹਾਡੇ ਮਨ ਦੇ ਅੰਦਰੋਂ ਫਰਮਾਇਸ਼ ਹੋ ਰਹੀ ਹੋਵੇ ਉਹ ਗੀਤ ਬਹਾਰ ਚੱਲ ਰਿਹਾ, ਆਕਾਸ਼ ਇਹ ਵਾਲਾ ਗਾਣਾ ਲੱਗ ਜਾਏ, ਕਈ ਵਾਰੀ ਹੁੰਦਾ ਹੈ ਨਾ, ਹਾਂ ਹੁੰਦਾ ਹੈ ਕਈ ਵਾਰੀ। ਫਿਲਹਾਲ ਜਿਹੜਾ ਤੁਸੀਂ ਗੀਤ ਸੁਣਿਆ ਇਹ ਰੂਪ ਕੁਮਾਰ ਰਾਠੌਰ ਦੀ ਆਵਾਜ਼ ਵਿੱਚ ਸੀਗਾ, ਅਤੇ ਅਗਲਾ ਗੀਤ ਮੈਂ ਪਲੇ ਕਰਨ ਲੱਗੀ ਹਾਂ ਗੀਤ ਬਹਾਰ ਪ੍ਰੋਗਰਾਮ 'ਚ।

ਕੀ ਕਰਦੇ ਨੇ, ਜਿੱਥੇ ਖਾਲੀ ਏਰੀਆ ਹੁੰਦਾ ਜਾਂ ਖਾਲੀ ਪਲੋਟ ਹੁੰਦਾ ਹੈ ਜਾਂ ਖਾਲੀ ਜਗ੍ਹਾ ਹੁੰਦੀ ਹੈ, ਉੱਥੇ ਸੁੱਟ ਦਿੰਦੇ ਨੇ। ਬਟ ਉਹਦੇ ਨਾਲ ਪ੍ਰੋਬਲਮ ਪਤਾ ਕੀ ਆਉਂਦੀ ਹੈ, ਉੱਥੇ ਡੋਗਸ ਘੁੰਮਦੇ ਨੇ, ਅਤੇ ਜਦੋਂ ਇੱਦਾਂ ਦਾ ਕੋਈ ਕੂੜਾ ਵਗੈਰਾ ਕਾਫੀ ਦੇਰ ਤੱਕ ਪਿਆ ਰਹਿੰਦਾ ਹੈ, ਉਹ 'ਚ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਅਤੇ ਜਿਹੜੇ ਡੋਗਸ ਹੁੰਦੇ ਆ ਉਹ ਲਿਫਾਫਾ ਫਾੜ ਕੇ ਸਾਰਾ ਕਚਰਾ ਇੱਧਰ ਉੱਧਰ ਕਰ ਦਿੰਦੇ ਨੇ। ਸੋ ਸਮਝਦਾਰੀ ਇਸ ਵਿੱਚ ਹੈਗੀ ਹੈ ਕਿ ਹੋ ਸਕੇ ਤਾਂ ਜਿਹੜਾ ਡਸਟਬਿਨ ਦਾ ਕੂੜਾ ਉਹਨੂੰ ਪ੍ਰੋਪਰ ਅੱਛੇ ਤਰੀਕੇ ਨਾਲ ਡਿਸਪੋਜ਼ ਆਫ ਕਰਨਾ ਚਾਹੀਦਾ, ਤਾਂ ਕਿ ਤੁਹਾਡੇ ਆਲੇ ਦੁਆਲੇ ਜਿਹੜੀ ਹੈ ਨਾ ਗੰਦਗੀ ਨਾ ਵਧੇ। ਇਹ ਮੋਸਟਲੀ ਦੇਖਿਆ ਜਾਂਦਾ ਖਾਲੀ ਪਲੋਟਸ ਦੇ ਵਿੱਚ ਕੂੜਾ ਹੀ ਕੂੜਾ ਭਰਿਆ ਹੁੰਦਾ ਹੈਗਾ, ਇੱਦਾਂ ਦੀ ਹਰਕਤ ਨਾ ਕਰਿਆ ਕਰੋ। ਤੁਹਾਡਾ ਆਲਾ ਦੁਆਲਾ ਸਾਫ਼ ਰਹੇਗਾ ਤਾਂ ਹੀ ਤਾਂ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ।

ਬਸ ਬਸ ਜ਼ਿਆਦਾ ਰੂੰ ਕੱਤ ਲਿਆ ਹੈਗਾ ਆ, ਬ੍ਰੇਕ ਲਾ ਲਓ। ਰੌਕ ਸਟਾਰ ਫਿਲਮ ਦਾ ਗੀਤ ਤੁਸੀਂ ਸੁਣਿਆ ਹਰਸ਼ਦੀਪ ਕੌਰ ਦੀ ਆਵਾਜ਼ ਦੇ ਵਿੱਚ। ਵੈਲ, ਥੋੜ੍ਹੀ ਦੇਰ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਸਕਿਪਿੰਗ ਕਰਨੀ ਚਾਹੀਦੀ ਹੈ, ਰੱਸੀ ਟੱਪਣੀ ਚਾਹੀਦੀ ਹੈ। ਤੁਹਾਨੂੰ ਪਤਾ ਇੱਕ ਜਾਨਵਰ ਹੋਰ ਹੈਗਾ ਜਿਹੜਾ ਪਿੱਛੇ ਨੂੰ ਜੰਪਿੰਗ ਨਹੀਂ ਕਰ ਸਕਦਾ? ਕਿਹੜਾ ਜਾਨਵਰ ਹੋ ਸਕਦਾ, ਸੋਚੋ ਸੋਚੋ ਬਈ। ਜੰਪਿੰਗ ਦੀ ਗੱਲ ਹੋ ਰਹੀ ਹੈ ਤਾਂ ਇਹ ਵੀ ਦੱਸ ਦੇਵਾਂ ਕਿ ਜਿਹੜਾ ਐਲੀਫੈਂਟ ਹੁੰਦਾ ਉਹ ਕੁਤੇ ਜੰਪ ਨਹੀਂ ਹੁੰਦਾ ਹੈਗਾ, ਬਟ ਇਹ ਕਿਹੜਾ ਜਾਨਵਰ ਹੈਗਾ ਹੈ ਜਿਹੜਾ ਪਿੱਛੇ ਨੂੰ ਜੰਪਿੰਗ ਨਹੀਂ ਕਰ ਸਕਦਾ? ਦਿਮਾਗ ਦੀਆਂ ਗਰਾਰੀਆਂ ਘੁਮਾਓ ਥੋੜ੍ਹੀਆਂ ਜਿਹੀਆਂ। ਮੈਨੂੰ ਪਤਾ ਹੈ ਹੁਣ ਤੱਕ ਤੁਸੀਂ ਨਾ ਇੰਟਰਨੈਟ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਹੋਏਗਾ। ਕੋਈ ਗੱਲ ਨਹੀਂ ਜੀ, ਸਰਚ ਕਰ ਲਓ, ਇਸੇ ਬਹਾਨੇ ਤੁਹਾਡੀ ਇੱਕ ਅੱਜ ਇੱਕ ਨਵੀਂ ਇਨਫੋਰਮੇਸ਼ਨ।

ਟੈਸ਼ਨ, ਬਿਲਕੁਲ ਟੈਸ਼ਨ 'ਚ ਰਹਿਣਾ ਚਾਹੀਦਾ ਹੈਗਾ, ਟੈਨਸ਼ਨ ਕਿਸੇ ਗੱਲ ਦੀ ਲੈਣੀ ਨਹੀਂ ਚਾਹੀਦੀ. ਟੈਸ਼ਨ ਫਿਲਮ ਦਾ ਹੀ ਗੀਤ ਤੁਸੀਂ ਇੰਜੋਏ ਕੀਤਾ ਹੈਗਾ. ਸੋ ਮੈਂ ਤੁਹਾਨੂੰ ਪੁੱਛ ਰਹੀ ਸੀ ਉਹ ਕਿਹੜਾ ਜਾਨਵਰ ਹੈ ਜਿਹੜਾ ਪਿੱਛੇ ਨੂੰ ਜੰਪ ਨਹੀਂ ਕਰ ਸਕਦਾ. ਉਹ ਹੈ ਕੈਂਗਰੂ. ਕੈਂਗਰੂ ਪਿੱਛੇ ਨੂੰ ਜੰਪ ਨਹੀਂ ਕਰ ਸਕਦਾ, ਬਟ ਉਹਦੀ ਜਿਹੜੀ ਟੇਲ ਹੈਗੀ ਹੈ ਉਹ ਬਹੁਤ ਸਟਰੋਂਗ ਹੁੰਦੀ ਹੈ. ਉਹ ਉਹਦੇ ਉੱਪਰ ਉਹਦੇ ਭਾਰ ਦੇ ਨਾਲ ਉਹ ਬੈਠ ਸਕਦਾ ਹੈ. ਹੁੰਦੇ ਬੜੇ ਕਿਊਟ ਹੈਗੇ ਆ, ਬੜੇ ਪਿਆਰੇ ਲੱਗਦੇ ਨੇ, ਅਤੇ ਖਾਸ ਕਰਕੇ ਤੁਹਾਨੂੰ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਦੇ ਨੇ. ਜੇ ਤੁਹਾਡਾ ਕਦੀ ਮੌਕਾ ਲੱਗਿਆ ਤਾਂ ਜ਼ਰੂਰ ਇਹਨਾਂ ਨੂੰ ਦੇਖਿਓ. ਬਹੁਤ ਹੀ ਪਿਆਰੇ ਜਾਨਵਰ ਨੇ, ਐਵੇਂ ਇੱਦਾਂ ਨਹੀਂ ਮਾਰਦੇ ਹੈਗੇ. ਜੇ ਤੁਸੀਂ ਹੁਣ ਕਿਸੇ ਜਾਨਵਰ ਨਾਲ ਪੰਗਾ ਲਓਗੇ ਤਾਂ ਫਿਰ ਆਪਣੇ ਆਪ ਹੀ ਮੁੱਕੇ ਖਾਓਗੇ ਨਾ ਉਹ ਤੋਂ ਵੀ. ਐਕਚੁਅਲ 'ਚ ਕਈ ਵਾਰੀ ਤੁਸੀਂ ਰੀਲਸ ਵੀ ਦੇਖੀਆਂ ਹੋਣੀਆਂ ਹੈਗੀਆਂ ਇੱਦਾਂ ਦੀਆਂ. ਸੋ ਹੁਣ ਸਮਾਂ ਕਹਿ ਰਿਹਾ ਜੀ ਬ੍ਰੇਕ ਲਓ, ਬ੍ਰੇਕ ਲਓ, ਬ੍ਰੇਕ ਲਓ. ਠੀਕ ਹੈ ਜੀ, ਬ੍ਰੇਕ ਲਗਾ ਦਿੰਦੇ, ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਗੀਤ ਬਹਾਰ ਇੱਥੇ ਖਤਮ ਕਰਨ ਦੀ. ਪਰ ਜਾਂਦੇ ਜਾਂਦੇ ਆ ਰਿਹਾ ਇਹ ਬਹੁਤ ਹੀ ਸੋਹਣਾ ਜਿਹਾ ਗੀਤ, ਤੁਸੀਂ ਜ਼ਰੂਰ ਇੰਜੋਏ ਕਰੋ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਮੈਂ ਹਾਜ਼ਰ ਹੋਊਂਗੀ.

FM News Headlines. ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਐਥਲੀਟਸ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੋ ਮਾਹੀ ਮੁਦਰਾ ਦੀ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਵਿਧਾਨ ਮਾਹਿਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ ਹੈ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੌਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮੰਨੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੋਂ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਐਫ ਐਮ ਨਿਊਜ਼ ਹੈਡਲਾਈਨਸ 'ਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਬਸ ਇਸ ਬ੍ਰੇਕ ਤੋਂ ਬਾਅਦ।

1-800-324-2174 ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦਾ ਪੰਜਾਬੀ ਗੀਤ ਸੁਣ ਸਕਦੇ ਹੋ। ਪੰਜਾਬੀ ਤੜਕਾ ਪ੍ਰੋਗਰਾਮ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ ਸ਼ੁਰੂ ਹੋ ਚੁੱਕਿਆ ਹੈ ਅਤੇ ਮੈਂ ਤੁਹਾਡੀ ਦੋਸਤ ਇੰਤਜ਼ਾਰ ਕਰ ਰਹੀ ਹਾਂ ਜੀ। ਪਹਿਲੇ ਦੋਸਤ ਕਿਹੜੇ ਪਹੁੰਚਣਗੇ? ਮੈਂ ਕੌਣ ਹਾਂ? ਹਾਂ, ਜਦੋਂ ਢੋਲ ਵੱਜਿਆ ਤੁਹਾਨੂੰ ਪਤਾ ਲੱਗ ਗਿਆ ਮੈਂ ਇੰਦਰਪ੍ਰੀਤ ਸਿਹਰਾ ਹੈਗੀ ਹਾਂ ਅਤੇ ਤੁਹਾਡੇ ਫੋਨ ਦਾ ਇੰਤਜ਼ਾਰ ਕਰ ਰਹੀ ਹਾਂ। ਜਿੱਦੇ ਤੁਸੀਂ ਫੋਨ ਕਰੋਗੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਫਰਮਾਇਸ਼ ਦਾ ਪੰਜਾਬੀ ਗੀਤ ਪਲੇ ਕੀਤਾ ਜਾਏਗਾ।

0: ਪਹਿਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰੀਏ ਉਹਨਾਂ ਨਾਲ। ਹੈਲੋ,
1: ਹੈਲੋ, ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ, ਕੌਣ ਗੱਲ ਕਰ ਰਹੇ ਹੋ ਮਿੱਠੀ ਜੀ ਆਵਾਜ਼ 'ਚ?
1: ਮੈਮ ਸ਼ਰਨ ਗੱਲ ਕਰ ਰਹੀ, ਜਗਪੁਰ ਜੱਟਾਂ ਤੋਂ।
0: ਸ਼ਰਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ ਮੈਮ, ਜਦੋਂ ਤੁਸੀਂ ਢੋਲ ਵਜਾਇਆ ਸਾਰੇ ਕੰਮ ਛੱਡ ਕੇ ਬਸ
0: ਕਿਆ ਬਾਤ ਹੈ, ਚਲੋ ਵਧੀਆ ਹੈ। ਮੇਰੇ ਆਉਣ ਤੇ ਜਦੋਂ ਮੈਂ ਢੋਲ ਵਜਾਉਂਦੀ ਹਾਂ, ਖੁਸ਼ ਹੋ ਕੇ ਡਾਂਸ ਤਾਂ ਕਰਦੇ ਹੋ ਕਮ ਸੇ ਕਮ?
1: ਬਿਲਕੁਲ ਬਿਲਕੁਲ ਮੈਮ, ਸਵਾਲਾ ਖਾਦਾ ਪਿੱਤਾ ਸਾਰਾ ਪਚ ਗਿਆ ਦੋ ਤਿੰਨ ਸਟੈਪ ਕਰਨ ਨਾਲ।
0: ਚਲੋ ਫਿਰ ਵਧੀਆ ਹੈ। ਫਿਰ ਹੁਣ ਇਸ ਤੋਂ ਬਾਅਦ ਲੰਚ ਜਦੋਂ ਕਰੋਗੇ ਨਾ, ਫਿਰ ਰਿਲੈਕਸ ਕਰਿਓ ਉਸ ਤੋਂ ਬਾਅਦ।
1: ਜ਼ਰੂਰ ਜ਼ਰੂਰ ਮੈਮ।
0: ਅੱਛਾ, ਅੱਜ ਗੀਤ ਕਿਹੜਾ ਸੁਣੋਗੇ ਸ਼ਰਨ?
1: ਮੈਮ ਸੌਂਗ ਤੁਸੀਂ ਮੈਨੂੰ ਕਰਨ ਦਾ ਝਾਂਜਰ ਸੁਣਾ ਦੋ, ਓਦਾਂ ਵੀ ਤੁਸੀਂ ਆਉਂਦੇ ਹੋ, ਰਣਦੀਪ ਆਉਂਦੇ ਹੋ
0: ਜੀ,
1: ਰਿਚਾ ਮੈਮ ਆਉਂਦੇ ਹੋ, ਮੈਮ ਐਨਰਜੀ ਜੀ ਆ ਜਾਂਦੀ ਆ।
0: ਕਿਆ ਬਾਤ ਹੈ, ਅਸੀਂ ਤਾਂ ਐਨਰਜੀ ਦਾ ਟਰੱਕ ਭਰ ਕੇ ਲੈ ਕੇ ਆਉਂਦੇ ਹਾਂ ਨਾਲ, ਜਿੱਦਾਂ ਜਿੱਦਾਂ ਗੱਲ ਕਰਦੇ ਜਾਂਦੇ ਐਨਰਜੀ ਸੁੱਟਦੇ ਜਾਂਦੇ ਆ। ਠੀਕ ਹੈ ਸ਼ਰਨ
1: ਮੈਮ, ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਸਾਰੇ ਐਂਕਰ ਸਾਹਿਬਾਂ ਨੂੰ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ
0: ਵਾਹਿਗੁਰੂ ਮਿਹਰ ਕਰਨ, ਤੁਸੀਂ ਵੀ ਤੰਦਰੁਸਤ ਰਹੋ, ਖੁਸ਼ ਰਹੋ। ਅਤੇ ਫਰਮਾਇਸ਼ੀ ਗੀਤ ਜਿਹੜਾ ਪਲੇ ਕਰਨ ਲੱਗੇ ਹਾਂ, ਗੱਲ ਕਰਨ ਲਈ ਬਹੁਤ

0: ਬਹੁਤ ਸ਼ੁਕਰੀਆ ਸ਼ਰਨ, ਬਾਏ
1: ਥੈਂਕ ਯੂ।
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਮੈਂ ਗੀਤ ਪਲੇ ਕਰਨ ਲੱਗੀ ਹਾਂ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤਾਂ ਫਿਰ ਕੀ ਕਰਨਾ, ਬਹੁਤ ਹੀ ਆਸਾਨ ਹੈ, ਨੰਬਰ ਮਿਲਾਉਣਾ 0181 23 42 174।

0: ਜੀ ਦੋਸਤੋ, ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ। ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਇੰਦਰਪ੍ਰੀਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ।
0: ਸ਼ੁਕਰੀਆ ਜੀ। ਤੇ ਅੱਜ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਹਾਂਜੀ, ਫਿਲਮ ਹੈ ਚੰਨ ਪਰਦੇਸੀ
0: ਜੀ,
1: ਔਰ ਰਵੀ ਸਾਹਿਬ ਦੀ ਆਵਾਜ਼ ਵਿੱਚ ਗਾਣਾ ਹੈ, ਔਰ ਮੈਂ ਡੈਡੀਕੇਸ਼ਨ ਕਰਾਂਗਾ ਆਪਣੀ ਵਾਈਫ ਨੂੰ ਜਿਹਨਾਂ ਦਾ ਨਾਮ ਹੈ ਤੀਰਥ ਕੌਰ, ਔਰ ਉਹਨਾਂ ਨੂੰ ਇਹ ਗਾਣਾ ਰਵੀ ਸਾਹਿਬ ਦੀ ਆਵਾਜ਼ ਵਿੱਚ ਨਾ ਰੁੱਸ ਹੀਰੇ ਮੇਰੀ ਹੈ।
0: ਓਹੋ, ਲੱਗਦਾ ਜੀ ਰੁੱਸ ਗਏ ਨੇ।
1: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਉਹ ਵੀ ਇਸ ਟਾਈਮ ਰੇਡੀਓ ਸੁਣ ਰਹੇ ਨੇ।
0: ਠੀਕ ਹੈ ਜੀ।
1: ਔਰ ਅਸੀਂ ਹੈ ਨਾ ਅੱਜ
0: ਅਲੋਪ ਹੋ ਗਈ ਹੈਗੀ ਹੈ ਇਹ ਸਾਡੇ ਬਚਪਨ ਦੀਆਂ ਗੱਲਾਂ, ਜਦੋਂ ਅਸੀਂ ਵੀ ਆਪਣੀ ਨਾਨੀ ਦਾਦੀ ਦੇ ਨਾਲ ਮੰਮੀ ਹੋਣਾ ਨਾਲ ਬੈਠ ਕੇ ਮੰਜਾ ਬੁਣਦੇ ਹੁੰਦੇ ਸੀ। ਅੱਛਾ, ਬਾਣ ਦਾ ਮੰਜਾ ਬੁਣ ਰਹੇ ਹੋ ਕਿ ਦੂਸਰਾ, ਉਹ ਵਾਈਟ ਪੱਟੀ ਵਾਲਾ ਜਿਹੜਾ ਹੁੰਦਾ?
1: ਹਾਂਜੀ, ਉਹ ਪੱਟੀ ਜੋ ਅੱਜ ਕੱਲ ਬਾਜ਼ਾਰੋਂ ਮਿਲ ਰਹੀ ਹੈ ਨਾ।
0: ਅੱਛਾ ਜੀ।
1: ਹਾਂ, ਉਹ ਫਿਰ

0: ਲੈ ਦੀ ਹੈ ਤੇ ਉਹ ਫਿਰ ਇਹ ਨੀ ਵੀ ਆਪਣਾ ਮੰਜਾ ਬੁਣਦੇ ਪਏ ਸੀ, ਕਿਸੇ ਕੋਈ ਕਹਿ ਵੀ ਦੇਵੇ ਨਾ ਕੋਈ ਆਰਡਰ ਤੇ ਵੀ ਬਣਾਵੇ ਤਾਂ ਬਣਾ ਦੇਈਦਾ।
1: ਅੱਛਾ ਅੱਛਾ, ਚਲੋ ਬਹੁਤ ਅੱਛੀ ਗੱਲ ਹੈਗੀ ਹੈ ਕਿ ਇਹ ਟੈਲੈਂਟ ਤੁਹਾਨੂੰ ਆਉਂਦਾ, ਕਿਉਂਕਿ ਅੱਜ ਕੱਲ੍ਹ ਇਹ ਚੀਜ਼ਾਂ ਆਉਂਦੀਆਂ ਨਹੀਂ ਹੈਗੀ ਕਈਆਂ ਨੂੰ।
0: ਬਿਲਕੁਲ, ਇਹ ਤਾਂ ਮੇਰੇ ਵਾਈਫ ਜਾਣਦੇ ਨੇ, ਮੈਂ ਤਾਂ ਸਿਰਫ ਹੈਲਪ ਕਰਾ ਰਿਹਾ ਨਾਲ।
1: ਚਲੋ ਅੱਛੀ ਗੱਲ ਹੈ, ਹੈਲਪ ਕਰਾਉਣੀ ਚਾਹੀਦੀ ਹੈਗੀ ਹੈ ਤੇ ਤੁਹਾਡੀ ਫਰਮਾਇਸ਼ ਤੇ ਆ ਰਿਹਾ ਹੈਗੀ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ
0: ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ,
1: ਸ਼ੁਕਰੀਆ ਜੀ ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਹੈ ਜ਼ਰੂਰ ਪਲੇ ਕੀਤਾ ਜਾਏਗਾ, ਪਰ ਇਸ ਬ੍ਰੇਕ ਤੋਂ ਬਾਅਦ।

0: ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ, 11:16 ਹੋ ਰਹੇ ਨੇ ਅਤੇ ਤੁਸੀਂ ਨੰਬਰ ਮਿਲਾ ਸਕਦੇ ਹੋ 0181-43-174 ਨੰਬਰ ਮਿਲਾ ਕੇ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ, ਜੋ ਚੱਲ ਰਿਹਾ ਤੁਹਾਡੇ ਆਪਣੇ ਫੇਵਰਟ ਚੈਨਲ 102.7 MHz FM ਰੇਨਬੋ 'ਤੇ, ਅਤੇ ਮੈਂ ਤੁਹਾਡੀ ਦੋਸਤ ਸਿੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾਨੂੰ ਮਿੰਤੂ ਚੰਦੇਲ ਜੀ ਦਾ ਕਾਲ ਆਇਆ ਸੀ ਅਤੇ ਉਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੀ ਹਾਂ ਜੀ ਇਹ ਗੀਤ।

0: ਜੀ ਦੋਸਤੋ, ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ 0181-2342-174 ਨੰਬਰ ਮਿਲਾ ਕੇ ਗੱਲ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਹਰਪ੍ਰੀਤ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਪ੍ਰੀਤ ਗੱਲ ਕਰ ਰਹੀ
1: ਹਾਂ। ਇੰਦਰ, ਸੋਰੀ ਜੀ, ਇੰਦਰਪ੍ਰੀਤ ਮੈਡਮ ਜੀ।
0: ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ। ਕਿਹੜੇ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਜੀ, ਮੈਂ ਨਿਊ ਸੰਤ ਨਗਰ ਜਲੰਧਰ ਤੋਂ ਮੋਂਟੀ ਗੱਲ ਕਰ ਰਿਹਾ ਜੀ।
0: ਮੋਂਟੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਹਾਂਜੀ, ਥੈਂਕ ਯੂ ਜੀ।
0: ਜੀ ਮੋਂਟੀ ਜੀ, ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਜੀ, ਤੁਸੀਂ ਸਾਨੂੰ ਸਰਤਾਜਾ ਰੁਤਬਾ ਸੁਣਾ ਦਿਓ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਅਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂਜੀ ਮੈਡਮ ਜੀ, ਤੁਸੀਂ ਸਵੇਰੇ ਜਿਹੜੇ ਢੋਲ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋ, ਬਹੁਤ ਅੱਛਾ ਲੱਗਿਆ ਜੀ ਸਾਨੂੰ।
0: ਸ਼ੁਕਰੀਆ ਜੀ, ਸ਼ੁਕਰੀਆ। ਅਤੇ ਹਾਂਜੀ
1: ਹਾਂਜੀ ਮੈਡਮ ਜੀ, ਸਾਡੀ ਦੋ ਵਾਰੀ ਕੋਲ ਅੱਗੇ ਵੀ ਲੱਗੇ, ਅਟੈਂਡ ਨਹੀਂ ਹੋਈ ਮੈਡਮ ਜੀ ਸਾਡੀ।
0: ਹਾਂਜੀ, ਕਈ ਵਾਰੀ ਕੀ ਹੁੰਦਾ ਹੈ ਕਿ ਗੱਲ ਹੋ ਨਹੀਂ ਪਾਉਂਦੀ, ਬਟ ਤੁਹਾਡੀ ਗੱਲ ਹੁਣ ਹੋ ਗਈ ਹੈ, ਉਹਦੀ ਮੈਨੂੰ ਬਹੁਤ ਖੁਸ਼ੀ ਹੈ। ਅਤੇ ਮੈਨੂੰ ਪਤਾ ਤੁਹਾਡੇ ਬਜ਼ੁਰਗ ਤੁਹਾਡੇ ਕੋਲ ਬੈਠੇ ਹੁੰਦੇ ਨੇ, ਅਤੇ ਮੇਰੇ ਵੱਲੋਂ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ।
1: ਹਾਂਜੀ ਹਾਂਜੀ ਮੈਡਮ ਜੀ, ਜ਼ਰੂਰ ਜ਼ਰੂਰ, ਉਹਨਾਂ ਨੂੰ ਥੈਂਕ ਯੂ ਜੀ, ਤੁਹਾਨੂੰ ਵੀ ਸਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਚਲੋ ਤੁਹਾਡੀ ਫਰਮਾਇਸ਼ 'ਤੇ ਪਲੇ ਕਰਨ ਲੱਗੇ ਹੈ ਗੀਤ। ਸ਼ੁਕਰੀਆ ਜੀ।
1: ਹਾਂਜੀ ਥੈਂਕ ਯੂ ਜੀ।
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਪਲੇ ਕਰਨ ਲੱਗੀ ਹੈ ਇਹ ਗੀਤ। ਇੰਜੋਏ ਕਰਦੇ ਹਾਂ ਇਸ ਗੀਤ ਨੂੰ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: दोस्तों टाइम हो रहा है जी 11:29 ਤੇ ਅਗਲੇ ਦੋਸਤ ਪੰਜਾਬੀ ਤੜਕਾ ਪ੍ਰੋਗਰਾਮ 'ਚ ਪਹੁੰਚ ਗਏ ਨੇ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਹੋ?
1: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਮਿਹਰਬਾਨੀ, ਸ਼ੁਕਰੀਆ, ਤੁਹਾਡਾ ਵੀ ਧੰਨਵਾਦ ਜੀ।
0: ਸ਼ੁਕਰੀਆ ਜੀ। ਤੇ ਇਹ ਦੱਸੋ ਕਿ ਵੈਸੇ ਕੱਲ ਬਹੁਤ ਜ਼ਿਆਦਾ ਹਨੇਰੀ ਵਗੈਰਾ ਆਈ ਸੀ, ਤੇ ਕਿੱਦਾਂ ਸਭ ਕੁਛ ਠੀਕ ਹੈ ਤੁਹਾਡੇ ਵੱਲ?
1: ਠੀਕ, ਬਿਲਕੁਲ ਠੀਕ ਹੀ ਆ ਜੀ, ਹੁਣ ਠੀਕ ਹੀ ਕਹਿ ਸਕਦੇ ਆ, ਸਾਰਾ ਕੁਛ ਸਮਾਨ ਮਿੱਟੀ ਨਾਲ ਭਰ ਗਿਆ।
0: ਇਹ ਕੰਮ ਵਧਾ ਦਿੰਦਾ, ਜਦੋਂ ਵੀ ਹਨੇਰੀ ਆ ਜਾਂਦੀ ਹੈ ਨਾ, ਕੰਮ ਬਹੁਤ ਵਧਾ ਦਿੰਦੀ, ਮਿੱਟੀ ਮਿੱਟੀ ਕਰ ਦਿੰਦੀ ਸਾਰਾ।

0: ਪਾਸੇ
1: ਉਹ ਘਰ ਵਾਲੀ ਸਵੇਰ ਦੀ ਲੱਗੀ ਆ, ਸਫਾਈਆਂ ਕਰਨ, ਕਿਤੇ ਝਾੜ ਚੜਾਈਆਂ ਕਰਨ, ਕਿਤੇ ਕੁਛ ਕਰਦੀ ਆ, ਉਹ ਮਿੱਟੀ ਮਿੱਟੀ ਸਭ ਕੁਛ ਹੋਇਆ ਅੰਦਰ ਮਿੱਟੀ ਮਿੱਟੀ।
0: ਤੇ ਤੁਸੀਂ ਤੁਸੀਂ ਨੀ ਮਦਦ ਕਰਾ ਰਹੇ ਹੋ ਉਹਨਾਂ ਦੀ?
1: ਮੈਂ ਵੀ ਮਦਦ ਕਰਾਉਣਾ ਜੀ, ਮੈਂ ਫਿਰ ਡਸਟਿੰਗ ਮੈਂ ਕਰਾ ਦਿੰਦਾ ਹੁੰਦਾ,
0: ਗਰਮੀ
1: ਬਹੁਤ ਵੱਧ ਰਹੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਰੁੱਖ ਲਾਉਣੇ ਚਾਹੀਦੇ ਆ। ਇੱਕ ਅੱਧਾ ਰੁੱਖ ਜਰੂਰ ਲਾਉਣਾ ਚਾਹੀਦਾ, ਇੱਕ ਇੱਕ ਰੁੱਖ ਵੀ ਲਾਈਏ ਤਾਂ ਕਿੰਨੀ ਆਪਣੀ ਬਾਪੂ ਨੇ ਕਹਿੰਦੇ ਆ ਬਹੁਤ ਜ਼ਿਆਦਾ ਰੁੱਖ ਹੋ ਜਾਊਗਾ।
0: ਬਿਲਕੁਲ, ਬਹੁਤ ਸਹੀ ਗੱਲ ਤੁਸੀਂ ਕਹੀ ਹੈ ਜੀ।
1: ਗੀਤ ਹੈਗਾ ਜੀ ਸਾਵਰਕੋਟੀ ਦਾ, ਮੌਸਮ ਨੂੰ ਬਦਲ ਗਿਆ ਤੇ ਰੁੱਖਾਂ ਵਾਂਗਰ ਖੜੇ ਰਹੇ, ਸਾਨੂੰ ਰੁੱਖਾਂ ਦੇ ਨਾਲ ਹੀ ਸਾਡਾ ਜੀਵਨ ਆ
0: ਜੀ।
1: ਜੇ ਰੁੱਖ ਨਾ ਹੋਏ ਤਾਂ ਫਿਰ ਮਨੁੱਖ ਵੀ ਨਹੀਂ ਹੋਣਾ।
0: ਬਹੁਤ ਬਹੁਤ ਸਹੀ ਗੱਲ ਤੁਸੀਂ ਇਹ ਕਹੀ ਹੈ ਪੌਲ ਜੀ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂਜੀ ਹਾਂਜੀ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਗੀਤ ਜਿਹੜਾ ਹੈ ਜ਼ਰੂਰ ਪਲੇ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਪ੍ਰੋਗਰਾਮ ਕਰ ਰਹੇ, ਬੜਾ ਆਨੰਦ ਆ ਰਿਹਾ ਜੀ ਸੁਣ ਕੇ।
1: ਸ਼ੁਕਰੀਆ ਜੀ, ਤੁਸੀਂ ਬਹੁਤ ਹੀ ਆਰਾਮ ਨਾਲ ਸਹਿਜ ਤਰੀਕੇ ਦੇ ਨਾਲ ਗੱਲਬਾਤ ਕਰਦੇ ਹੋ, ਤੁਹਾਡੀ ਸਾਰੀ ਗੱਲ ਸਮਝ ਆਉਂਦੀ, ਇੱਕ ਇੱਕ ਵਰਡ ਸਮਝ ਆਉਂਦਾ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ
1: ਜੀ। ਤੇ ਸੁਖਦੇਵ ਜੀ, ਅੱਜ ਗੀਤ ਕਿਹੜਾ ਸੁਣੋਗੇ?
0: ਗੀਤ ਕਲੀਅਰ ਕੰਠ ਦਾ ਕੋਈ ਵੀ ਸੁਣਾ ਦਿਓ ਜੀ।
1: ਜ਼ਰੂਰ ਜੀ, ਤੁਹਾਡੇ ਲਈ ਪਲੇ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ,
0: ਧੰਨਵਾਦ ਜੀ।
1: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਗੀਤ ਪਲੇ ਕਰਨ ਲੱਗੀ ਹਾਂ, ਅਤੇ ਜੇ ਤੁਸੀਂ ਵੀ ਆਪਣੀ ਫਰਮਾਇਸ਼ 'ਤੇ ਗੀਤ ਸੁਣਨਾ ਹੈ ਤਾਂ 0181 4242174 ਨੰਬਰ ਮਿਲਾ ਕੇ, ਯਾਨੀ 0181234217 ਨੰਬਰ ਮਿਲਾ ਕੇ ਪਹੁੰਚ ਸਕਦੇ ਹੋ ਪ੍ਰੋਗਰਾਮ ਪੰਜਾਬੀ ਤੜਕਾ 'ਚ।

0: ਦੋਸਤੋ 13 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ, ਇਸ ਲਈ ਜਲਦੀ ਜਲਦੀ ਜਿੰਨੀਆਂ ਕਾਲਸ ਹੋ ਸਕਦੀਆਂ ਲੈ ਹੀ ਲਿਆ ਜਾਣ। ਹੈਲੋ
1: ਹੈਲੋ ਮੈਡਮ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜਾਖਾ ਮੰਡੀ ਤੋਂ, 42 ਸਾਲ ਪੁਰਾਣਾ ਸਰੋਤਾ ਜੀ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਪ੍ਰੋਗਰਾਮ 'ਚ।
1: ਤੁਹਾਡਾ ਵੀ ਮੁੱਲਾਪੁਰ ਜਾਖਾ ਮੰਡੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਸੜਕੇ ਵਾਲਿਆਂ ਦਾ।
0: ਸ਼ੁਕਰੀਆ ਜੀ। ਇਹ ਦੱਸੋ ਉੱਥੇ ਮੌਸਮ ਇਸ ਵੇਲੇ ਕਿਸ ਤਰ੍ਹਾਂ ਦਾ ਹੈ?
1: ਮੌਸਮ ਮੈਡਮ ਅੱਜ ਤਾਂ ਧੁੱਪ ਨਿਕਲੀ, ਹਵਾ ਮਿੱਠੀ ਮਿੱਠੀ ਚੱਲ ਰਹੀ ਆ। ਕੱਲ ਬਹੁਤ ਬੁਰਾ ਹਾਲ ਸੀ, ਕੱਲ ਹਨੇਰੀ ਸੀਗੀ, ਮਿੱਟੀ ਤੂਫਾਨ ਸੀਗਾ ਜੀ।
0: ਜੀ ਜੀ ਜੀ ਜੀ ਤੇ ਇਹ ਦੱਸੋ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਸੁਣਨਾ ਜੀ, ਵਾਈਫ ਦਾ ਫੋਨ ਆਇਆ ਸੀ, ਕਹਿੰਦੇ ਭਾਂਡੇ ਕਲੀ ਕਰਾਉਣੇ ਆ ਜੀ।
0: ਠੀਕ ਹੈ ਜੀ।
1: ਭਾਂਡੇ ਕਲੀ ਕਰਨ ਵਾਲਾ ਅੱਜ ਕੱਲ ਬਹੁਤ ਘੱਟ ਮਿਲ ਰਿਹਾ, ਮੈਂ ਕਿਹਾ ਗੀਤ ਸੁਣ ਕੇ ਸ਼ਾਇਦ ਮੁੱਲਾਪੁਰ ਪੁਰਾਣੀ ਮੰਡੀ 'ਚ ਕੋਈ ਆਈ ਜਾਵੇ।
0: ਓ ਕਿਆ ਬਾਤ ਹੈ, ਜ਼ਰੂਰ ਜੀ, ਸੋਹਣਾ ਜਿਹਾ ਗੀਤ ਤੁਸੀਂ ਲੱਭਿਆ ਹੈ ਤੇ ਜ਼ਰੂਰ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ।
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਗੀਤ ਪਲੇ ਕਰਨ ਲੱਗੀ ਹੈ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਿਆ ਹੈ ਤਾਂ ਫਟਾਫਟ ਨੰਬਰ ਮਿਲਾ ਲਓ, 0181-3142-174, 0181-3142-174।

ਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਅੜੀਏ ਮੇਰੀਆਂ ਸਿਫਤਾਂ ਕਰਦੇ ਮੈਂ ਤੋਂ ਗੋਰੇ ਕਲੀ ਕਰਾਉਂਦੇ ਮੇ ਮਾਂ ਦੇ ਸੱਦੇ ਆਉਂਦੇ ਲੈ ਪਾਸਪੋਰਟ ਦਿਖਲਾਵਾਂ।

0: ਗੀਤ ਤੇ ਬਹੁਤ ਹੀ ਬਿਹਤਰੀਨ ਸੀ ਤੇ ਅਗਲੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਹਰਜੀਤ ਸਿੰਘ, ਪਿੰਡ ਦਪੋਹਾ, ਜ਼ਿਲ੍ਹਾ ਗੁਰਦਾਸਪੁਰ ਤੋਂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਮੈਮ ਗਰਮੀ ਆ ਗਈ ਆ, ਹੁਣ ਆਪਾਂ ਨੂੰ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ।
0: ਜੀ ਜੀ ਬਿਲਕੁਲ ਜੀ,
1: ਜਿਵੇਂ ਜਾਨਵਰਾਂ ਨੂੰ, ਇਹਨਾਂ ਨੂੰ, ਪੰਛੀਆਂ ਨੂੰ ਪਾਣੀ ਰੱਖਣਾ
0: ਜੀ ਬਹੁਤ ਜ਼ਰੂਰੀ ਹੈ।
1: ਜਦੋਂ ਆਪਾਂ ਸਫ਼ਰ 'ਤੇ ਜਾਂਦੇ ਹਾਂ ਮੈਮ, ਇੱਕ ਪਾਣੀ ਦੀ ਥਰਮੋਸ ਜਾਂ ਕੂਲਰ ਭਰ ਕੇ ਵਿੱਚ ਬਰਫ਼ ਪਾ ਕੇ ਲੈ ਜਾਣੀ ਚਾਹੀਦੀ ਜੀ।
0: ਜੀ
1: ਸਫ਼ਰ ਕਰਦੇ ਵਕਤ ਐਨ ਚਸ਼ਮੇ ਜ਼ਰੂਰ ਲਾਉਣੇ ਚਾਹੀਦੇ, ਗਰਮੀ ਬੜੀ ਹੈ।
0: ਬਿਲਕੁਲ, ਬਹੁਤ ਸਹੀ ਗੱਲ ਤੁਸੀਂ ਕਹੀ ਹੈ। ਅਤੇ ਇਹ ਮੈਨੂੰ ਇਹ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ?
1: ਮੈਮ ਮੈਂ ਖੇਤੀਬਾੜੀ ਵੀ ਕਰਦਾ ਅਤੇ ਰੈਡੀਮੇਡ ਸ਼ੌਪ ਵੀ।
0: ਠੀਕ ਹੈ ਜੀ, ਅਤੇ ਤੁਹਾਡੇ ਸ਼ੌਕ ਕੀ ਹੈਗੇ ਆ?
1: ਸ਼ੌਕ ਮੈਮ ਇਹੋ ਹੀ ਆ, ਦੂਸਰਿਆਂ ਦੇ ਕੰਮ ਆਉਣਾ, ਮਤਲਬ ਕੋਈ ਵੀ ਹੈਲਪ ਹੋਵੇ ਤੇ ਕਰ ਦੇਣੀ।
0: ਬਹੁਤ ਅੱਛੀ, ਬਹੁਤ ਅੱਛੀ ਤੁਹਾਡੀ ਇਹ ਹੌਬੀ ਹੈਗੀ, ਅੱਛੀ ਗੱਲ ਹੈ, ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ।
1: ਰੁੱਖ ਦਰਖਤ ਵਗੈਰਾ, ਹੁਣ ਮੇਰੇ ਆਪਣੇ ਦੁਕਾਨ ਦੇ ਪਿੱਛੇ ਪਲਾਟ ਆ, ਉਹਦੇ ਵਿੱਚ ਮੈਂ ਮਤਲਬ ਕਾਫੀ ਦਰਖਤ, ਫਲਦਾਰ ਦਰਖਤ ਲਾਏ, ਘਰ ਦੇ ਵਿੱਚ ਵੀ ਬਾਗ ਬਗੀਚਾ ਤੇ ਦਰਖਤ ਲਾਏ, ਫਲਦਾਰ ਬੂਟੇ।
0: ਬਹੁਤ ਸੋਹਣੀ ਗੱਲ ਹੈ, ਇੱਕ ਤੇ ਫਲ ਵੀ ਮਿਲਦੇ ਨੇ, ਉਹ ਤੋਂ ਛਾਂ ਵੀ ਤੇ ਆਕਸੀਜਨ ਵੀ ਸਭ ਕੁਝ ਮਿਲਦਾ ਹੈਗਾ ਰੁੱਖ ਲਾਉਣ ਨਾਲ।
1: ਮੈਮ ਹੁਣ ਸੰਤਰੇ, ਨਿੰਬੂ ਵਾਧੂ ਖਾਈ ਮਤਲਬ ਹੁੰਦੇ ਆ, ਮਰੂਦ, ਲਾਲ ਮਰੂਦ ਲੱਗਦੇ ਆ
0: ਜੀ ਜੀ,
1: ਮਤਲਬ ਮੈਂ ਰੋਜ਼ ਇੱਕ ਵਾਰ ਦੁਕਾਨ ਤੇ ਲੈ ਆਵਾਂ ਜੀ।
0: ਕਿਆ ਬਾਤ ਹੈ, ਫੇਰ ਤਾਂ ਅਸੀਂ ਸੋਚ ਰਹੇ ਹਾਂ ਅਸੀਂ ਵੀ ਆਈ ਜਾਈਏ ਇੱਕ ਵਾਰੀ।
1: ਬਿਲਕੁਲ ਬਿਲਕੁਲ, ਵੈਲਕਮ ਜੀ।
0: ਥੈਂਕ ਯੂ ਜੀ, ਤੇ ਅੱਜ ਇਹ ਦੱਸੋ ਗੀਤ ਕਿਹੜਾ ਸੁਣੋਗੇ?
1: ਮੈਮ ਕਨਵਰ ਕਰੇ ਆਉਂਦਾ ਟਿਕਟਾਂ ਤੋਂ ਲਈ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਬੜਾ ਮਜ਼ਾ ਆਉਂਦਾ ਜੀ।
0: ਸ਼ੁਕਰੀਆ ਜੀ, ਸ਼ੁਕਰੀਆ,
1: ਥੈਂਕ ਯੂ ਵੈਰੀ ਮਚ,
0: ਥੈਂਕ ਯੂ ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਜ਼ਰੂਰ ਪਲੇ ਕਰੂੰਗੀ, ਅਤੇ ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤਾਂ 0181 ਤੇ ਬਤਾ ਲਈ 174 ਨੰਬਰ ਮਿਲਾ ਕੇ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ। ਪਰ ਜਿਹੜਾ ਸਮਾਂ ਹੈ ਨਾ, ਬਹੁਤ ਥੋੜ੍ਹਾ ਥੋੜ੍ਹਾ ਰਹਿ ਗਿਆ, ਇਸ ਲਈ ਕੋਸ਼ਿਸ਼ ਕਰਦੇ ਹਾਂ ਕਿ ਅਗਲੀ ਜਿਹੜੀ ਕਾਲ ਹੈ ਉਹ ਜਲਦ ਤੋਂ ਜਲਦ ਲਈ ਜਾਵੇ।

0: ਜੀ ਦੋਸਤੋ, ਲਾਸਟ ਲੱਕੀ ਕਾਲਰ ਪਹੁੰਚ ਗਏ ਨੇ ਸਾਡੇ ਕੋਲ, ਗੱਲ ਕਰਦੇ ਆ। ਹੈਲੋ,
1: ਮੈਂ ਤੋ ਆਪਣਾ ਮੈਂ ਲੂਟਾ ਕਹਿ ਰਹਾ ਹੂੰ, ਮੈਂ ਕਹਾਂ ਦਮ ਥਾ ਹਮਾਰੀ ਫੋਨ ਕੋਲ ਹੀ ਤਬ ਲਗੀ ਮੈਡਮ ਜੀ, ਜਬ ਆਪਕੇ ਪਾਸ ਸਮਾਂ ਹੀ ਬਹੁਤ ਕਮ ਥਾ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ, ਤੇ ਦੱਸੋ ਜੀ ਕੌਣ ਗੱਲ ਕਰ ਰਹੇ ਹੋ?
1: ਦਿਲਕੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਜੀ,
1: ਬਹੁਤ ਥੋੜਾ ਲੈ ਗਿਆ।
0: ਜੀ ਜੀ ਬਿਲਕੁਲ ਬਿਲਕੁਲ।
1: ਤੇ ਅੱਜ ਮੇਰੀ ਵਾਈਫ ਦਾ ਹੈਗਾ ਹੈਪੀ ਬਰਥਡੇ।
0: ਓ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ।
1: ਹਾਂਜੀ, ਤੇ ਅੱਜ ਮੈਂ ਕੱਲ ਰੇਡੀਓ ਲਿਆ ਕੇ ਦਿੱਤਾ, ਮੈਂ ਕਿਹਾ ਅੱਜ ਜ਼ਰੂਰ ਸੁਣਨਾ ਤੁਸੀਂ, ਮੈਂ ਕਿਹਾ ਸ਼ਾਇਦ ਨਹੀਂ ਲੱਗੇਗਾ, ਆਖਰੀ ਤਾਂ ਲੱਗ ਗਿਆ।
0: ਤੁਸੀਂ ਦਿਲ ਨਾਲ ਸੋਚਿਆ
1: ਜਿਹੜਾ ਰਿਸ਼ਤਾ ਨਾ ਮੈਡਮ,
0: ਹਾਂਜੀ
1: ਬਹੁਤ ਹੀ ਪਿਆਰਾ ਰਿਸ਼ਤਾ ਹੈ। ਮੈਨੂੰ ਮੇਰੀ ਕਿਸਮਤ ਬਹੁਤ ਅੱਛੀ ਹੈ ਕਿ ਵਾਈਫ ਬਹੁਤ ਅੱਛੀ ਮਿਲੀ ਹੈ, ਬਹੁਤ ਇੱਜ਼ਤ ਮਾਨ ਕਰਦੀ ਹੈ। ਉਹ ਜਦੋਂ ਮੈਡਮ ਇਹ ਰਿਸ਼ਤਾ ਜਦੋਂ ਤਾਰਾ ਦੇ ਜੁੜ ਜਾਣ ਸਹੀ,
0: ਹਾਂਜੀ
1: ਰੋਜ਼ ਹੀ ਦੀਵਾਲੀ,
0: ਬਿਲਕੁਲ ਸਹੀ,
1: ਨਹੀਂ ਤਾਂ ਫਿਰ ਪਟਾਕੇ ਪਟਾਕੇ
0: ਜੀ। ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਹੈਪੀ ਬਰਥਡੇ ਟੂ ਯੂ ਵਾਈਫ। ਤੇ ਦੱਸੋ ਜੀ ਗੀਤ ਕਿਹੜਾ ਸੁਣੋਗੇ?
1: ਗੀਤ ਲਾ ਦਿਓ ਜੀ ਅੱਜ ਮੈਡਮ ਜੀ ਤੁਸੀਂ,
0: ਹਾਂਜੀ
1: ਬਾਕੀ ਸਾਡੀ ਤਾਂ ਦੀਵਾਲੀ ਦੀਵਾਲੀ ਹੈ ਜੀ, ਵਧੀਆ। ਤੇ ਲਾ ਦਿਓ ਜੀ ਤੂੰ ਮੇਰੀ ਖੰਡ ਮਿਸ਼ਰੀ, ਜਾਨ ਤੋਂ ਪਿਆਰੀ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ, ਗੱਲ ਕਰਨ ਲਈ ਬਹੁਤ ਬਹੁਤ
1: ਸ਼ੁਕਰੀਆ ਮੈਡਮ ਜੀ।
0: ਜੀ ਦੋਸਤੋ, ਤੇ ਇਸੇ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ, ਪੰਜਾਬੀ ਤੜਕਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ ਮੈਂ ਇੰਦਰਪ੍ਰੀਤ ਸਿਰ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ 'ਤੇ। ਤੁਸੀਂ ਤਿਆਰ ਹੋ ਕਿ ਨਹੀਂ? ਡਾਇਰੀ ਅਤੇ ਪੈਨ ਲੈ ਕੇ ਬੈਠ ਗਏ ਹੋ ਨਾ? ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਸਾਰੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਹੁੰਦੀਆਂ। ਕੁਛ ਗੱਲਾਂ ਇੱਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਲਿਖਣਾ ਹੀ ਪੈਂਦਾ ਹੈਗਾ, ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ। ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ।

ਵਾਹ ਜੀ ਵਾਹ, ਕਿੰਨੀ ਮਿੱਠੀ ਮਿੱਠੀ ਜਿਹੀ ਗੱਲ ਹੋ ਰਹੀ ਸੀਗੀ, ਸ਼ਹਿਦ ਦੀ ਗੱਲ ਹੋ ਰਹੀ ਹੈ, ਮਿੱਠੀ ਮਿੱਠੀ ਮੇਰੇ ਮੂੰਹ 'ਚ ਸਵਾਦ ਆ ਰਿਹਾ ਹੈ ਡਾਰਕ ਚੋਕਲੇਟ ਦਾ, ਮਿੱਠੀ ਮਿੱਠੀ ਡਾਰਕ ਚੋਕਲੇਟ। ਤੁਹਾਨੂੰ ਪਤਾ ਹੈ ਕਿ ਡਾਰਕ ਚੋਕਲੇਟ ਕਿੰਨੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਅਸੀਂ ਖਾਂਦੇ ਨਹੀਂ ਹੈਗੇ ਹਾਂ, ਬਟ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਡਾਰਕ ਚੋਕਲੇਟ ਜਿਹੜੀ ਹੈ ਤੁਹਾਡੀ ਸਿਹਤ ਲਈ ਬਹੁਤ ਅੱਛੀ ਹੈਗੀ ਹੈ। ਬਟ ਉਹੀ ਮੈਂ ਤੁਹਾਨੂੰ ਕਹੂੰਗੀ, ਕਈਆਂ ਨੂੰ ਡਾਰਕ ਚੋਕਲੇਟ ਸੈੱਟ ਨਹੀਂ ਬੈਠਦੀ ਹੈਗੀ, ਕਈਆਂ ਨੂੰ ਇਹ ਠੀਕ ਨਹੀਂ ਰਹਿੰਦੀ ਹੈ ਕਈ ਲੋਕਾਂ ਲਈ। ਸੋ ਸੋਚ ਕੇ ਸਮਝ ਕੇ ਹਰ ਇੱਕ ਚੀਜ਼ ਆਪਣੀ ਡਾਇਟ ਦੇ ਵਿੱਚ ਲੈਣੀ ਚਾਹੀਦੀ। ਪਰ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਡਾਰਕ ਚੋਕਲੇਟ ਦਾ ਫਾਇਦਾ ਕੀ ਹੈਗਾ। ਇੱਕ ਤੁਹਾਡਾ ਜਿਹੜਾ ਮੈਮਰੀ ਹੈ ਅਤੇ ਫੋਕਸ ਕਰਨਾ ਜਿਹੜਾ ਹੁੰਦਾ ਹੈ ਉਹਨੂੰ ਇੰਪਰੂਵ ਕਰਦੀ ਹੈ, ਇੱਕ ਨੈਚੁਰਲ ਬੂਸਟ ਦਿੰਦੀ ਹੈਗੀ ਹੈ। ਬ੍ਰੇਨ ਦੀ ਜਿਹੜੀ ਐਕਟੀਵਿਟੀ ਹੈ ਨਾ ਬਹੁਤ ਜ਼ਰੂਰੀ ਹੈ, ਐਂਡ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਜੇ ਕੰਮ ਕਰ ਰਿਹਾ ਤਾਂ ਹੋਰ ਵੀ ਵਧੀਆ ਹੈਗਾ। ਹੋਰ ਕਈ ਵਾਰੀ ਦੇਖਿਆ ਜਾਂਦਾ ਹੈਗਾ ਕਿ ਸਾਨੂੰ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਉਹਦੇ ਲਈ ਆਪਾਂ ਮੈਡੀਸਿਨਸ ਵੀ ਲੈਂਦੇ ਹੈਗੇ ਹਾਂ, ਅਤੇ ਉਹਦੇ ਨਾਲ ਹੌਲੀ ਹੌਲੀ ਅਸਰ ਹੋਣਾ ਸ਼ੁਰੂ ਹੁੰਦਾ। ਪਰ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜੇ ਡਾਰਕ

ਚੋਕਲੇਟ ਤੁਸੀਂ ਚਾਹੇ ਥੋੜ੍ਹੀ ਜਿਹੀ ਵੀ ਲਓਗੇ ਨਾ, ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦੇਮੰਦ ਹੋਏਗੀ। ਮੈਮਰੀ ਲਈ ਵੀ ਬਹੁਤ ਅੱਛੀ ਹੈਗੀ ਹੈ। ਐਂਡ ਜੇ ਬਾਏ ਚਾਂਸ ਕਿਤੇ ਤੁਸੀਂ ਜ਼ਰੂਰੀ ਕੰਮ ਲਈ ਬਾਹਰ ਚੱਲੇ ਹੋ ਜਾਂ ਤੁਹਾਡੀ ਕੋਈ ਇੰਪੋਰਟੈਂਟ ਮੀਟਿੰਗ ਹੈਗੀ ਹੈ, ਅਤੇ ਇੰਨੀ ਕੁ ਜਿੱਦਾਂ ਨਾ ਚੋਕਲੇਟ ਦਾ ਇੱਕ ਸਕੁਆਇਰ ਹੁੰਦਾ ਨਾ, ਇੱਕ ਛੋਟਾ ਜਿਹਾ ਪੀਸ, ਜੇ ਉਹ ਤੁਸੀਂ ਖਾ ਕੇ ਜਾਓਗੇ ਨਾ, ਤੁਹਾਡਾ ਜਿਹੜਾ ਦਿਮਾਗ ਹੈ ਨਾ, ਬ੍ਰੇਨ, ਉਹ ਤੁਹਾਨੂੰ ਥੈਂਕ ਯੂ ਕਹੇਗਾ। ਤੁਸੀਂ ਅਜ਼ਮਾ ਕੇ ਦੇਖ ਲਿਓ, ਇਹ ਬਹੁਤ ਹੀ ਵਧੀਆ ਹੈ ਅਤੇ ਬੈਨੀਫਿਟਸ ਬਹੁਤ ਹੈਗੇ ਆ। ਐਂਡ ਈਵਨ ਜਿਹੜਾ ਤੁਹਾਡਾ ਹਾਰਟ ਹੈ, ਹਾਰਟ ਪ੍ਰੋਟੈਕਸ਼ਨ ਵੀ ਇਹ ਕਰਦਾ ਹੈ। ਹੁਣ ਇਹ ਨਹੀਂ ਹੈ ਕਿ ਵੀ ਚੋਕਲੇਟ ਮਿਲ ਗਈ ਤਾਂ ਪੂਰੀ ਤੋਂ ਪੂਰੀ ਚੋਕਲੇਟ ਖਾ ਲਓ, ਨਹੀਂ, ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਲਿਮਿਟ ਵਿੱਚ ਖਾਣੀ ਹੈ। ਹੁਣ ਦਵਾਈ ਜਿਹੜੀ ਹੈ ਉਹ ਸਾਨੂੰ ਪਤਾ ਹੈ ਕਿ ਦਵਾਈ ਜੇ ਇੱਕ ਗੋਲੀ ਖਾਣੀ ਤਾਂ ਇੱਕ ਹੀ ਖਾਵਾਂਗੇ ਨਾ, ਹੈ ਨਾ, ਜੇ ਉਹਦਾ ਰੰਗ ਸੋਹਣਾ ਹੈ ਜਾਂ ਉਹ ਖਾਣ ਵਿੱਚ ਸਵਾਦ ਹੈ, ਸਾਰੀ ਸ਼ੀਸ਼ੀ ਥੋੜ੍ਹੀ ਖਾ ਜਾਂਗੇ, ਪਤਾ ਹੈ ਨਾ ਕਿ ਦਵਾਈ ਹੈ। ਇਸੇ ਤਰੀਕੇ ਦੇ ਨਾਲ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਦਵਾਈ ਦੇ ਤੌਰ 'ਤੇ ਤੁਸੀਂ ਲੈ ਸਕਦੇ ਹੋ। ਜਿੱਦਾਂ ਹੁਣ ਮੈਂ ਡਾਰਕ ਚੋਕਲੇਟ ਦੀ ਗੱਲ ਕਰ ਰਹੀ ਹਾਂ, ਇਹ ਹਾਰਟ ਲਈ ਤਾਂ ਬਹੁਤ ਅੱਛੀ ਹੈਗੀ ਹੈ, ਕਾਰਡੀਓਵਾਸਕੁਲਰ ਜਿਹੜੀ ਐਕਟੀਵਿਟੀਜ਼ ਹੈਗੀਆਂ ਉਹਨੂੰ, ਤੁਹਾਡੇ ਹਾਰਟ ਨੂੰ ਪ੍ਰੋਟੈਕਟ ਕਰਦੀ ਹੈ। ਇਹਦੇ ਵਿੱਚ ਫਲੈਵਨੋਇਡਸ ਹੁੰਦੇ ਆ ਡਾਰਕ ਚੋਕਲੇਟ ਦੇ ਵਿੱਚ, ਜਿਹੜੇ ਕਿ ਨੈਚੁਰਲ ਤਰੀਕੇ ਦੇ ਨਾਲ ਤੁਹਾਡੇ ਹਾਰਟ ਨੂੰ, ਤੁਹਾਡੇ ਦਿਲ ਨੂੰ ਪ੍ਰੋਟੈਕਟ ਕਰਦਾ ਹੈਗਾ। ਅਤੇ ਕਈ ਸਟੱਡੀਜ਼ ਦੇ ਵਿੱਚ ਇਹ ਦੇਖਿਆ ਵੀ ਗਿਆ ਹੈਗਾ, ਕਈ ਆਰਟੀਕਲਸ ਦੇ ਵਿੱਚ ਇਹ ਲਿਖਿਆ ਵੀ ਗਿਆ ਹੈਗਾ। ਸੋ ਜੇ ਤੁਸੀਂ ਡਾਰਕ ਚੋਕਲੇਟ ਨੂੰ ਆਪਣੇ ਰੂਟੀਨ ਦੇ ਵਿੱਚ ਕਿਤੇ ਕਿਤੇ ਯੂਜ਼ ਕਰ ਲਓਗੇ ਨਾ, ਤਾਂ ਉਹਦਾ ਨੁਕਸਾਨ ਤੁਹਾਨੂੰ ਬਿਲਕੁਲ ਨਹੀਂ ਹੋਏਗਾ। ਹੋਰ ਵੀ ਇਹਦੇ ਕਈ ਬੈਨੀਫਿਟਸ ਹੈਗੇ, ਉਹ ਵੀ ਮੈਂ ਜ਼ਰੂਰ ਦੱਸੂੰਗੀ। ਪਰ ਮੇਰਾ ਦਿਲ ਕਰ ਰਿਹਾ ਕਿ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਲਈ ਪਲੇ ਕਰਾਂ, ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿੱਚ। ਸੋ ਆ ਰਿਹਾ ਇੱਕ ਗੀਤ।

वेलकम बैक फ्रेंड्स, प्रोग्राम चल रहा है होम स्वीट होम, तुहाडे अपने फेवरेट चैनल 102.7 मेगाहर्ट्ज़ एफएम रेनबो ते। ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। 12:17 ਹੋ ਰਹੇ ਨੇ ਤੇ ਮੈਂ ਗੱਲ ਕਰ ਰਹੀ ਹਾਂ ਜੀ ਡਾਰਕ ਚੋਕਲੇਟ ਦੇ ਬੈਨੀਫਿਟਸ ਦੀ। ਸੋ ਦੋ ਕੁ ਗੱਲਾਂ ਤਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਹੈਗੀਆਂ। ਅਗਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਜੋ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਪਾਈ ਜਾਂਦੀ ਹੈ ਉਹ ਹੈ ਸਟ੍ਰੈਸ। ਇੰਨਾ ਕੁ ਜ਼ਿਆਦਾ ਸਟ੍ਰੈਸ ਹੈ ਲਾਈਫ ਦੇ ਵਿੱਚ, ਘਰ ਦੇ ਕੰਮਾਂ ਦਾ, ਬਾਹਰਲੇ ਕੰਮਾਂ ਦਾ, ਆਫਿਸ ਵਿੱਚ ਜਾ ਰਹੇ ਹਾਂ ਉੱਥੇ ਦੇ ਕੰਮਾਂ ਦਾ, ਬਿਜ਼ਨਸ ਕਰ ਰਹੇ ਹਾਂ ਉੱਥੇ, ਮਤਲਬ ਹਰ ਜਗ੍ਹਾ ਜਿੱਥੇ ਵੀ ਦੇਖ ਲਓ ਸਟ੍ਰੈਸ ਸਟ੍ਰੈਸ ਸਟ੍ਰੈਸ। ਤੁਹਾਨੂੰ ਪਤਾ ਹੈ ਡਾਰਕ ਚੋਕਲੇਟ ਇੱਕ ਸਟ੍ਰੈਸ ਰਿਲੀਵਰ ਵੀ ਹੈ। ਇਹਦੇ ਵਿੱਚ ਇਹ ਨਾ ਤੁਹਾਡਾ ਜਿਹੜਾ ਕੋਰਟੀਸੋਲ ਲੈਵਲ ਹੈਗਾ, ਕੋਰਟੀਸੋਲ ਇੱਕ ਸਟ੍ਰੈਸ ਹਾਰਮੋਨ ਹੁੰਦਾ ਹੈਗਾ ਸਾਡੇ ਹਿਊਮਨ ਬੋਡੀ ਦੇ ਅੰਦਰ। ਜੇ ਤੁਸੀਂ ਡਾਰਕ ਚੋਕਲੇਟ ਖਾਂਦੇ ਹੋ ਦਿਨ 'ਚ ਦੋ ਵਾਰੀ, ਦੋ ਕੁ ਹਫ਼ਤੇ ਲਈ ਤੁਸੀਂ ਖਾਓਗੇ ਨਾ, ਤੁਹਾਡਾ ਇਹ ਜਿਹੜਾ ਸਟ੍ਰੈਸ ਲੈਵਲ ਹੈ ਨਾ ਇਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ। ਮੋਸਟਲੀ ਇਹ ਜਿਹੜਾ ਸਟ੍ਰੈਸ ਲੈਵਲ ਹੈਗਾ ਨਾ ਐਡਲਟਸ ਦੇ ਵਿੱਚ ਜ਼ਿਆਦਾ ਦਿਖਦਾ ਹੈਗਾ। ਸਰ ਜ਼ਰੂਰੀ ਨਾ ਡਾਰਕ ਚੋਕਲੇਟ ਦਾ ਮਤਲਬ ਹੈਗੇ ਹੈ ਕਿ ਸਿਰਫ ਪਲੇਨ ਡਾਰਕ ਚੋਕਲੇਟ ਖਾਣੀ ਹੈ। ਜੇ ਤੁਹਾਨੂੰ ਕੋਈ ਹੋਰ ਉਹਦੇ ਵਿੱਚ ਨਟਸ ਵਗੈਰਾ ਅੱਛੇ ਲੱਗਦੇ ਤੁਸੀਂ ਉਹ ਵੀ ਆਪਣੀ ਡਾਇਟ ਦੇ ਵਿੱਚ ਲੈ ਸਕਦੇ ਹੋ। ਬਟ ਕਹੂੰਗੀ ਮੈਂ ਇਹੀ ਕਿ ਸਾਰੀ ਚੋਕਲੇਟ ਨਹੀਂ ਖਾਣੀ ਹੈਗੀ ਹੈ, ਸ਼ੇਅਰ ਕਰਕੇ ਖਾਣੀ ਹੈ, ਮਤਲਬ ਇੱਕ ਦੋ ਪੀਸ ਹੀ ਖਾਣੇ, ਉਸ ਤੋਂ ਵੱਧ ਨਹੀਂ ਖਾਣੀ। ਐਂਡ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਉਸਨੂੰ ਵੀ ਸਟਰੈਂਥ ਦਿੰਦਾ ਹੈਗਾ। ਇਹ 'ਚ ਹੁੰਦੇ ਹੈ ਪੋਲੀਫਿਨੋਇਲਸ ਜੋ ਕਿ ਡਾਰਕ ਚੋਕਲੇਟ ਵਿੱਚ ਹੁੰਦੇ ਆ, ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਹੈਗਾ। ਇਹ 'ਚ ਇੱਕ ਕਹਿ ਸਕਦੇ ਹਾਂ ਨੈਚੁਰਲ ਐਂਟੀ ਇਨਫਲਾਮੇਟਰੀ ਪ੍ਰੋਪਰਟੀਜ਼ ਹੁੰਦੀਆਂ, ਖਾਣ ਨੂੰ ਵੀ ਟੇਸਟੀ ਐਂਡ ਤੁਹਾਡਾ ਇਮਿਊਨ ਸਿਸਟਮ ਜਿਹੜਾ ਉਹਨੂੰ ਵੀ ਹੈਲਦੀ ਰੱਖਦਾ। ਹੁਣ ਕਈਆਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ ਹੈ, ਡਾਈਜੈਸ਼ਨ ਨਹੀਂ ਅੱਛੀ ਹੁੰਦੀ। ਸੋ ਇਹ ਇੱਕ ਜਿਹੜਾ ਤੁਹਾਡਾ ਗੱਟ ਦਾ ਬੈਕਟੀਰੀਆ ਹੈਗਾ ਨਾ, ਗੁੱਡ ਗੱਟ ਬੈਕਟੀਰੀਆ ਜਿਹੜਾ ਹੁੰਦਾ ਉਹਨੂੰ ਵਧਾਉਂਦਾ ਹੈਗਾ, ਉਹਨੂੰ ਸਪੋਰਟ ਕਰਦਾ ਹੈ। ਸੱਚ ਜਿੱਦਾਂ ਹੁਣ ਆਪਾਂ ਦੇਖਦੇ ਹੈਗੇ ਹਾਂ ਲੈਕਟੋਬੈਲਿਸਿਕੀ, ਇਹ ਇੱਕ ਗੁੱਡ ਬੈਕਟੀਰੀਆ ਹੈਗਾ ਜਿਹੜਾ ਕਿ ਤੁਹਾਡੇ ਡਾਈਜੈਸ਼ਨ ਵਿੱਚ ਹੈਲਪ ਕਰਦਾ ਹੈਗਾ। ਸੋ ਟੇਸਟ ਦੇ ਨਾਲ ਨਾਲ ਹੈਲਦੀ ਡਾਈਜੈਸਟਿਵ ਸਿਸਟਮ ਹੈ, ਤੁਹਾਡੀ ਗੱਟ ਹੈਲਥ ਹੈਲਦੀ ਹੈ ਸਿਰਫ ਅਤੇ ਸਿਰਫ ਇੱਕ ਡਾਰਕ ਚੋਕਲੇਟ ਖਾਣ ਦੇ ਨਾਲ। ਸੋ ਜੇ ਇੱਦਾਂ ਦੀ ਚੀਜ਼ ਹੈਗੀ ਹੈ ਖਾਣ ਵਿੱਚ ਵੀ ਟੇਸਟੀ ਹੈ ਤਾਂ ਕਿਉਂ ਨਾ ਇਹਨੂੰ ਆਪਣੀ ਡਾਇਟ ਵਿੱਚ ਇੰਕਲੂਡ ਕੀਤਾ ਜਾਵੇ। ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਹੁੰਦਾ। ਬੱਚਿਆਂ ਨੂੰ ਡਾਰਕ ਚੋਕਲੇਟ ਨਹੀਂ ਦੇਣੀ ਚਾਹੀਦੀ, ਉਹਨਾਂ ਲਈ ਇੰਨੀ ਜ਼ਿਆਦਾ ਬੈਨੀਫਿਸ਼ੀਅਲ ਨਹੀਂ ਹੈ, ਬੱਚੇ ਛੋਟੇ ਹੈ, ਠੀਕ ਹੈ ਨਾ। ਸੋ ਐਡਲਟਸ ਲਈ ਡੈਫੀਨੇਟਲੀ ਡਾਰਕ ਚੋਕਲੇਟ ਪੋਜ਼ਿਟਿਵ ਇਫੈਕਟ ਦਿੰਦੀ ਹੈ। ਈਵਨ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ, ਕੁਛ ਸਟੱਡੀਜ਼ ਸ਼ੋਅ ਕਰਦੀਆਂ ਕਿ ਬਲੱਡ ਵੈਸਲਸ ਦੀ ਇਲਾਸਟਿਸਿਟੀ ਨੂੰ ਇਹ ਇੰਪਰੂਵ ਕਰਦਾ ਹੈਗਾ, ਰੈਗੂਲੇਟ ਕਰਦਾ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ। ਐਂਡ ਮੋਸਟਲੀ ਜਿਹਨਾਂ ਨੂੰ ਹਾਈਪਰਟੈਂਸ਼ਨ ਹੁੰਦੀ ਹੈ ਉਹਦੇ ਵਿੱਚ ਹੈਲਪ ਕਰਦਾ। ਸੋ ਜਿਹੜੀ ਵੀ ਚੀਜ਼ ਤੁਸੀਂ, ਸਪੋਜ਼ ਹੁਣ ਤੁਸੀਂ ਕੋਈ ਮੈਡੀਕੇਸ਼ਨ 'ਤੇ ਹੋ, ਕੋਈ ਮੈਡੀਸਨ ਲੈ ਰਹੇ ਹੋ, ਚਾਹੇ ਉਹ ਡਾਇਬਿਟੀਜ਼ ਦੀ ਹੈ, ਚਾਹੇ ਉਹ ਹਾਈਪਰਟੈਂਸ਼ਨ ਦੀ, ਬੀ ਪੀ ਹਾਈ ਲੋ, ਕੋਈ ਵੀ ਮੈਡੀਸਨ ਜੇ ਤੁਸੀਂ ਲੈ ਰਹੇ ਹੋ ਨਾ, ਦੈਨ

ਡੈਫੀਨੇਟਲੀ ਆਪਣੇ ਜਿਹੜੇ ਡਾਕਟਰ ਨੇ ਕੰਸਲਟ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ ਜੇ ਕੋਈ ਚੀਜ਼ ਤੁਸੀਂ ਆਪਣੀ ਡਾਇਟ ਵਿੱਚ ਸ਼ੁਰੂ ਕਰਨੀ ਹੈ। ਐਵੇਂ ਕੋਈ ਆਲੇ ਦੁਆਲੇ ਆਂਟੀ ਜੀ ਆ ਜਾਂਦੇ ਨੇ ਘਰ, ਉਹ ਕਹਿੰਦੇ ਨੇ ਕਿ ਮੈਂ ਆਪਣੀ ਡਾਇਟ ਵਿੱਚ ਅੱਜ ਆਹ ਚੀਜ਼ ਸ਼ੁਰੂ ਕੀਤੀ ਹੈ, ਮੈਨੂੰ ਤਾਂ ਬਹੁਤ ਫਰਕ ਪਿਆ। ਹੋਰ ਉਹੀ ਸੇਮ ਤੁਸੀਂ ਸ਼ੁਰੂ ਕਰ ਲਓਗੇ, ਤੁਹਾਨੂੰ ਨੁਕਸਾਨ ਵੀ ਹੋ ਸਕਦਾ। ਸੋ ਬੋਡੀ ਬੋਡੀ 'ਤੇ ਡਿਪੈਂਡ ਕਰਦਾ, ਹਰ ਇੱਕ ਬੋਡੀ ਦਾ ਜਿਹੜਾ ਸਿਸਟਮ ਹੈਗਾ, ਹਰ ਇੱਕ ਇਨਸਾਨ ਅਲੱਗ ਸਿਸਟਮ ਹੈਗਾ। ਕਿਸੇ ਨੂੰ ਕੋਈ ਚੀਜ਼ ਸੂਟ ਕਰ ਜਾਂਦੀ ਹੈ, ਕਿਸੇ ਨੂੰ ਕੁਛ ਕਰ ਜਾਂਦਾ, ਬਟ ਹਮੇਸ਼ਾ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਜੇ ਤੁਸੀਂ ਕੋਈ ਮੈਡੀਸਿਨਸ ਲੈ ਰਹੇ ਹੋ। ਸੋ ਇੰਜੋਏ ਕਰਦੇ ਇੱਕ ਅਗਲਾ ਗੀਤ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ। ਐਂਡ ਮੈਂ ਤੁਹਾਡੇ ਲਈ ਹੋਰ ਗੱਲਾਂ ਬਹੁਤ ਰੱਖੀਆਂ, ਈਵਨ ਰੈਸਿਪੀ ਵੀ ਹੈਗੀ ਆ, ਹਲੇ ਹੋਰ ਵੀ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਨੁਸਖੇ ਹੈਗੇ ਜਿਹੜੇ ਤੁਹਾਨੂੰ ਦੱਸਣੇ ਹੈਗੇ ਆ। ਸੋ ਇੰਜੋਏ ਕਰੋ ਇਹ ਗੀਤ, ਉਸ ਤੋਂ ਬਾਅਦ ਗੱਲਾਂ ਬਿਲਕੁਲ ਜਾਰੀ ਨੇ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ, ਅਤੇ ਮੈਂ ਇੰਦਰਪ੍ਰੀਤ ਸੇਰਾ ਤੁਹਾਡੇ ਨਾਲ ਕਿੰਨੀਆਂ ਸਾਰੀਆਂ ਗੱਲਾਂ ਕਰ ਰਹੀ ਹਾਂ, ਅਤੇ ਪੇਪਰ ਐਂਡ ਪੈਨ ਲੈ ਕੇ ਬੈਠੇ ਹੋ ਨਾ? ਹਾਂ, ਮੈਨੂੰ ਪਤਾ ਹੈ, ਕਿਉਂਕਿ ਮੈਂ ਹੁਣ ਅਗਲੀ ਜਿਹੜੀ ਚੀਜ਼ ਦੱਸਣ ਲੱਗੀ ਹਾਂ ਨਾ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੁੰਦਾ ਹੈ, ਉਹਦੇ ਕਰਕੇ ਤੁਸੀਂ ਆਪਣਾ ਜਿਹੜਾ ਅਚਾਰ ਹੈ ਉਸ ਨੂੰ ਕਾਫੀ ਲੰਬੇ ਸਮੇਂ ਤੱਕ ਬਚਾ ਕੇ ਰੱਖ ਸਕਦੇ ਹੋ। ਸੋ ਅੱਜ ਮੈਂ ਇਹ ਦੱਸੂੰਗੀ ਤੁਹਾਨੂੰ ਕਿ ਜਿਹੜਾ ਅਚਾਰ ਹੈ ਨਾ, ਉਹਨੂੰ ਕਾਫੀ ਟਾਈਮ ਤੱਕ ਕਿੱਦਾਂ ਬਚਾ ਸਕਦੇ ਹਾਂ ਜਿੱਦਾਂ ਫੰਗਸ ਲੱਗ ਜਾਂਦੀ ਹੈ, ਸਮੈਲ ਆਉਣ ਲੱਗ ਜਾਂਦੀ ਹੈ, ਜਾਂ ਫਿਰ ਬਹੁਤ ਜ਼ਿਆਦਾ ਟੇਸਟੀ ਨਹੀਂ ਬਣਦਾ ਹੈਗਾ, ਜਾਂ ਫਿਰ ਕਈ ਵਾਰੀ ਗਲਦਾ ਨਹੀਂ ਹੈਗਾ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਆਹ ਜਿਹੜਾ ਮੌਸਮ ਹੈ ਨਾ, ਵੈਸੇ ਤਾਂ ਅੰਬ ਦਾ ਹੀ ਹੈਗਾ, ਸੋ ਅੰਬੀਆਂ ਜਿਹੜੀਆਂ ਹੁੰਦੀਆਂ, ਅਚਾਰ ਉਹਦਾ ਪਾਇਆ ਹੋਵੇ ਤਾਂ ਕਿਆ ਮਜ਼ਾ ਆਉਂਦਾ ਹੈ ਨਾ। ਹੁਣ ਕਰਨਾ ਕੀ ਹੈ, ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ? ਸਭ ਤੋਂ ਪਹਿਲਾਂ ਜਿਹੜਾ ਅਚਾਰ ਤੁਸੀਂ ਬਣਾਉਣਾ ਹੈ, ਜਿੱਦਾਂ ਹੁਣ ਕੱਚੀ ਕੈਰੀ ਹੁੰਦੀ ਹੈ, ਉਹਨੂੰ ਕੱਟ ਲੈਣਾ ਹੈਗਾ, ਕੱਟ ਕੇ ਉਹਨੂੰ ਹਲਦੀ ਲਾ ਕੇ 24 ਘੰਟੇ ਲਈ ਰੱਖ ਦੇਣਾ ਹੈਗਾ। 24 ਘੰਟੇ ਰੱਖਣ ਤੋਂ ਬਾਅਦ ਇਹਦੇ ਵਿੱਚ ਜਿੰਨਾ ਐਕਸਟਰਾ ਪਾਣੀ ਹੋਏਗਾ ਨਾ, ਉਹ ਸਾਰਾ ਨਿਕਲ ਜਾਏਗਾ। ਜਿੰਨਾ ਪਾਣੀ ਐਕਸਟਰਾ ਨਿਕਲ ਜਾਏਗਾ, ਉਨਾ ਹੀ ਤੁਹਾਡਾ ਜਿਹੜਾ ਅਚਾਰ ਹੈ ਨਾ, ਉਹ ਖਰਾਬ ਨਹੀਂ ਹੋਏਗਾ। ਪਾਣੀ ਨਿਕਲ ਗਿਆ, ਅਚਾਰ ਬਚ ਜਾਏਗਾ। ਅਗਲੀ ਚੀਜ਼ ਇਹ ਆਉਂਦੀ ਕਿ ਜਿਹੜਾ ਤੇਲ ਹੁੰਦਾ ਹੈ, ਉਹ ਇੱਕ ਪ੍ਰਿਜ਼ਰਵੇਟਿਵ ਦਾ ਕੰਮ ਕਰਦਾ ਹੈ, ਜਿਹੜਾ ਕਿ ਲੰਬੇ ਸਮੇਂ ਤੱਕ ਤੁਹਾਡੇ ਅਚਾਰ ਨੂੰ ਬਚਾ ਕੇ ਰੱਖਦਾ ਹੈ। ਸੋ ਹਮੇਸ਼ਾ ਜਿਹੜਾ ਤੁਹਾਡਾ ਅਚਾਰ ਹੈ, ਉਹ ਤੇਲ ਦੇ ਵਿੱਚ ਡੁੱਬਿਆ ਹੋਣਾ ਚਾਹੀਦਾ ਹੈ। ਕਈ ਵਾਰੀ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਜਿਹੜੇ ਪੀਸਿਸ ਉੱਪਰ ਉੱਪਰ ਰਹਿੰਦੇ ਆ, ਤੇਲ ਦੇ ਵਿੱਚ ਨਹੀਂ ਹੁੰਦੇ, ਉੱਪਰ ਉੱਪਰ ਹੁੰਦੇ, ਉਹਨਾਂ 'ਤੇ ਫਫੁੰਦੀ ਲੱਗ ਜਾਂਦੀ, ਮਤਲਬ ਕਿ ਫੰਗਸ ਟਾਈਪ ਵਾਈਟ ਵਾਈਟ ਲੱਗ ਜਾਂਦਾ, ਅਤੇ ਉਹ ਖਰਾਬ ਹੋ

ਜਾਂਦਾ। ਸੋ ਉਹਨੂੰ ਤੇਲ ਦੇ ਵਿੱਚ ਪ੍ਰੋਪਰ ਭਿਗੋ ਕੇ ਰੱਖਣਾ ਹੈ ਅੱਛੀ ਤਰ੍ਹਾਂ। ਹੁਣ ਜਦੋਂ ਵੀ ਤੁਸੀਂ ਅਚਾਰ ਰੱਖਦੇ ਹੋ ਕੋਈ ਵੀ ਮਰਤਬਾਨ ਦੇ ਵਿੱਚ, ਤਾਂ ਜਿਹੜਾ ਵੱਡੀ ਕੜਛੀ ਜਾਂ ਫਿਰ ਚਮਚ ਲੈ ਕੇ ਉਹਨੂੰ ਦੱਬ ਦੱਬ ਕੇ ਭਰਨਾ ਚਾਹੀਦਾ ਤਾਂ ਕਿ ਉਹਦੇ ਵਿੱਚ ਹਵਾ ਨਾ ਰਹੇ। ਇਹ ਵੀ ਇੱਕ ਤਰੀਕਾ ਹੈਗਾ ਜਿਹੜਾ ਕਿ ਧਿਆਨ ਦੇਣ ਯੋਗ ਹੈ। ਅਗਲੀ ਚੀਜ਼ ਆਉਂਦੀ ਹੈ ਨਮਕ। ਨਮਕ ਸਿਰਫ ਇਹਦਾ ਸਵਾਦ ਨਹੀਂ ਵਧਾਉਂਦਾ ਹੈਗਾ, ਇਹਨੂੰ ਗਲਾਉਂਦਾ ਵੀ ਹੈਗਾ। ਜਿੱਦਾਂ ਜਿੱਦਾਂ ਇਹ ਅਚਾਰ ਕਾਫੀ ਟਾਈਮ ਤੱਕ ਪਿਆ ਰਹਿੰਦਾ, ਇਹ ਹੋਰ ਵੀ ਜ਼ਿਆਦਾ ਟੇਸਟੀ ਕਿਉਂ ਹੁੰਦਾ ਜਾਂਦਾ, ਕਿਉਂ ਰਸੀਲਾ ਮਜ਼ੇਦਾਰ ਹੁੰਦਾ ਜਾਂਦਾ ਹੈਗਾ, ਉਹ ਨਮਕ ਦਾ ਕਮਾਲ ਹੈਗਾ। ਉਹਨੂੰ ਗਲਾਉਂਦਾ ਵੀ ਹੈ, ਉਹਨੂੰ ਇੱਕ ਸਵਾਦ ਵੀ ਦਿੰਦਾ ਹੈਗਾ। ਹੋਰ ਜੇ ਬਾਈ ਚਾਂਸ ਨਮਕ ਘੱਟ ਰਹਿ ਜਾਵੇ ਤਾਂ ਇਹ ਸਖਤ ਰਹਿ ਜਾਂਦਾ ਹੈ ਅਤੇ ਜਲਦੀ ਖਰਾਬ ਹੋ ਜਾਂਦਾ ਹੈ। ਸੋ ਜਿੰਨੀ ਮਾਤਰਾ ਦੇ ਵਿੱਚ ਚੀਜ਼ ਲਿਖੀ ਹੁੰਦੀ ਹੈ ਅਚਾਰ ਵਿੱਚ, ਉਨੀ ਹੀ ਪਾਣੀ ਚਾਹੀਦੀ ਹੈਗੀ ਹੈ। ਐਂਡ ਮਰਤਬਾਨ ਜਿਹੜਾ ਹੈ ਖਾਸ ਕਰਕੇ ਉਹਨੂੰ ਗਰਮ ਪਾਣੀ ਨਾਲ ਧੋ ਕੇ ਉਹਨੂੰ ਧੁੱਪ ਦੇ ਵਿੱਚ ਪ੍ਰੋਪਰਲੀ ਸੁਕਾ ਲੈਣਾ ਚਾਹੀਦਾ ਹੈਗਾ। ਉਹਦੇ ਨਾਲ ਹੋਏਗਾ ਕਿ ਉਹਦੇ ਵਿੱਚ ਐਕਸਟਰਾ ਨਮੀ ਜਿਹੜੀ ਹੈ ਉਹ ਨਿਕਲ ਜਾਏਗੀ। ਅਤੇ ਅਚਾਰ ਦੇ ਵਿੱਚ ਹੁਣ ਕਈ ਵਾਰੀ ਹੁੰਦਾ ਨਾ ਕਿ ਬੜਾ ਰੰਗ ਸੋਹਣਾ ਆਇਆ ਹੁੰਦਾ, ਲਾਲ ਰੰਗ, ਉਹਦੇ ਲਈ ਤੁਸੀਂ ਕਸ਼ਮੀਰੀ ਲਾਲ ਮਿਰਚ ਪਾ ਸਕਦੇ ਹੋ ਜਾਂ ਫਿਰ ਲਾਲ ਰੰਗ ਦੀ ਜਿਹੜੀ ਮਿਰਚ ਹੈਗੀ ਹੈ ਉਹ ਪਾ ਸਕਦੇ ਹੋ, ਮਿਰਚ ਪਾਊਡਰ ਪਾ ਸਕਦੇ ਹੋ। ਐਂਡ ਉਹਨੂੰ ਜਦੋਂ ਤੁਸੀਂ ਅਚਾਰ ਦੇ ਵਿੱਚ ਮਿਲਾਓਗੇ ਇੱਕ ਵੱਖਰਾ ਜਿਹਾ ਰੰਗ ਵੀ ਉਹਦੇ ਵਿੱਚ ਉੱਭਰ ਕੇ ਆਉਂਦਾ। ਹੋਰ ਕਈ ਵਾਰੀ ਇਹ ਦੇਖਿਆ ਜਾਂਦਾ ਨਾ ਕਿ ਬਈ ਗਾੜਾ ਗਾੜਾ ਅਚਾਰ ਹੁੰਦਾ, ਬਹੁਤ ਟੇਸਟੀ ਵਾਲਾ ਹੁੰਦਾ, ਤੁਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹੋ, ਉਹਨੂੰ ਕਿੱਦਾਂ ਕਰਨਾ ਹੁਣ ਗਾੜਾ? ਦੱਸ ਦੇਵਾਂ ਜਲਦੀ ਜਲਦੀ ਕਿ ਗੀਤ ਪਲੇ ਕਰਦਾ? ਚਲੋ ਕੋਈ ਗੱਲ ਨਹੀਂ, ਮੈਂ ਦੱਸ ਹੀ ਦਿੰਦੀ ਹੈਗੀ ਹਾਂ। ਜਿੱਦਾਂ ਕੱਚੀ ਕੈਰੀ ਹੁੰਦੀ ਹੈ ਨਾ, ਉਹਨੂੰ ਅੱਛੇ ਤਰੀਕੇ ਨਾਲ ਕੱਦੂਕਸ ਕਰ ਲੈਣਾ, ਇੱਕ ਜਾਂ ਦੋ, ਠੀਕ ਹੈ। ਜਦੋਂ ਤੁਹਾਡਾ ਅਚਾਰ ਰੈਡੀ ਹੋ ਜਾਏ ਉਹਦੇ ਵਿੱਚ ਤੁਸੀਂ ਉਹ ਕੱਚੀ ਕੈਰੀ ਪਾ ਦੇਣੀ ਹੈਗੀ ਹੈ। ਹੋਰ ਉਹ ਜਿਹੜਾ ਵੀ ਉਹ 'ਚ ਰਸ ਹੈ ਉਹਦੇ ਨਾਲ ਮਿਲ ਜੁਲ ਕੇ ਉਹਨੇ ਤੁਹਾਡੇ ਅਚਾਰ ਦੇ ਵਿੱਚ ਇੱਕ ਗਾੜ੍ਹਾਪਨ ਕਰ ਦੇਣਾ ਅਤੇ ਉਹ ਤੁਹਾਨੂੰ ਟੇਸਟੀ ਲੱਗੇਗਾ। ਚਟਕਾਰੇ ਲੈ ਕੇ ਖਾਈਓ ਅਚਾਰ, ਫਿਰ ਦੇਖਿਓ ਕਿੰਨਾ ਮਜ਼ਾ ਆਏਗਾ। ਬਸ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਮਝ ਕੇ ਸੋਚ ਕੇ ਰੈਡੀ ਕਰਨਾ ਹੁੰਦਾ ਅਚਾਰ। ਇੱਦਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਅਚਾਰ ਹੈ ਨਾ ਉਹ ਜਲਦੀ ਖਰਾਬ ਨਹੀਂ ਹੋਏਗਾ, ਕਾਫੀ ਟਾਈਮ ਤੱਕ ਪਿਆ ਰਹਿ ਸਕਦਾ ਹੈਗਾ। ਸੋ ਇਹਨਾਂ ਗੱਲਾਂ ਨੂੰ ਨੋਟ ਕਰ ਲਿਆ ਨਾ ਤੁਸੀਂ। ਹੁਣ ਅਗਲੀ ਵਾਰੀ ਆਉਂਦੀ ਹੈ ਰੈਸਪੀ ਦੀ, ਰੈਸਪੀ ਤੁਹਾਨੂੰ ਦੱਸਦੀ ਹੈ ਕੀ ਖਾਣਾ ਚਾਹੋਗੇ ਅੱਜ ਤੁਸੀਂ, ਕੁਝ ਖੱਟਾ ਮਿੱਠਾ ਖਾਣਾ ਚਾਹੋਗੇ ਜਾਂ ਫਿਰ ਲੰਚ ਦੀ ਰੈਸਪੀ ਦੱਸਾਂ ਜਾਂ ਬ੍ਰੇਕਫਾਸਟ ਦੀ ਰੈਸਪੀ ਦੱਸਾਂ। ਕਨਫਿਊਜ਼ ਹੋ ਗਿਆ ਨਾ? ਕੋਈ ਗੱਲ ਨਹੀਂ, ਤੁਸੀਂ ਕਾਹਨੂੰ ਕਨਫਿਊਜ਼ ਹੁੰਦੇ ਹੋ, ਮੈਂ ਹੈਗੀ ਹਾਂ ਨਾ ਤੁਹਾਡੇ ਲਈ, ਪਲੇ ਕਰਦੀ ਹਾਂ ਗੀਤ, ਉਸ ਤੋਂ ਬਾਅਦ ਤੁਹਾਨੂੰ ਵਧੀਆ ਜਿਹੀ ਇੱਕ ਰੈਸਪੀ ਵੀ ਦੱਸਦੀ ਹਾਂ।

ਦੋਸਤੋ, ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਰੈਸਪੀ ਦੱਸੂੰਗੀ, ਬਟ ਇਹ ਹੈ ਰੈਸਪੀ ਇੱਦਾਂ ਦੀ, ਜੇ ਤਾਂ ਤੁਸੀਂ ਬਾਹਰੋਂ ਲੈ ਕੇ ਆਓਗੇ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰਿਜ਼ਰਵੇਟਿਵਸ ਹੋਣਗੇ ਜਾਂ ਫਿਰ ਉਹ ਤੁਹਾਡੀ ਸਿਹਤ ਲਈ ਅੱਛੀ ਨਹੀਂ ਹੋਏਗੀ, ਉਹਦੇ ਵਿੱਚ ਸ਼ੂਗਰ ਬਹੁਤ ਜ਼ਿਆਦਾ ਹੋਏਗੀ, ਰੰਗ ਵੀ ਹੋ ਸਕਦਾ ਮੇ ਬੀ ਪਾਇਆ ਹੋਵੇ। ਮੈਂ ਗੱਲ ਕਰ ਰਹੀ ਹਾਂ ਜੈਮ ਦੀ। ਹੁਣ ਤੁਸੀਂ ਬਾਹਰੋਂ ਜੈਮ ਲੈ ਕੇ ਆਉਂਦੇ ਹੋ, ਰੰਗ ਬਿਰੰਗੇ ਜੈਮ ਮਿਲਦੇ ਨੇ ਡਿਫਰੈਂਟ ਡਿਫਰੈਂਟ ਫਲੇਵਰਸ ਦੇ, ਪਰ ਮੋਸਟਲੀ ਕੀ ਹੁੰਦਾ ਹੈਗਾ ਕਿ ਜੋ ਅਸੀਂ ਘਰ ਚੀਜ਼ ਬਣਾਉਂਦੇ ਹਾਂ ਨਾ ਉਹ ਜ਼ਿਆਦਾ ਬੈਨੀਫਿਸ਼ਲ ਹੁੰਦੀ ਆ, ਬਾਹਰ ਵਾਲੀ ਜਿਹੜੀ ਆ ਉਹ ਘੱਟ ਹੁੰਦੀ ਹੈ। ਸੋ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਅਸੀਂ ਮੈਂਗੋ ਜੈਮ ਕਿੱਦਾਂ ਬਣਾ ਸਕਦੇ ਹਾਂ, ਉਹ ਵੀ ਗੁੜ ਦੇ ਨਾਲ। ਬੱਚਿਆਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਹੈ, ਪਰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਹੈ। ਸੋ ਗੁੜ ਵਾਲਾ ਮੈਂਗੋ ਜੈਮ ਮੈਂ ਤੁਹਾਨੂੰ ਦੱਸਦੀ ਕਿੱਦਾਂ ਬਣਾਉਣਾ। ਸਿਰਫ਼ ਅਤੇ ਸਿਰਫ ਤਿੰਨ ਇਨਗਰੀਡੀਐਂਟਸ ਚਾਹੀਦੇ ਨੇ ਤੁਹਾਨੂੰ। ਅੰਬ ਸਾਰਿਆਂ ਦੇ ਘਰ ਦੇ ਵਿੱਚ ਪਤਾ ਹੀ ਆ, ਇਹ ਫਰੂਟਾਂ ਦਾ ਰਾਜਾ ਹੈਗਾ, ਫਰੂਟਸ ਕਾ ਰਾਜਾ, ਫਰੂਟਸ ਕਿੰਗ, ਮੈਂਗੋ। ਸੋ ਮੈਂਗੋ ਸਾਰਿਆਂ ਦੇ ਘਰ ਹੁੰਦੇ ਹੀ ਹੈ, 6 ਵੱਡੇ ਅੰਬ ਤੁਸੀਂ ਲੈ ਲਓ, ਐਂਡ ਉਹਦੇ ਨਾਲ ਤੁਹਾਨੂੰ ਚਾਹੀਦਾ ਗੁੜ। ਗੁੜ 1 ਕੱਪ ਤੁਸੀਂ ਲੈ ਸਕਦੇ, ਗੁੜ ਨੂੰ ਅੱਛੀ ਤਰੀਕੇ ਦੇ ਨਾਲ ਪੀਸ ਲੈਣਾ ਹੈਗਾ ਜਾਂ ਉਹਨੂੰ ਕੱਦੂਕਸ ਕਰ ਲੈਣਾ ਹੈਗਾ, ਐਂਡ ਨਾਲ ਚਾਹੀਦਾ ਥੋੜ੍ਹਾ ਜਿਹਾ ਨਿੰਬੂ ਦਾ ਰਸ। ਬਸ ਇਨਗਰੀਡੀਐਂਟਸ ਖਤਮ। ਹਾਂ ਹਾਂ, ਮੈਂ ਸੱਚੀ ਕਹਿ ਰਹੀ ਹਾਂ, ਇਨਗਰੀਡੀਐਂਟਸ ਖਤਮ, ਸਿਰਫ ਅੰਬ, ਗੁੜ ਅਤੇ ਨਿੰਬੂ ਦਾ ਰਸ, ਇਹ 3 ਚੀਜ਼ਾਂ ਦੇ ਨਾਲ ਤੁਸੀਂ ਮੈਂਗੋ ਜੈਮ ਬਣਾ ਸਕਦੇ ਹੋ। ਹੁਣ ਇਹਨੂੰ ਬਣਾਉਣਾ ਕਿਸ ਤਰ੍ਹਾਂ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਅੰਬ ਲੈਣਾ, ਅੰਬ ਨੂੰ ਅੱਛੀ ਤਰ੍ਹਾਂ ਧੋ ਕੇ ਛਿੱਲ ਲੈਣਾ, ਉਹਨੂੰ ਕੱਟ ਲੈਣਾ। ਕੱਟਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਇਹਨੂੰ ਬਲੈਂਡ ਕਰਨਾ ਅੱਛੇ ਤਰੀਕੇ ਦੇ ਨਾਲ, ਪਰ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਹੈਗਾ। ਜਿਹੜਾ ਅੰਬ ਦਾ ਗੁੱਦਾ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਪੀਸ ਲੈਣਾ, ਪੀਸਣ ਤੋਂ ਬਾਅਦ ਇਹਨੂੰ ਛਾਣ ਲੈਣਾ ਹੈਗਾ, ਮਸਲਨ ਕਲੋਥ ਜਿਹੜਾ ਹੁੰਦਾ ਉਹਦੇ ਵਿੱਚ ਅੱਛੀ ਤਰ੍ਹਾਂ ਛਾਣ ਲੈਣਾ। ਹੋਰ ਛਾਨਿਆ ਹੋਇਆ ਜਿਹੜਾ ਉਹਦਾ ਪਲਪ ਹੈਗਾ, ਗੁੱਦਾ ਹੈ ਅੰਬ ਦਾ, ਉਹਦੇ ਵਿੱਚ ਤੁਸੀਂ ਗੁੜ ਮਿਲਾਉਣਾ। ਗੁੜ ਮਿਲਾ ਕੇ ਅੱਛੇ ਤਰੀਕੇ ਦੇ ਨਾਲ ਇੱਕ ਪੈਨ ਗਰਮ ਕਰਨਾ ਹੈਗਾ। ਜਦੋਂ ਪੈਨ ਗਰਮ ਹੋ ਜਾਏ ਉਹਦੇ ਵਿੱਚ ਇਹ ਜਿਹੜੀ ਪੇਸਟ ਅਸੀਂ ਰੈਡੀ ਕੀਤੀ ਹੈ ਅੰਬ ਅਤੇ ਗੁੜ ਦੀ, ਇਹ ਉਹਦੇ ਵਿੱਚ ਪਾ ਦੇਣੀ ਹੈ ਪੈਨ 'ਚ। ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹਨੂੰ ਹਿਲਾਉਂਦੇ ਰਹਿਣਾ, ਇਹਨੂੰ ਬਿਲਕੁਲ ਨੀਚੇ ਸਟਿੱਕ ਨਾ ਹੋਵੇ, ਜਿੱਦਾਂ ਚਿਪਕ ਜਾਂਦਾ ਨਾ ਥੱਲੇ, ਉਹ ਚੀਜ਼ ਨਾ ਹੋਵੇ। ਬਿਲਕੁਲ ਮੀਡੀਅਮ ਫਲੇਮ 'ਤੇ ਇਹਨੂੰ ਹੌਲੀ ਹੌਲੀ ਹਿਲਾਉਂਦੇ ਰਹਿਣਾ ਤਾਂ ਕਿ ਇਹ ਚਿਪਕੇ ਨਾ। ਜਦੋਂ ਇਹਦੀ ਜਿਹੜੀ ਕੰਸਿਸਟੈਂਸੀ ਹੈਗੀ ਹੈ, ਜਿਹੜੀ ਟ੍ਰਾਂਸਪੇਰੈਂਟ ਹੋ ਜਾਵੇ ਨਾ, ਉਸ ਟਾਈਮ ਤੁਸੀਂ ਨਿੰਬੂ ਦਾ ਰਸ 1 ਵੱਡਾ ਚਮਚ ਇਹਦੇ ਵਿੱਚ ਪਾਉਣਾ, ਅਤੇ ਬਸ 5 ਕੁ ਸੈਕਿੰਡ ਹੋਰ ਹਿਲਾ ਕੇ ਇਹਨੂੰ ਗੈਸ ਨੂੰ ਕਰ ਦੇਣਾ ਬੰਦ। ਜਿੰਨਾ ਜ਼ਿਆਦਾ ਪਕਾਓਗੇ ਉਨਾ ਜ਼ਿਆਦਾ ਇਹ ਹਾਰਡ ਹੋ ਜਾਏਗਾ। ਸੋ ਸਾਨੂੰ ਜੈਮ ਜਿਹੜਾ ਹੈ ਨਾ ਉਹ ਹਾਰਡ ਨਹੀਂ ਚਾਹੀਦਾ, ਸੋਫਟ ਚਾਹੀਦਾ। ਬਸ ਇਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਿਉ, ਏਅਰ ਟਾਈਟ ਕੰਟੇਨਰ ਦੇ ਵਿੱਚ ਇਹਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ। ਠੰਡਾ ਹੋਣ ਤੋਂ ਬਾਅਦ ਤੁਸੀਂ ਏਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਇਹਨੂੰ ਫਰਿੱਜ 'ਚ ਰੱਖ ਦਿਉ।

ਇਹ ਕਮ ਸੇ ਕਮ 4 to 6 months ਤੱਕ ਤੁਸੀਂ ਇਹਨੂੰ ਸਟੋਰ ਕਰ ਸਕਦੇ ਹੋ। ਪਰ ਮੈਨੂੰ ਪਤਾ ਕਿ ਸਵਾਦ ਇੰਨਾ ਹੈਗਾ ਕਿ 4-6 months ਕੀ, ਤੁਸੀਂ ਤਾਂ ਇਹ ਮਹੀਨੇ ਦੇ ਵਿੱਚ ਹੀ ਖਤਮ ਕਰ ਦੇਣਾ। ਮਹੀਨਾ ਕੀ, ਜੇ ਤੁਸੀਂ ਬਹੁਤ ਜ਼ਿਆਦਾ ਬਣਾਇਆ ਫਿਰ ਤਾਂ ਖਾਣ ਨੂੰ ਟਾਈਮ ਲੱਗ ਜਾਏਗਾ, ਜੇ ਥੋੜ੍ਹਾ ਜਿਹਾ ਹੀ ਬਣਾਇਆ ਫੋਰ ਟੈਸਟਰ ਇਹ ਤਾਂ ਫਿਰ ਤੁਹਾਡਾ 2 ਦਿਨ 'ਚ ਹੀ ਖਤਮ ਹੋ ਜਾਣਾ, ਕਿਉਂਕਿ ਬਣਦਾ ਬਹੁਤ ਟੇਸਟੀ ਹੈਗਾ। ਸੋ ਇਹ ਇੰਸਟੈਂਟ ਜਿਹੀ ਰੈਸਪੀ ਜਿਹੜੀ ਕਾਫੀ ਟਾਈਮ ਤੱਕ ਸਟੋਰ ਕਰ ਸਕਦੇ ਹਾਂ ਅਸੀਂ। ਹੁਣ ਦੇਖੋ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਪ੍ਰਿਜ਼ਰਵੇਟਿਵ ਨਹੀਂ, ਕੋਈ ਵੀ ਰੰਗ ਨਹੀਂ ਪਾਇਆ ਹੈਗਾ, ਸ਼ੂਗਰ ਨਹੀਂ ਪਾਈ ਹੈਗੀ, ਜਿਹੜਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ, ਗੁੜ ਮੱਚ ਬੈਟਰ। ਸੋ ਇਸ ਤਰੀਕੇ ਦੇ ਨਾਲ ਤੁਸੀਂ ਮੈਂਗੋ ਜੈਮ ਰੈਡੀ ਕਰ ਸਕਦੇ ਹੋ। ਇਹਨੂੰ ਬ੍ਰੈਡ 'ਤੇ ਲਾ ਕੇ ਖਾਓ ਜਾਂ ਪਰਾਂਠੇ 'ਤੇ ਲਾ ਕੇ ਖਾਓ, ਇਹ ਹੁਣ ਤੁਹਾਡੀ ਵਿਸ਼ ਹੈ। ਹੋਰ ਅਗਲੀ ਗੱਲ ਮੈਂ ਦੱਸਾਂ ਹੁਣ? ਕੋਈ ਗੱਲ ਨਹੀਂ ਜੀ, ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਕੁਛ ਹੋਰ ਗੱਲਾਂ ਨੇ, ਉਹ ਵੀ ਤੁਹਾਨੂੰ ਦੱਸੂਗੀ। ਨਿੱਕੇ ਨਿੱਕੇ ਨੁਸਖੇ ਹੈਗੇ ਅੱਜ ਮੇਰੇ ਕੋਲ ਜਿਹੜੇ ਮੈਂ ਇਕੱਠੇ ਕਰਕੇ ਲਿਆਈ ਹੈਗੀ ਆ। ਕਈਆਂ ਨੂੰ ਬਾਰਬੀਕਿਊ ਦਾ ਬਹੁਤ ਸ਼ੌਕ ਹੁੰਦਾ ਹੈਗਾ, ਅਤੇ ਬਾਰਬੀਕਿਊ ਦੇ ਵਿੱਚ ਤੁਸੀਂ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਬਣਾ ਸਕਦੇ ਹੋ, ਬਟ ਉਹਦੇ ਵਿੱਚ ਜਿਹੜੀ ਮੈਰੀਨੇਸ਼ਨ ਕਰਨੀ ਹੁੰਦੀ ਹੈ ਨਾ, ਉਹ ਮੇਨ ਕੰਮ ਕਰਦੀ ਹੈ। ਜੇ ਮੈਰੀਨੇਸ਼ਨ ਅੱਛੀ ਹੋਈ ਹੈ ਨਾ ਚੀਜ਼ ਦੀ, ਤਾਂ ਫਿਰ ਉਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ। ਹੋਰ ਜੇ ਉਹਦੀ ਮੈਰੀਨੇਸ਼ਨ ਨਹੀਂ ਅੱਛੀ ਹੋਈ, ਤਾਂ ਫਿਰ ਉਹ ਸਵਾਦ ਨਹੀਂ ਲੱਗਦੀ ਹੈਗੀ। ਸੋ ਅੱਜ ਤੁਹਾਨੂੰ ਕੁਛ ਟਿਪਸ ਇਹਦੇ ਬਾਰੇ ਹੀ ਦਊਂਗੀ ਕਿ ਮੈਰੀਨੇਸ਼ਨ ਕਿੱਦਾਂ ਕਰਨੀ ਹੈ। ਫਿਲਹਾਲ ਇੰਜੋਏ ਕਰੀਏ ਕਿ ਗੀਤ ਆ ਰਿਹਾ ਜੀ ਤੁਹਾਡੇ ਕੋਲ, ਇੰਤਜ਼ਾਰ ਤੁਹਾਨੂੰ ਕਰਨ ਦੀ ਲੋੜ ਨਹੀਂ। ਬ੍ਰੇਕ 'ਤੇ ਥੋੜ੍ਹੀ ਦੇਰ ਪਹਿਲਾਂ ਤੁਸੀਂ ਸੁਣਿਆ ਸੀ ਹਰਭਜਨ ਮਾਨ ਦੀ ਆਵਾਜ਼ ਵਿੱਚ ਗੀਤ, ਹੁਣ ਸ਼ੈਰੀ ਮਾਨ ਦੀ ਆਵਾਜ਼ ਵਿੱਚ ਆ ਰਿਹਾ ਇਹ ਗੀਤ।

ਸਵੀਟ ਹੋਮ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਤੇ ਮੈਂ ਤੁਹਾਡੀ ਦੋਸਤ ਸਿੰਦਰਪ੍ਰੀਤ ਸਿਰਾ ਮੈਂ ਗੱਲ ਕਰ ਰਹੀ ਸੀ ਕਿ ਕੁਛ ਖਾਣੇ ਬਣਾਉਣ ਤੋਂ ਪਹਿਲਾਂ ਸਾਨੂੰ ਉਹਨਾਂ ਦੀ ਮੈਰੀਨੇਸ਼ਨ ਕਰਨੀ ਪੈਂਦੀ ਹੈਗੀ ਹੈ ਸੋ ਉਹਦੇ ਲਈ ਸਾਨੂੰ ਕੀ ਚਾਹੀਦਾ ਅਲੱਗ ਅਲੱਗ ਤਰੀਕੇ ਦੀ ਮੈਰੀਨੇਸ਼ਨ ਤੁਸੀਂ ਕਰ ਸਕਦੇ ਹੋ ਕਈ ਵਾਰੀ ਉਹਦਾ ਜਿਹੜਾ ਬੇਸ ਹੈਗਾ ਉਹ ਦਹੀਂ ਦਾ ਹੁੰਦਾ ਜਾਂ ਫਿਰ ਕਈ ਵਾਰੀ ਸੁੱਕੇ ਮਸਾਲਿਆਂ ਦੀ ਮੈਰੀਨੇਸ਼ਨ ਕਰਨੀ ਹੁੰਦੀ ਜਾਂ ਫਿਰ ਕਈ ਵਾਰੀ ਹਰੀ ਚਟਨੀ ਜਾਂ ਹਰਬ ਮੈਰੀਨੇਸ਼ਨ ਕਰਨੀ ਹੁੰਦੀ ਹੁਣ ਇਹਨਾਂ ਸਾਰਿਆਂ ਦਾ ਤਰੀਕਾ ਅਲੱਗ ਅਲੱਗ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗੀ ਕਿ ਦਹੀਂ ਵਾਲੀ ਮੈਰੀਨੇਸ਼ਨ ਜੇ ਤੁਸੀਂ ਕਰਨੀ ਹੋਵੇ ਖਾਸ ਕਰਕੇ ਜਦੋਂ ਅਸੀਂ ਪਨੀਰ ਟਿੱਕਾ ਜਾਂ ਕਟਹਲ ਜਾਂ ਗ੍ਰਿਲਡ ਸਬਜ਼ੀਆਂ ਬਣਾਉਣੀਆਂ ਹੁੰਦੀਆਂ ਉਹਦੇ ਲਈ ਸਾਨੂੰ ਮੈਰੀਨੇਸ਼ਨ ਦੀ ਲੋੜ ਪੈਂਦੀ ਸਭ ਤੋਂ ਪਹਿਲਾਂ ਹੁਣ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਮੈਰੀਨੇਸ਼ਨ ਜਿਹੜੀ ਪੇਸਟ ਰੈਡੀ ਕਰਨੀ ਹੈ ਨੋਟ ਕਰ ਲਓ ਦਹੀਂ ਚਾਹੀਦਾ ਦਹੀਂ ਅਦਰਕ ਲਸਣ ਦੀ ਪੇਸਟ ਚਾਹੀਦੀ ਹੈ ਹਲਦੀ ਲਾਲ ਮਿਰਚ ਪਾਊਡਰ ਗਰਮ ਮਸਾਲਾ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸਰੋਂ ਦਾ ਤੇਲ ਸਰੋਂ ਦਾ ਤੇਲ ਮਿਲਾਉਣ ਦੇ ਨਾਲ ਜਿਹੜੀ ਪੇਸਟ ਹੈ ਨਾ ਉਹ ਅੱਛੀ ਬਣਦੀ ਗਾੜੀ ਬਣਦੀ ਹੈ ਅਤੇ ਜਦੋਂ ਇਹ ਰੈਡੀ ਹੋ ਜਾਏ ਇਹਦੇ ਵਿੱਚ ਆਪਣਾ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਪਨੀਰ ਟਿੱਕਾ ਜਾਂ ਚਿਕਨ ਟਿੱਕਾ ਜੋ ਵੀ ਤੁਹਾਨੂੰ ਅੱਛਾ ਲੱਗਦਾ ਜਾਂ ਸਬਜ਼ੀਆਂ ਤੁਸੀਂ ਗ੍ਰਿਲ ਕਰਨੀਆਂ ਹੈਗੀਆਂ ਉਹ ਚੀਜ਼ ਸਾਰੀਆਂ ਇਹਦੇ ਵਿੱਚ ਪਾ ਕੇ ਇਹਨੂੰ ਕਮ ਸੇ ਕਮ ਅੱਧਾ ਘੰਟਾ ਜਾਂ ਇੱਕ ਘੰਟੇ ਲਈ ਮੈਰੀਨੇਸ਼ਨ ਲਈ ਤੁਸੀਂ ਰੱਖ ਸਕਦੇ ਹੋ ਆਸਾਨ ਹੈ ਨਾ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਨੋਟ ਕਰ ਲਓ ਦਹੀਂ ਵਾਲੀ ਮੈਰੀਨੇਸ਼ਨ ਜੇ ਤੁਸੀਂ ਕਰਨੀ ਹੋਵੇ ਉਹਦੇ ਲਈ ਸਾਨੂੰ ਚਾਹੀਦਾ ਹੈ ਦਹੀਂ ਅਦਰਕ ਲਸਣ ਦੀ ਪੇਸਟ ਹਲਦੀ ਲਾਲ ਮਿਰਚ ਪਾਊਡਰ ਗਰਮ ਮਸਾਲਾ ਨਿੰਬੂ ਦਾ ਰਸ ਅਤੇ ਸਰੋਂ ਦਾ ਤੇਲ ਇਹ ਤਾਂ ਹੋ ਗਈ ਵੀ ਦਹੀਂ ਦੀ ਮੈਰੀਨੇਸ਼ਨ ਹੁਣ ਦੂਸਰੀ ਕਿਹੜੀ ਚੀਜ਼ ਆਉਂਦੀ ਹੈ ਜੇ ਸੁੱਕੇ ਮਸਾਲੇ ਜਿਹੜੇ ਆ ਉਹਦੀ ਮੈਰੀਨੇਸ਼ਨ ਕਰਨੀ ਆ ਹੁਣ ਜਿੱਦਾਂ ਅਸੀਂ ਬਣਾਉਂਦੇ ਹਾਂ ਆਲੂ ਰੋਸਟ ਬਣਾਉਣੇ ਆ ਜਾਂ ਭਿੰਡੀ ਫਰਾਈ ਕੌਰਨਸ ਹੁੰਦੇ ਆ ਕੌਰਨਸ ਜਿਹੜੇ ਕ੍ਰਿਸਪੀ ਕੌਰਨਸ ਹੁੰਦੇ ਖਾਣ 'ਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਉਹ ਵੀ ਸੁੱਕੇ ਮਸਾਲੇ ਦੀ ਮੈਰੀਨੇਸ਼ਨ ਹੁੰਦਾ ਜਾਂ ਫਿਰ ਪਨੀਰ ਫਰਾਈ ਕਰਨਾ ਹੈ ਅਤੇ ਇਹਦੇ ਲਈ ਤੁਸੀਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਚਾਹੀਦਾ ਹੈ ਨਮਕ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਜੀਰਾ ਪਾਊਡਰ ਜੇ ਜੀਰਾ ਰੋਸਟਡ ਜੀਰਾ ਹੋਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ ਆਮਚੂਰ ਅਤੇ ਥੋੜ੍ਹਾ ਜਿਹਾ ਉਹੀ ਤੇਲ ਸੋ ਇਹ ਸਾਰੀਆਂ ਚੀਜ਼ਾਂ ਦਾ ਮੈਰੀਨੇਸ਼ਨ ਕਰਕੇ ਇੱਕ ਮਸਾਲਾ ਰੈਡੀ ਕਰਕੇ ਤੁਸੀਂ ਜੋ ਵੀ ਫਰਾਈ ਕਰਨਾ ਜਾਂ ਰੋਸਟ ਕਰਨਾ ਹੈਗਾ ਚਾਹੇ ਆਲੂ ਹੈ ਭਿੰਡੀ ਹੈ ਕੌਰਨ ਹੈ ਪਨੀਰ ਹੈ ਵਟ ਐਵਰ ਜੋ ਵੀ ਤੁਹਾਨੂੰ ਚੰਗਾ ਲੱਗਦਾ ਸੋ ਇਸ ਤਰੀਕੇ ਦੇ ਨਾਲ ਇਸ ਮੈਰੀਨੇਸ਼ਨ ਦੇ ਵਿੱਚ ਉਹਨੂੰ ਪਾ ਕੇ ਕਮ ਸੇ ਕਮ ਜੇ ਤੁਹਾਨੂੰ ਬਹੁਤ ਜਲਦੀ ਹੈ ਤਾਂ 10-20 ਮਿੰਟ ਇਜ਼ ਫਾਈਨ ਜੇ ਤੁਹਾਨੂੰ ਹੈਗਾ ਕਿ ਕੋਈ ਗੱਲ ਨਹੀਂ ਹਾਲੇ ਟਾਈਮ ਹੈ ਤਾਂ ਅੱਧੇ ਘੰਟੇ ਤੋਂ ਜ਼ਿਆਦਾ ਵੀ ਤੁਸੀਂ ਰੱਖ ਸਕਦੇ ਹੋ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਸੁੱਕੇ ਮਸਾਲੇ ਕਿਹੜੇ ਕਿਹੜੇ ਮੈਰੀਨੇਸ਼ਨ ਲਈ ਚਾਹੀਦੇ ਆ ਨਮਕ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਜੀਰਾ ਪਾਊਡਰ ਆਮਚੂਰ ਅਤੇ ਥੋੜ੍ਹਾ ਜਿਹਾ ਤੇਲ ਕਰ ਲਿਆ ਨਾ ਨੋਟ ਇੱਕ ਚੀਜ਼ ਹੋਰ ਰਹਿ ਗਈ ਹੈ ਜਿਹੜੀ ਕਿ ਹਰੀ ਚਟਨੀ ਅਤੇ ਹਰਬ ਮੈਰੀਨੇਸ਼ਨ ਹੁੰਦੀ ਉਹ ਵੀ ਬਹੁਤ ਹੀ ਅੱਛਾ ਫਲੇਵਰ ਦਿੰਦੀ ਹੈਗੀ ਹੈ ਹੁਣ ਉਹ ਕਿੱਦਾਂ ਮੈਰੀਨੇਸ਼ਨ ਕਰਨੀ ਹੈ ਉਹ ਵੀ ਤੁਹਾਨੂੰ ਦੱਸੂੰਗੀ ਸੁਣਦੇ ਹਾਂ ਇੱਕ ਸੋਹਣਾ ਜਿਹਾ ਵਧੀਆ ਜਿਹਾ ਮਜ਼ੇਦਾਰ ਕਰਨ ਸੈਂਬੀ ਦੀ ਆਵਾਜ਼ ਦੇ ਵਿੱਚ ਗੀਤ

ਜਦੋਂ ਅਮੀਰ ਸੀ ਉਦੋਂ ਵੀ ਉਹਦਾ ਸੀ, ਜਦੋਂ ਗਰੀਬ ਸੀ ਉਹ ਉਦੋਂ ਵੀ ਮੇਰੀ ਸੀ। ਸਾਡਾ ਪਿਆਰ ਨਾ ਡੋਲਿਆ ਹਾਲਾਤ ਵੇਖ ਕੇ, ਇਹ ਇਸ਼ਕ ਕਹਾਣੀ ਰੱਬਾ ਲਿਖੀ ਹੋਈ ਤੇਰੀ ਸੀ।

ਜੀ ਦੋਸਤੋ, ਇੱਕ ਮੈਰੀਨੇਸ਼ਨ ਰਹਿ ਗਈ ਹਰੀ ਚਟਨੀ ਦੀ, ਉਹ ਕਿਸ ਤਰੀਕੇ ਦੇ ਨਾਲ ਕਰਨਾ। ਜਿਹੜੀ ਤਾਂ ਤੁਸੀਂ ਘਰ ਪੁਦੀਨੇ ਦੀ ਚਟਨੀ ਜਾਂ ਧਨੀਏ ਦੀ ਚਟਨੀ ਬਣਾਉਂਦੇ ਹੋ, ਉਹ ਵੀ ਯੂਜ਼ ਕਰ ਸਕਦੇ ਹਾਂ। ਹਰਬ ਮੈਰੀਨੇਸ਼ਨ ਕਰਨ ਦੇ ਲਈ ਜਿੱਦਾਂ ਹੁਣ ਅਸੀਂ ਬਣਾਉਂਦੇ ਹਾਂ ਆਲੂ ਕਬਾਬ, ਤੰਦੂਰੀ ਗੋਭੀ, ਆਲੂ, ਗ੍ਰੀਨ ਮਿੰਟ ਚਿਕਨ ਟਿੱਕਾ, ਪਨੀਰ ਟਿੱਕਾ, ਅਲੱਗ ਅਲੱਗ ਤਰੀਕੇ ਦੇ ਜਿਹੜੀਆਂ ਚੀਜ਼ਾਂ ਬਣਾਉਂਦੇ ਹਾਂ, ਉਹਦੇ ਲਈ ਹੁਣ ਚਾਹੀਦਾ ਕੀ ਹੈ? ਪੁਦੀਨਾ, ਹਰਾ ਧਨੀਆ, ਹਰੀ ਮਿਰਚ ਅਤੇ ਨਿੰਬੂ ਦਾ ਰਸ, ਅਤੇ ਹਲਕੀ ਜਿਹੀ ਕਾਲੀ ਮਿਰਚ ਪੀਸ ਕੇ ਉਹਦੇ ਵਿੱਚ ਪਾ ਦਿਉ, ਅਤੇ ਇਹਦੀ ਬਣਾ ਦਿਉ ਪੇਸਟ। ਐਂਡ ਇਹ ਪੇਸਟ ਬਿਲਕੁਲ ਰੈਡੀ ਰੈਡੀ ਟੂ ਈਟ ਵਾਲੀ ਵੀ ਹੋ ਸਕਦੀ ਹੈ, ਜਾਂ ਫਿਰ ਤੁਸੀਂ ਮੈਰੀਨੇਸ਼ਨ ਲਈ ਰੱਖਣੀ ਉਹਦੇ ਲਈ ਵੀ ਰੱਖ ਸਕਦੇ ਹੋ। ਇਹਦੇ ਵਿੱਚ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਕੋਈ ਵੀ ਸਬਜ਼ੀ, ਵਟਐਵਰ, ਉਹ ਸਾਰਾ ਕੁਛ ਇਸ ਪੇਸਟ ਵਿੱਚ ਪਾ ਕੇ 15 to 20 minutes ਰੱਖ ਦਿਉ। ਇੱਕ ਵਾਰੀ ਦੁਬਾਰਾ ਦੱਸ ਦਿੰਦੀ ਹਾਂ, ਹਰਬ ਮੈਰੀਨੇਸ਼ਨ ਕਰਨੀ ਹੈ ਕਿੱਦਾਂ? ਪੁਦੀਨਾ, ਹਰਾ ਧਨੀਆ, ਹਰੀ ਮਿਰਚ, ਨਿੰਬੂ ਦਾ ਰਸ ਅਤੇ ਕਾਲੀ ਮਿਰਚ, ਬਸ 5 ਚੀਜ਼ਾਂ ਦੇ ਨਾਲ ਪੇਸਟ ਰੈਡੀ ਹੈ। ਐਂਡ ਇਹਦੇ ਨਾਲ ਤੁਸੀਂ ਵਟ ਐਵਰ ਜੋ ਤੁਹਾਡਾ ਮਨ ਕਰ ਰਿਹਾ ਉਹਨੂੰ ਇਹਦੇ ਵਿੱਚ ਮੈਰੀਨੇਸ਼ਨ ਕਰੋ, ਐਂਡ 20 to 25 minutes ਵੀ ਤੁਸੀਂ ਰੱਖੋਗੇ ਤਾਂ ਜ਼ਿਆਦਾ ਬੈਟਰ ਰਹੇਗਾ। ਜੇ ਤੁਹਾਨੂੰ ਬਹੁਤ ਹੀ ਕਾਲੀ ਪਈ ਹੈ ਕਿ ਹਾਏ ਬਹੁਤ ਹੀ ਭੁੱਖ ਲੱਗੀ ਹੈ, ਫਿਰ ਤੁਸੀਂ 15 ਕੁ ਮਿੰਟ ਰੱਖ ਲਓ, ਦੈਨ ਉਸ ਤੋਂ ਬਾਅਦ ਇਹਨੂੰ ਫਰਾਈ ਕਰੋ, ਬਾਰਬੀਕਿਊ ਕਰੋ, ਉਹ ਤੁਹਾਡੀ ਵਿਸ਼ ਹੈ, ਠੀਕ ਹੈ ਨਾ? ਸੋ ਇਹ ਕੁਛ ਚੀਜ਼ਾਂ ਜਿਹੜੀਆਂ ਸੀਗੀਆਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਆਈ ਹੋਪ ਕਿ ਤੁਹਾਨੂੰ ਬੈਨੀਫਿਟ ਹੋਏਗਾ ਇਹਨਾਂ ਦਾ। ਪਰ ਹੁਣ ਜੀ ਇਜਾਜ਼ਤ ਲੈਣ ਦਾ ਸਮਾਂ ਆ ਰਿਹਾ, ਸੋ ਮੈਨੂੰ ਦੇ ਦਿਓ ਇਜਾਜ਼ਤ। ਪ੍ਰੋਗਰਾਮ

ਸਵੀਟ ਹੋਮ ਇੱਥੇ ਹੀ ਖਤਮ ਕਰਨ ਦੀ, ਪਰ ਤੁਸੀਂ ਕਿਤੇ ਨਹੀਂ ਕਿਤੇ ਨਹੀਂ ਕਿਤੇ ਨਹੀਂ ਜਾਣਾ। ਅਗਲਾ ਗੀਤ ਆ ਰਿਹਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਅਤੇ 1 ਵਜੇ ਪ੍ਰੋਗਰਾਮ ਜੇ ਮੈਲੋਡੀਜ਼ ਲੈ ਕੇ ਹਾਜ਼ਰ ਹੋਊਂਗੀ।

ਹੁਣ ਅਸੀਂ FM ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸ਼ਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਦੁਪਹਿਰ ਦੇ 1 ਵਜ ਰਹੇ ਨੇ ਅਤੇ ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਮਿਡ ਡੇ।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਿਡਡੇ ਮੈਲੋਡੀਜ਼ ਲੈ ਕੇ ਮੈਂ ਇੰਦਰਪ੍ਰੀਤ ਸਰ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰਟ ਚੈਨਲਸ 102.7 ਮੈਗਾਹਰਟਸ FM ਰੇਨਬੋ ਤੇ ਨਾਲ ਹੀ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ। ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਅਤੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਕਦੋਂ ਮੈਂ ਗੀਤਾਂ ਦਾ ਸਿਲਸਿਲਾ ਸ਼ੁਰੂ ਕਰਾਂ। ਅਤੇ ਤੁਹਾਡਾ ਜਿਹੜਾ ਇਹ ਇੰਤਜ਼ਾਰ ਹੈ ਉਹ ਬਿਲਕੁਲ ਬਿਲਕੁਲ ਖਤਮ ਹੋ ਚੁੱਕਿਆ ਹੈ। ਆਰਾਮ ਨਾਲ ਬੈਠ ਕੇ ਇੰਜੋਏ ਕਰੋ ਸੋਹਣੇ ਸੋਹਣੇ ਗੀਤ। ਅਤੇ ਪ੍ਰੋਗਰਾਮ 'ਚ ਪਹਿਲਾ ਗੀਤ ਆ ਰਿਹਾ ਜੀ, ਕਿਹਦੀ ਆਵਾਜ਼ ਵਿੱਚ ਸੁਣੋ, ਇੰਜੋਏ ਕਰੋ ਅਤੇ ਆਪ ਹੀ ਸੋਚੋ। ਮੈਂ ਤਾਂ ਇਸ ਗੀਤ ਤੋਂ ਬਾਅਦ ਹੀ ਦੱਸੂੰਗੀ।

ਸ਼ਕਤੀ ਇਸ ਫਿਲਮ ਦਾ ਹੁਣੇ ਤੁਸੀਂ ਗੀਤ ਸੁਣਿਆ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਇੱਕ ਬਾਤ ਕਹਿਣਾ ਜ਼ਰੂਰੀ ਰਹਿ ਗਈ, ਇੱਕ ਬਾਤ ਕਹਿਣਾ ਜ਼ਰੂਰੀ ਰਹਿ ਗਈ, ਦਰਮਿਆਂ ਹਮਾਰੇ ਮਜਬੂਰੀ ਰਹਿ ਗਈ। ਯਾਦ ਹੈ ਉਸ ਰੋਜ਼ ਹਮੇ ਮਿਲਣਾ ਥਾ, ਯਾਦ ਹੈ ਉਸ ਰੋਜ਼ ਹਮੇ ਮਿਲਣਾ ਥਾ, ਵੋ ਇੱਕ ਮੁਲਾਕਾਤ ਅਧੂਰੀ ਰਹਿ ਗਈ।

ਮੇਰੇ ਮਹਿਬੂਬ, ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਮੇਰੇ ਦਿਲ ਕੀ ਨਾਜ਼ੁਕ ਧੜਕਨੋ ਕੋ, ਮੇਰੇ ਦਿਲ ਕੀ ਨਾਜ਼ੁਕ ਧੜਕਨੋ ਕੋ ਤੁਮਨੇ ਧੜਕਨਾ ਸਿਖਾਇਆ ਹੈ।

0: ਯਾਰ ਸੱਚ ਦੱਸਾਂ ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.

ਸੱਤੇ ਪੇ ਸੱਤਾ, ਇਸ ਫਿਲਮ ਦਾ ਗੀਤ ਹੁਣੇ ਤੁਸੀਂ ਇੰਜੋਏ ਕੀਤਾ। ਪ੍ਰੋਗਰਾਮ ਮੇਰੇ ਮੈਲੋਡੀਜ਼ ਚੱਲ ਰਿਹਾ। ਕਿਸੀ ਕੋ ਪਿਆਰ ਇਤਨਾ ਦੇਣਾ ਕਿ ਹੱਦ ਨਾ ਰਹੇ, ਐਤਬਾਰ ਵੀ ਇਤਨਾ ਕਰਨਾ ਕਿ ਸ਼ੱਕ ਨਾ ਰਹੇ, ਵਫਾ ਇਤਨਾ ਕਰਨਾ ਕਿ ਬੇਵਫਾਈ ਨਾ ਰਹੇ, ਔਰ ਦੁਆ ਇਤਨਾ ਕਰਨਾ ਕਿ ਜੁਦਾਈ ਨਾ ਰਹੇ।

ਕੁਦਰਤ ਫਿਲਮ ਦਾ ਗੀਤ ਹੁਣੇ ਤੁਸੀਂ ਸੁਣ ਰਹੇ ਸੀਗੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਮਿੱਡੇ ਮੈਲੋਡੀਜ਼ ਜਾਰੀ ਰਹੇਗਾ 1:50 'ਤੇ FM 102.7 ਮੈਗਾਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ।

ਤੇ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਤੇ ਮਰਦਾਂ ਦੇ ਅੰਡਰ 18 ਏਸ਼ੀਅਨ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਨੇ। ਉਸ ਸੂਰਤ ਵਿੱਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ

0: ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪਹਿਲਾਂ ਹਜ਼ੀਰਾ ਜਾਣਗੇ। ਪ੍ਰਧਾਨ ਮੰਤਰੀ ਦੁਪਹਿਰ ਨੂੰ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਦਯੋਗਿਕ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕਰਨਗੇ। ਸ੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ, ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਪ੍ਰਮੁੱਖ ਪਹਿਲਕਦਮੀਆਂ ਦਾ ਵੀ ਉਦਘਾਟਨ ਕਰਨਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਅਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਅਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਦਸਿਆ ਕਿ ਏਅਰ ਟਰੰਕ ਨੇ ਭਾਰਤ ਵਿਚ ਲਗਭਗ 3 ਲੱਖ ਕਰੋੜ ਦਾ ਨਿਵੇਸ਼ ਕਰਨ ਅਤੇ 5 ਗੀਗਾਵਾਟ ਡੇਟਾ ਸੈਂਟਰ ਸਮਰੱਥਾ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤੈ। ਉਨਾਂ ਕਿਹਾ ਕਿ ਇਹ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚਾ ਇਕੋ ਸਿਸਟਮ ਵਿਚ ਤਜਵੀਜ਼ਸ਼ੁਦਾ ਸਭ ਤੋਂ ਵੱਡੇ ਨਿਵੇਸ਼ਾਂ ਚੋਂ ਇਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਨਿਵੇਸ਼ ਕਲਾਊਡ ਕੰਪਿਊਟਿੰਗ ਅਤੇ AI ਲਈ ਇਕ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ, ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਅਤੇ ਸਥਾਨਕ ਸਪਲਾਈ ਚੇਨਾਂ ਦਾ ਸਮਰਥਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਸ਼ਟ ਹੈ ਕਿ ਦੁਨੀਆ ਦੀ ਡਿਜੀਟਲ ਅਰਥ ਵਿਵਸਥਾ ਦਾ ਭਵਿੱਖ ਭਾਰਤ ਵਿਚ ਤੇਜ਼ੀ ਨਾਲ ਆਕਾਰ ਲੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ।
1: हमने बदलती दीर्घ आर्थिक और वित्तीय परिस्थितियों तथा भविष्य के अनुमानों की विस्तार से समीक्षा की है। इसके बाद समिति ने सर्वसम्मति से LAF के अंतर्गत नीतिगत रेपो दर को 5.25% पर ही बनाए रखने का निर्णय लिया है।
0: ਫਿਕਸ ਡਿਪੋਜ਼ਿਟ ਸਹੂਲਤ ਦਰ 5% ਤੇ ਬਣੀ ਹੋਈ ਹੈ, ਜਦਕਿ ਸੀਮਾਂਤ ਸਥਾਈ ਸਹੂਲਤ ਅਤੇ ਬੈਂਕ ਦਰਾਂ 5.5% ਤੇ ਬਣੀਆਂ ਹੋਈਆਂ ਨੇ। RBI ਨੇ ਗੈਰ ਨਿਵਾਸੀ ਭਾਰਤੀਆਂ, ਭਾਰਤ ਦੇ ਵਿਦੇਸ਼ੀ ਨਾਗਰਿਕਾਂ ਅਤੇ ਹੋਰ ਯੋਗ ਵਿਦੇਸ਼ੀ ਨਿਵੇਸ਼ਕਾਂ ਲਈ ਇਕੁਇਟੀ ਬਾਜ਼ਾਰਾਂ 'ਚ ਨਿਵੇਸ਼ ਦੇ ਮੌਕਿਆਂ ਦਾ ਵੀ ਵਿਸਥਾਰ ਕੀਤਾ ਹੈ। ਉਦਯੋਗ ਸੰਗਠਨ SOCHAM ਨੇ RBI ਦੇ ਰੈਪੋ ਰੇਟ ਨੂੰ 2.25% ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਕਾਸ ਨੂੰ ਤੇਜ਼ ਅਤੇ ਉਦਯੋਗ ਨੂੰ ਮਜ਼ਬੂਤ ਕਰੇਗਾ। SOCHAM ਦੇ ਸਕੱਤਰ ਜਨਰਲ ਸੌਰਭ ਸਾਨਿਆਲ ਨੇ ਕਿਹਾ ਕਿ ਇਹ ਫੈਸਲਾ ਆਰਥਿਕ ਵਿਕਾਸ ਨੂੰ ਸਮਰਥਨ ਦੇਣ 'ਚ ਮਦਦ ਕਰੇਗਾ ਅਤੇ ਨਾਲ ਹੀ ਮਹਿੰਗਾਈ ਨੂੰ ਇੱਕ ਸੁਰੱਖਿਅਤ ਹੱਦ ਦੇ ਅੰਦਰ ਰੱਖੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਲਮੀ ਉਤਾਰ ਚੜ੍ਹਾਅ ਦੇ ਬਾਵਜੂਦ ਇਹ ਇਸ ਵਿੱਤੀ ਸਾਲ 'ਚ ਆਰਥਿਕ ਵਿਕਾਸ ਮਜ਼ਬੂਤ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ ਧਰਤੀ 'ਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀ ਸਭਿਅਤਾ ਨੇ ਆਪਣੇ ਨਾਗਰਿਕਾਂ ਨੂੰ ਕੁਦਰਤ ਦੇ ਨਾਲ ਇੱਕ ਸੁਰਤ ਵਿੱਚ ਰਹਿਣਾ ਸਿਖਾਇਆ। ਉਪ ਰਾਸ਼ਟਰਪਤੀ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠਿਆਂ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ। ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਾਤਾਵਰਨ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ 'ਚ ਕਈ ਉਪਰਾਲੇ ਕੀਤੇ ਨੇ। ਭਾਰਤ ਨੇ ਭਾਰਤ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਹਰਿਆਲੀ ਦਾ ਵਿਸਥਾਰ, ਕਈ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦਾ ਵਾਧਾ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇੱਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਪ੍ਰਤੀ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਰਕਬੇ ਨੂੰ ਜੋੜਨ 'ਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦੇ ਸਿਧਾਂਤ ਤੋਂ ਪ੍ਰੇਰਿਤ ਮਿਸ਼ਨ ਲਾਈਫ ਦੀ ਭਾਵਨਾ ਰਾਹੀਂ ਇੱਕ ਸਵੱਛ ਅਤੇ ਹਰੇ ਭਰੇ ਗ੍ਰਹਿ ਵੱਲ ਕੰਮ ਕਰਨਾ ਜਾਰੀ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਰਾਜਧਾਨੀ 'ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਕਈ ਵਾਤਾਵਰਨ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ

0: ਹਾਈ ਹੇਠ ਭਾਰਤ ਵਾਤਾਵਰਣ ਸੁਰੱਖਿਆ 'ਚ ਇੱਕ ਆਲਮੀ ਨੇਤਾ ਵਜੋਂ ਉਭਰਿਆ ਏ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਜੰਮੂ 'ਚ ਇੱਕ ਨਵੇਂ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸਥਾਪਨਾ ਦਾ ਰਸਮੀ ਐਲਾਨ ਕਰ ਰਹੇ ਨੇ। ਇਹ ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ 'ਚ ਮੌਸਮ ਦੀ ਪੇਸ਼ੀਨਗੋਈ ਅਤੇ ਆਫਤ ਪ੍ਰਬੰਧਨ ਦੀ ਤਿਆਰੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਮੌਸਮ ਵਿਗਿਆਨ ਨਿਰੀਖਣਾਂ ਅਤੇ ਅਤਿਆਧੁਨਿਕ ਐਕਸ ਬੈਂਡ ਡੋਪਲਰ ਮੌਸਮ ਰਾਡਾਰ ਪ੍ਰਣਾਲੀਆਂ ਅਤੇ ਸਵੈਚਾਲਿਤ ਮੌਸਮ ਸਟੇਸ਼ਨਾਂ ਦੇ ਇੱਕ ਨੈੱਟਵਰਕ ਦੇ ਨਾਲ ਜੁੜਿਆ ਹੋਵੇਗਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ 'ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਾਂਚ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਚੇਅਰਪਰਸਨ ਰਾਸ਼ਟਰੀ ਗਿਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ 'ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਆਖਿਆ। ਪਿਛਲੇ ਮਹੀਨੇ ਲੁਧਿਆਣਾ 'ਚ ਕੁਝ ਦਿਨਾਂ ਦੇ ਅੰਦਰ ਨਾਬਾਲਗਾਂ ਅਤੇ ਕਿਸ਼ੋਰਾਂ ਸਮੇਤ 9 ਕੁੜੀਆਂ ਦੇ ਲਾਪਤਾ ਹੋਣ ਦੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਅਤੇ ਸਮਾਜ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ RTX ਆਧਾਰਿਤ IED ਬਰਾਮਦ ਕਰਨ ਤੋਂ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 4 ਮੁਲਜ਼ਮਾਂ 'ਚੋਂ ਇੱਕ ਅਫਗਾਨਿਸਤਾਨ ਦਾ ਨਾਗਰਿਕ ਹੈ। ਉਨ੍ਹਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸਬੰਧਤ ਨੇ। ਇਸ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ RDX ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਅਤੇ ਨਸ਼ਟ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੀ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਿਕਾਇਤਾਂ ਦੇ ਹੱਲ ਵਾਸਤੇ 70,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਇਹਨਾਂ ਵਿੱਚ ਅੰਕਾਂ ਦੀ ਤਸਦੀਕ ਲਈ 7,314 ਅਰਜ਼ੀਆਂ ਅਤੇ ਪੁਨਰ ਮੁਲਾਂਕਣ ਵਾਸਤੇ 63,000 ਤੋਂ ਵੱਧ ਅਰਜ਼ੀਆਂ ਸ਼ਾਮਲ ਨੇ। ਬੋਰਡ ਨੇ ਮੰਗਲਵਾਰ ਨੂੰ ਸਕੈਨ ਕੀਤੀਆਂ ਉੱਤਰ ਪੱਤਰੀਆਂ 'ਚ ਕਮੀਆਂ ਦੀ ਤਸਦੀਕ ਅਤੇ ਉੱਤਰਾਂ ਦੇ ਪੁਨਰ ਮੁਲਾਂਕਣ ਲਈ ਆਨਲਾਈਨ ਪੋਰਟਲ ਖੋਲ੍ਹਿਆ ਸੀ। 13 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨਣ ਤੋਂ ਕੁਝ ਦੇਰ ਬਾਅਦ ਕੁਝ ਵਿਦਿਆਰਥੀਆਂ ਨੇ ਦਿੱਤੇ ਗਏ ਅੰਕਾਂ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਅਤੇ ਸਵਾਲ ਉਠਾਏ। ਇਸ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਿਸਟਮ ਦੇ ਲਾਗੂਕਰਨ ਅਤੇ ਖਰੀਦ ਪਹਿਲੂਆਂ ਦੀ ਸਮੀਖਿਆ ਸ਼ੁਰੂ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: FM 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖਬਰਾਂ। 1:50 ਹੋ ਰਹੇ ਨੇ ਅਤੇ ਪ੍ਰੋਗਰਾਮ ਮਿਡ ਡੇ ਮੈਲਡੀਜ਼ ਹੁਣ ਜਾਰੀ ਹੈ। ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਮਿਡ ਡੇ ਮੈਲਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰੇਟ ਚੈਨਲਜ਼ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਅਤੇ ਪ੍ਰੋਗਰਾਮ 'ਚ ਅਗਲਾ ਗੀਤ ਆ ਰਿਹਾ ਹੈ ਸਾਜਨ ਕੀ ਸਹੇਲੀ ਫਿਲਮ ਦਾ। ਮੁਹੰਮਦ ਰਫੀ ਅਤੇ ਸੁਲਕਸ਼ਨਾ ਪੰਡਿਤ ਨੇ ਇਸ ਨੂੰ ਆਵਾਜ਼ ਦਿੱਤੀ ਹੈ।

ਜੀ ਦੋਸਤੋ, ਹੁਣ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਜਾਂਦੇ ਜਾਂਦੇ ਹਰੇ ਰਾਮਾ ਹਰੇ ਕ੍ਰਿਸ਼ਨਾ ਫਿਲਮ ਦਾ ਗੀਤ ਤੁਹਾਡੇ ਸਾਰਿਆਂ ਵਾਸਤੇ। ਸੋ ਦਿਸ ਇਜ਼ ਯੋਰ ਆਰਜੇ ਇੰਦਰਪ੍ਰੀਤ ਸਿਰਾ ਸਿੰਘ, ਯੂ ਬਾਏ ਐਂਡ ਟੇਕ ਕੇਅਰ।

0: ਵੈਲਕਮ ਬੈਕ ਜੀ ਪ੍ਰੋਗਰਾਮ ਦਿਲ ਅੱਜ ਸ਼ਹਿਰ ਹੈ ਦੇ ਵਿੱਚ ਮੈਂ ਹਾਂ ਜੀ ਤੁਹਾਡੀ ਆਰ ਜੀ ਦੋ ਸੁਰਭੀ ਔਰ ਮੇਰੇ ਨਾਲ ਬਾਕੀ ਬਹੁਤ ਸਾਰੇ ਸ਼ਹਿਰ ਜੁੜ ਚੁੱਕੇ ਨੇ ਸ਼ਹਿਰ ਯਾਨੀ ਕਿ ਸਾਡੇ ਲਿਸਨਰਸ ਲਓ ਜੀ ਨਜ਼ਰ ਕਰਦੀ ਹਾਂ ਮੈਂ ਸਾਡੇ ਸ਼ਹਿਰ ਦੇ ਵੱਲੋਂ ਭੇਜੀ ਗਈ ਸ਼ਾਇਰੀ ਕਹਿੰਦੇ ਨੇ ਤੁਹਾਡੀਆਂ ਅੱਖਾਂ ਨੂੰ ਜਗਾ ਦਿੱਤਾ ਮੈਂ ਤੁਹਾਡੀਆਂ ਅੱਖਾਂ ਨੂੰ ਜਗਾ ਦਿੱਤਾ ਸੀ ਸਵੇਰ ਦਾ ਫਰਜ਼ ਨਿਭਾ ਦਿੱਤਾ ਸੀ ਇਹ ਨਾ ਸੋਚੀ ਅਸੀਂ ਤੰਗ ਕਰਿਆ ਤੈਨੂੰ ਸਭ ਤੋਂ ਪਹਿਲਾਂ ਉੱਠ ਕੇ ਯਾਦ ਕੀਤਾ ਤੁਹਾਨੂੰ ਅਸੀਂ ਜੀ ਹਾਂ ਨੀਂਦ ਤਾਂ ਤੁਸੀਂ ਜ਼ਰੂਰ ਖਰਾਬ ਕਰ ਦਿੱਤੀ ਕਿਸੇ ਦੀ ਚਲੋ ਇਹ ਤਾਂ ਗਿਆ ਮਜ਼ਾਕ ਪਰ ਸਭ ਤੋਂ ਪਹਿਲਾਂ ਉੱਠ ਕੇ ਯਾਦ ਜੋ ਕੀਤਾ ਇਹ ਬੜੀ ਖਾਸ ਗੱਲ ਹੁੰਦੀ ਹੈ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਣਾ ਨੇ ਸਾਨੂੰ ਇਹ ਸ਼ਾਇਰੀ ਭੇਜੀ ਸੀ ਉਸ ਤੋਂ ਬਾਅਦ ਜੀ ਹੋਰ ਵੀ ਬਹੁਤ ਸਾਰੀਆਂ ਨੇ ਰੁਕੋ ਰੁਕੋ ਕਹਿੰਦੇ ਨੇ ਗੋਪੀ ਰੇੜੂ ਜਲੰਧਰ ਤੋਂ ਸਾਨੂੰ ਭੇਜ ਰਹੇ ਨੇ ਲੋਕ ਕਹਿੰਦੇ ਰਾਤਾਂ ਨੂੰ ਕੀ ਲਿਖਦਾ ਹੈ ਲੋਕ ਕਹਿੰਦੇ ਰਾਤਾਂ ਨੂੰ ਕੀ ਲਿਖਦਾ ਹੈ ਮੈਂ ਕਿਹਾ ਜਵਾਬ ਲਿਖਦਾ ਉਹਦੇ ਦਿੱਤੇ ਹੋਏ ਮੈਂ ਆਪਣੇ ਖਿਆਲ ਲਿਖਦਾ ਬੁੱਲਾਂ ਦੇ ਜੋ ਖੜ੍ਹੇ ਉਹ ਪਲ ਮੈਂ ਬੇਸ਼ੁਮਾਰ ਲਿਖਦਾ ਦਿਲਾਂ ਦਾ ਜੋ ਸੇਕ ਉਹ ਲਫ਼ਜ਼ਾਂ ਦਾ ਉਬਾਲ ਲਿਖਦਾ ਵਾਹ ਜੀ ਵਾਹ ਲਿਖਦੇ ਤਾਂ ਤੁਸੀਂ ਬਹੁਤ ਹੀ ਸੋਹਣਾ ਹੋ ਅਤੇ ਇਸੇ ਤਰੀਕੇ ਦੇ ਨਾਲ ਲਿਖਦੇ ਰਹੋ ਬਹੁਤ ਵਧੀਆ ਲਿਖਿਆ ਇਸ ਦੇ ਨਾਲ ਇੱਕ ਹੋਰ ਸਾਨੂੰ ਸ਼ਾਇਰੀ ਪਹੁੰਚ ਚੁੱਕੀ ਹੈ ਕਹਿੰਦੇ ਨੇ ਤੇਰੀ ਜਗ੍ਹਾ ਹਜ਼ਾਰਾਂ ਨੂੰ ਵੀ ਰੱਖ ਕੇ ਦੇਖ ਲਿਆ ਤੇਰੀ ਜਗ੍ਹਾ ਹਜ਼ਾਰਾਂ ਨੂੰ ਵੀ ਰੱਖ ਕੇ ਦੇਖ ਲਿਆ ਪਰ ਇਹ ਕਮੀ ਤੇਰੀ ਕਦੇ ਪੂਰੀ ਨਹੀਂ ਹੁੰਦੀ ਧੜਕਦਾ ਹੈ ਇਹ ਦਿਲ ਸਿਰਫ ਇੱਕ ਦੇ ਹੀ ਲਈ ਹਰ ਕਿਸੇ ਨਾਲ ਤਾਂ ਮੁਹੱਬਤ ਗੂੜੀ ਨਹੀਂ ਹੁੰਦੀ ਸਹੀ ਕਿਹਾ ਜੀ ਬਿਲਕੁਲ ਗਗਨਪ੍ਰੀਤ ਕੌਰ ਉਹਨਾਂ ਨੇ ਸਾਨੂੰ ਟਾਂਡਾ ਤੋਂ ਭੇਜੀ ਸੀ ਹੈ ਨਾ ਪਿਆਰ ਜਿਹੜਾ ਇੱਕ ਨਾਲ ਹੋ ਜਾਏ ਨਾ ਉਹੀ ਸੱਚਾ ਹੁੰਦਾ ਕਹਿੰਦੇ ਨਾ ਉਹ ਪਿਆਰ ਹੀ ਕੀ ਜੇ ਸਾਨੂੰ ਫਿਰ ਤੋਂ ਹੋ ਜਾਏ ਲੋਕ ਕਹਿਣਗੇ ਤੁਹਾਨੂੰ ਕਿ ਕੋਈ ਗੱਲ ਨਹੀਂ ਅੱਗੇ ਵੱਧ ਫਿਰ ਤੋਂ ਪਿਆਰ ਹੋ ਜਾਏਗਾ ਪਰ ਕਹਿੰਦੇ ਸਵਾਲ ਤਾਂ ਇਹ ਹੈ ਕਿ ਜਿਹੜਾ ਫਿਰ ਤੋਂ ਹੋ ਜਾਏ ਉਹ ਪਿਆਰ ਹੀ ਕੀ ਹੈ ਇਸ ਕਰਕੇ ਪਿਆਰ ਉਹੀ ਜੋ ਇੱਕੋ ਵਾਰ ਹੁੰਦਾ ਅਤੇ ਸਾਡੇ ਦਿਲ ਵਿੱਚ ਹਮੇਸ਼ਾ ਲਈ ਵੱਸ ਜਾਂਦਾ ਜਿਹਨੂੰ ਕੋਈ ਵੀ ਨਹੀਂ ਕੱਟ ਸਕਦਾ ਸੋ ਪਿਆਰ 'ਤੇ ਤਾਂ ਜਿੰਨੀਆਂ ਗੱਲਾਂ ਕੀਤੀਆਂ ਜਾਣ ਨਾ ਓਨੀਆਂ ਹੀ ਘੱਟ ਨੇ ਔਰ ਜਿੰਨੀਆਂ ਸਾਨੂੰ ਸ਼ਾਇਰੀਆਂ ਮਿਲਦੀਆਂ ਰਹਿਣ ਮੈਂ ਕਹਾਂ ਉਹ ਵੀ ਬਹੁਤ ਘੱਟ ਨੇ ਇੱਕ ਹੋਰ ਮੈਂ ਨਜ਼ਰ ਕਰਾਂਗੀ ਜੀ ਕਹਿੰਦੇ ਨੇ ਲੋਕ ਕਹਿਤੇ ਹੈ ਕਿ ਰੋਣੇ ਸੇ ਕੁਛ ਨਹੀਂ ਮਿਲਤਾ ਲੋਕ ਕਹਿਤੇ ਹੈ ਕਿ ਰੋਣੇ ਸੇ ਕੁਛ ਨਹੀਂ ਮਿਲਤਾ ਪਰ ਮੇਰਾ ਮਾਨਣਾ ਹੈ ਕਿ ਰੋਣੇ ਸੇ ਸਕੂਨ ਬਹੁਤ ਮਿਲਤਾ ਹੈ ਇਹ ਸਾਨੂੰ ਭੇਜੀ ਸੀ ਸੁਖਦੇਵ ਸਿੰਘ ਨਰਿੰਦਰ ਕੌਰ ਸੰਨੀ ਮੰਨੀ ਹੋਣਾ ਨੇ ਜਨਕ ਨਗਰ ਜਲੰਧਰ ਤੋਂ ਅਤੇ ਇਸਦੇ ਨਾਲ ਇਹ ਲਿਖੀ ਸੀ ਗੁਲਜ਼ਾਰ ਸਾਹਿਬ ਉਹਨਾਂ ਨੇ ਇਹ ਗੁਲਜ਼ਾਰ ਸਾਹਿਬ ਉਹਨਾਂ ਦੀ ਸ਼ਾਇਰੀ ਸੀ ਬੜਾ ਖੂਬ ਉਹਨਾਂ ਨੇ ਲਿਖਿਆ ਕਿ ਲੋਕ ਕਹਿੰਦੇ ਕਿ ਰੋਣ ਦੇ ਨਾਲ ਕੀ ਮਿਲ ਜਾਏਗਾ ਪਰ ਕਹਿੰਦੇ ਨਾ ਕਦੇ ਕਦੇ ਰੋ ਲੈਣਾ ਚਾਹੀਦਾ ਹੈ ਰੋਣ ਦੇ ਨਾਲ ਕੁਝ ਨਹੀਂ ਮਿਲੇਗਾ ਰੋਣ ਨਾਲ ਇੱਕ ਚੀਜ਼ ਮਿਲੇਗੀ ਉਹ ਸਕੂਨ ਹੈ ਚਾਹੇ ਕੋਈ ਵੀ ਕਿਉਂ ਨਾ ਹੋਵੇ ਇਹ ਨਾ ਸੋਚੋ ਕਿ ਕੋਈ ਜੈਂਡਰ ਦਾ ਫਰਕ ਕਰਕੇ ਕੋਈ ਮਰਦ ਹੈ ਕਿ ਜਾਂ ਫਿਰ ਕੋਈ ਔਰਤ ਹੈ ਕਿਸੇ ਰੋਣਾ ਨਹੀਂ ਹੈ ਇਸ ਕਰਕੇ ਜਦੋਂ ਦਿਲ ਭਰੇ ਰੋ ਲੈਣਾ ਚਾਹੀਦਾ ਹੈ ਨਾ ਰੋਣਾ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਹੈ ਕਦੀ ਖੁਸ਼ੀ 'ਚ ਕਦੀ ਗਮ 'ਚ ਕਦੀ ਕਿਸੇ ਨੂੰ ਯਾਦ ਕਰਕੇ ਸੋ ਸ਼ਾਇਰੀ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਅਗਲੇ ਗੀਤ ਵੱਲ ਵੱਧਦੇ ਹਾਂ ਪ੍ਰੋਗਰਾਮ ਦਿਲ ਅੱਜ ਸ਼ਹਿਰ ਵਿੱਚ ਅਗਰ ਤੁਸੀਂ ਹੁਣੀ ਸਾਡੇ ਨਾਲ ਜੁੜੇ ਹੋ ਤਾਂ ਨੰਬਰ 9855 10 10 10 9855 1010 1027 ਇਹ ਸਾਡਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਭੇਜ ਸਕਦੇ ਹੋ ਤੁਹਾਡੀ ਆਰ ਜੇ ਦੋ ਸੁਰਭੀ ਤੁਹਾਡਾ ਇੰਤਜ਼ਾਰ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰੇਗੀ ਮਿਲਦੀ ਹਾਂ ਮੈਂ ਇਸ ਗੀਤ ਤੋਂ ਬਾਅਦ
1: ਜਿਨ੍ਹਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ ਉਸ ਚੀਜ਼ ਦਾ ਜ਼ਿਕਰ ਆ ਰੂਹਾਂ ਵਾਲਾ ਗੀਤ ਜਦੋਂ ਆਬਸ਼

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਹਿਰ ਹੈ ਅਤੇ ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ। ਇੱਕ ਨਾ ਗੱਲ ਮੈਨੂੰ ਵੀ ਆਈ, ਮੈਂ ਕਿਹਾ ਚਲੋ ਪਹਿਲਾਂ ਮੈਂ ਆਪਣੀ ਗੱਲ ਕਰ ਦਿੰਦੀ ਹਾਂ ਕਿ ਕਿਸੇ ਨੇ ਕਿਹਾ ਕਿ ਕਿਸੇ ਨੇ ਫੂਲ ਸੇ ਪੁੱਛਾ ਜਬ ਤੁਮੇ ਤੋੜਾ ਗਿਆ ਤੋ ਤੁਮੇ ਦਰਦ ਨਹੀਂ ਹੁਆ। ਫੂਲ ਨੇ ਵੀ ਖੂਬਸੂਰਤ ਜਵਾਬ ਦਿਆ, ਉਸਨੇ ਬੋਲਾ ਤੋੜਨੇ ਵਾਲਾ ਇਤਨਾ ਖੁਸ਼ ਥਾ ਕਿ ਮੈਂ ਦਰਦ ਭੁੱਲ ਗਿਆ। ਫੁੱਲਾਂ ਦੇ ਵਿੱਚ ਵੀ ਜਾਨ ਹੁੰਦੀ, ਆਪਾਂ ਜਾਣਦੇ ਹਾਂ। ਅਸੀਂ ਇਹਨਾਂ ਨੂੰ ਫੁੱਲਾਂ ਨੂੰ ਤੋੜ ਕੇ ਉਹਨੂੰ ਦਿੰਦੇ ਹਾਂ ਜਿਹਨੂੰ ਅਸੀਂ ਪਿਆਰ ਕਰਦੇ ਹਾਂ। ਇਹ ਫੁੱਲ ਕਦੀ ਸ਼ਿਕਾਇਤ ਨਹੀਂ ਕਰਦੇ, ਕਦੀ ਨਾਰਾਜ਼ ਨਹੀਂ ਹੁੰਦੇ। ਤਾਂ ਹੀ ਤਾਂ ਇਸ ਫੁੱਲ ਨੇ ਵੀ ਕਿਹਾ ਕਿ ਜਿਹਨੇ ਮੈਨੂੰ ਤੋੜਿਆ ਉਹ ਖੁਸ਼ ਬਹੁਤ ਸੀਗਾ, ਬਸ ਉਹਦੀ ਖੁਸ਼ੀ 'ਚ ਮੈਂ ਵੀ ਖੁਸ਼ ਹੋ ਗਿਆ ਅਤੇ ਮੈਨੂੰ ਦਰਦ ਦਾ ਅਹਿਸਾਸ ਹੀ ਨਹੀਂ ਹੋਇਆ।

0: ਇਹ ਤਾਂ ਹੋ ਗਈ ਜੀ ਮੇਰੀ ਗੱਲ। ਹੁਣ ਮੈਂ ਕਰਦੀ ਹਾਂ ਮੇਰੀ ਯਾਨੀ ਮੇਰੀ ਸ਼ਾਇਰੀ 'ਚ ਫੁੱਲ ਦੀ ਗੱਲ। ਹੁਣ ਗੱਲ ਕਰਦੇ ਹਾਂ ਸਾਡੇ ਸ਼ਾਇਰ ਦੀ, ਸ਼ਾਇਰੀ ਦੀ ਜੋ ਸਾਨੂੰ ਮਿਲ ਚੁੱਕੀ ਹੈ ਜੀ। ਕਹਿੰਦੇ ਨੇ ਆਸਮਾਨ ਕੇ ਚਾਂਦ ਸਿਤਾਰੇ, ਕਾਸ਼ ਉਸੇ ਮਿਲ ਜਾਏ ਸਾਰੇ। ਆਸਮਾਨ ਕੇ ਚਾਂਦ ਸਿਤਾਰੇ, ਕਾਸ਼ ਉਸੇ ਮਿਲ ਜਾਏ ਸਾਰੇ। ਉਸਕੇ ਜੀਵਨ ਮੇਂ ਖੁਸ਼ੀਓ ਕੀ ਵਤਸ ਰਹੇ ਨਾ ਕਮੀ ਕਭੀ। ਭੋਲੀ ਭਾਲੀ ਉਸ ਪਿਆਰੀ ਸੀ ਗੁੜੀਆ ਕਾ ਹੈ ਨਾਮ ਅਭੀ। ਇਹ ਸਾਨੂੰ ਪੀਤੀ ਸੀ ਸੁਭਾਸ਼ ਚੰਦਰ ਬੋਸ ਕਿੱਤੜਬਾਹਾ ਹੋਣਾ ਨੇ, ਪਿਆਰੇ ਜੀ ਸ਼ਾਇਰੀ। ਇੱਕ ਹੋਰ ਸਾਨੂੰ ਪਹੁੰਚ ਚੁੱਕੀ ਹੈ ਜੀ ਸ਼ਾਇਰੀ। ਕਹਿੰਦੇ ਨੇ ਹੱਦ ਨਾਲੋਂ ਵੱਧ ਕਦੇ ਕਿਸੇ 'ਤੇ ਯਕੀਨ ਨਾ ਕਰਿਓ, ਹੱਦ ਨਾਲੋਂ ਵੱਧ ਕਦੇ ਕਿਸੇ 'ਤੇ ਯਕੀਨ ਨਾ ਕਰਿਓ, ਕਿਉਂਕਿ ਟੁੱਟਦਾ ਦਿਲ ਹਮੇਸ਼ਾ ਆਪਣਿਆਂ ਕਰਕੇ ਹੀ ਹੁੰਦਾ। ਇਸ ਨੂੰ ਭੇਜੀ ਸੀ ਅਮਰਜੀਤ ਜੱਸਲ ਹੋਣਾ ਨੇ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ। ਯਕੀਨ ਕਰਨਾ ਤਾਂ ਮੁਸ਼ਕਿਲ ਹੀ ਅੱਜ ਕੱਲ੍ਹ ਦੇ ਸਮੇਂ ਵਿੱਚ, ਕਿਉਂਕਿ ਕਹਿੰਦੇ ਨਾ ਕਿ ਅਸੀਂ ਜਦੋਂ ਕਿਸੇ 'ਤੇ ਯਕੀਨ ਕਰਦੇ ਹਾਂ, ਮੈਂ ਇੱਥੇ ਕਹਾਂਗੀ ਕਿ ਅਸੀਂ ਜਦੋਂ ਕਿਸੇ 'ਤੇ ਉਮੀਦ ਲਗਾ ਲੈਂਦੇ ਹਾਂ, ਜਦੋਂ ਉਮੀਦ ਟੁੱਟ ਜਾਂਦੀ ਹੈ ਨਾ ਜਾਂ ਯਕੀਨ ਟੁੱਟ ਜਾਂਦਾ, ਫਿਰ ਦਿਲ ਬਹੁਤ ਦੁਖਦਾ ਹੈ। ਸੋ ਸ਼ੇਰੋ ਸ਼ਾਇਰੀ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਤੁਸੀਂ ਕਿਤੇ ਨਹੀਂ ਜਾਣਾ, ਤੁਹਾਡੀ ਆਰ ਜੇ ਦੋਸਤ ਇੱਥੇ ਮੌਜੂਦ ਹੈ, ਸ਼ੇਰੋ ਸ਼ਾਇਰੀਆਂ ਪੇਸ਼ ਕਰ ਰਹੀ ਹੈ, ਆਪਣੀਆਂ ਵੀ ਤੁਹਾਡੀਆਂ ਵੀ। ਅਤੇ ਤੁਸੀਂ ਜਲਦੀ ਜਲਦੀ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਭੇਜੀ ਉਹ ਵੀ ਜਲਦੀ ਜਲਦੀ ਮੈਨੂੰ ਆਪਣੀ ਸ਼ਾਇਰੀ ਭੇਜ ਦੇਣ। ਨੰਬਰ ਹੈ 9855-10-10-27, ਇਸ ਨੰਬਰ 'ਤੇ ਭੇਜ ਸਕਦੇ ਹੋ। 9855-10-10-27 'ਤੇ ਪ੍ਰੋਗਰਾਮ ਦੇ ਲਾਜ ਸ਼ਾਇਰ ਚੱਲ ਰਿਹਾ। ਇਸ ਸ਼ਾਇਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਾਕੀ ਸਾਰੇ ਸ਼ਾਇਰ ਜੁੜ ਚੁੱਕੇ ਨੇ ਅਤੇ ਵਾਰੀ ਵਾਰੀ ਸਭ ਦੀਆਂ ਸ਼ਾਇਰੀ ਮੇਰੇ ਕੋਲ ਪਹੁੰਚ ਵੀ ਰਹੀਆਂ ਨੇ। ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਚਲਾਉਂਦੇ ਰਹਾਂਗੇ ਜੀ। ਬਸ ਤੁਸੀਂ ਕਿਤੇ ਨਹੀਂ ਜਾਣਾ, ਮੇਰੇ ਨਾਲ ਬਣੇ ਰਹਿਣਾ ਜੀ।
1: ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
2: ਓਏ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦਿਲ ਅੱਜ ਸ਼ਹਿਰ ਹੈ ਦੇ ਵਿੱਚ। ਬਿਨਾਂ ਦੇਰ ਕੀਤੇ ਪੇਸ਼ ਕਰਦੀ ਹਾਂ ਜੀ ਸਾਡੇ ਅੱਜ ਦੇ ਲਿਸਨਰ ਸੀ ਸ਼ਹਿਰੀ ਮਨਜੀਤ ਸਿੰਘ।

ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਭੇਜ ਰਹੇ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ। ਉਹਨਾਂ ਨੇ ਕੁਝ ਸਤਰਾਂ ਲਿਖੀਆਂ ਨੇ, ਕਹਿੰਦੇ ਕਿ ਸੁਣੋ ਲੋਕੋ ਮਾਂ ਧਰਤ ਦੀ ਇਹ ਕਥਾ ਕਹਾਣੀ, ਇਹ ਕਥਾ ਜੋ ਯੁਗਾਂ ਯੁਗਾਂ ਤੋਂ ਵੀ ਹੈ ਪੁਰਾਣੀ। ਮਿੱਟੀ, ਪੱਥਰ, ਧੂੜ, ਹਵਾ, ਅੱਖ ਅਤੇ ਪਾਣੀ, ਵਨ, ਜੰਗਲ, ਬੇਲੀਆਂ, ਰੁੱਖਾਂ ਨੇ ਛਾਂ ਹੈ ਤਾਣੀ। ਸੁਣੋ ਲੋਕੋ ਮਾਂ ਧਰਤ ਦੀ ਇਹ ਕਥਾ ਕਹਾਣੀ, ਇਹ ਸਾਡੀ ਮਾਂ ਧਰਤ ਹਰ ਸ਼ੈ ਦੀ ਹੈ ਜਾਈ, ਦੂਰੋਂ ਦੂਰ ਤੱਕ ਨਦੀ ਕੋਈ ਵਗਦੀ ਹੈ ਆਈ, ਪਤਝੜ ਲੰਘੀ ਅਤੇ ਕਰੁੰਬਲ ਵੀ ਫੁੱਟ ਆਈ, ਘੁੰਮ ਰਹੀ ਹੈ ਦਿਨ ਰਾਤ ਅਤੇ ਰੁੱਤਾਂ ਦੀ ਮਦਾਨੀ, ਤੱਕੋ ਲੋਕੋ ਧਰਤ ਮਾਂ ਦੀ ਇਹ ਕਥਾ ਕਹਾਣੀ। ਸੋ ਇਹ ਹੋਰ ਵੀ ਬਹੁਤ ਲੰਬੀਆਂ ਸਤਰਾਂ ਨੇ ਅਤੇ ਬਹੁਤ ਵਧੀਆ ਲਿਖਿਆ ਮਨਜੀਤ ਸਿੰਘ ਉਹਨਾਂ ਨੇ ਧਰਤੀ ਦੇ ਉੱਤੇ। ਅੱਗੇ ਹੋਰ ਵੀ ਇਹ ਕਹਿੰਦੇ ਕਿ ਆਦਮ, ਪੰਖੀ, ਕੀਟ ਪਤੰਗੇ ਅਤੇ ਜਨੌਰ ਨੇ, ਗਿਣੇ ਅਣਗਿਣੇ ਅਤੇ ਅਣਜਾਣੇ ਲੱਖਾਂ ਹੋਰ ਨੇ, ਪਰ ਬੰਦੇ ਸਿਰ ਮੈਂ ਦੀਆਂ ਘਟਾਵਾਂ ਘਨਘੋਰ ਨੇ, ਹੱਡ ਬਲਣੇ ਕੀ ਦੇਹੀ ਕਬਰ ਸਮਾਉਣੀ ਨਿਮਾਣੀ, ਸੁਣੋ ਲੋਕੋ ਧਰਤ ਮਾਂ ਦੀ ਇਹ ਕਥਾ ਕਹਾਣੀ। ਜੀ ਹਾਂ, ਧਰਤੀ ਤੋਂ ਵੱਧ ਕੇ ਮੈਨੂੰ ਲੱਗਦਾ ਨਹੀਂ ਕੁਝ ਹੋਰ ਹੁੰਦਾ ਹੈ। ਧਰਤੀ ਸਾਡੀ ਜਿਹੜੀ ਹੈ ਮਾਂ ਹੈ, ਜਿਹਦਾ ਖਿਆਲ ਰੱਖਣਾ ਸਾਡਾ ਹੀ ਫਰਜ਼ ਬਣਦਾ ਹੈ। ਇੱਕ ਹੋਰ ਸਾਨੂੰ ਪਹੁੰਚ ਚੁੱਕੀ ਹੈ, ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ, ਉਹ ਕਿਸੇ ਕੋਲ ਕਿੰਜ ਖਲੋ ਸਕਦਾ, ਐਸੀ ਕਿਹੜੀ ਬਾਤ ਵੇ ਉਹ ਸਾਥੋਂ ਕੀ ਲੁਕੋ ਸਕਦਾ ਵੇ, ਅਤੇ ਜੇ ਮੈਂ ਉਹਨੂੰ ਮਿੱਟੀ ਲੱਗਦਾ ਤਾਂ ਉਹਦੀ ਮਰਜ਼ੀ ਧੋ ਸਕਦਾ ਏ, ਪਰ ਉਂਝ ਨਿਰਵੈਰ ਦੇ ਨਾਲ ਵੈਰ ਨਹੀਂ ਕੋਈ, ਪਰ ਜੇ ਉਹ ਚਾਹੇ ਤਾਂ ਹੋ ਸਕਦਾ ਏ। ਵਰਿੰਦਰ ਫਰੋਮ ਭਾਰਗਵ ਨਗਰ ਜਲੰਧਰ ਤੋਂ ਸਾਨੂੰ ਇਹਨਾਂ ਨੇ ਭੇਜੀ ਸੀ ਸ਼ਾਇਰੀ। ਮੈਂ ਦੇਖ ਰਹੀ ਹਾਂ ਕਿੱਦਾਂ ਸਭ ਦੇ ਜਜ਼ਬਾਤ ਜਿਹੜੇ ਅੱਜ ਨਿਕਲ ਨਿਕਲ ਕੇ ਬਾਹਰ ਆ ਰਹੇ ਆ। ਕਿਸੇ ਨੂੰ ਗਿਲਾ ਹੈ, ਕਿਸੇ ਨੂੰ ਸ਼ਿਕਵਾ ਹੈ, ਕਿਸੇ ਨੂੰ ਪਿਆਰ ਹੈ, ਕਿਸੇ ਨੂੰ ਦੁੱਖ ਹੈ, ਇਹ ਸ਼ਾਇਰੀ ਇਸੇ ਨਾਲ ਬੇਸਡ ਹੁੰਦੀ ਹੈ। ਪਰ ਕੁਛ ਐਸੇ ਵੀ ਮੇਰੇ ਲਿਸਨਰਸ ਨੇ ਜੋ ਜ਼ਿਆਦਾ ਹੀ ਦੁੱਖ ਭਰੀ ਭੇਜ ਰਹੇ ਨੇ। ਪਲੀਜ਼ ਇੰਨੀ ਵੀ ਦੁੱਖ ਭਰੀ ਨਾ ਭੇਜੋ। ਮਤਲਬ ਦੇਖੋ, ਅਸੀਂ ਪੋਜ਼ਿਟਿਵ ਗੱਲਾਂ ਕਰੀਏ, ਅਸੀਂ ਇਸ ਪ੍ਰੋਗਰਾਮ ਵਿੱਚ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਹਾਂ, ਪਿਆਰ ਮੁਹੱਬਤ ਵਿੱਚ ਧਰਤੀ ਵੀ ਗੱਲ ਕਰ ਰਹੇ ਹਾਂ, ਸਭ ਗੱਲਾਂ ਚਾਇਸ ਨੇ। ਪਰ ਜਿਹੜੀਆਂ ਗੱਲਾਂ ਉੱਪਰ ਤੱਕ ਤੁਸੀਂ ਕਰ ਜਾਂਦੇ ਹੋ ਉਹ ਥੋੜ੍ਹੀ ਜ਼ਿਆਦਾ ਹੋ ਜਾਂਦੀਆਂ। ਸੋ ਜਿਨ੍ਹਾਂ ਨੇ ਮੈਨੂੰ ਇਹ ਸ਼ਾਇਰੀ ਵਾਰ ਵਾਰ ਭੇਜ ਰਹੇ ਨੇ ਅਤੇ ਉਹਨਾਂ ਨੂੰ ਰਿਕੁਐਸਟ ਹੈ ਕਿ ਅੱਛੀ ਵਾਲੀਆਂ, ਵਧੀਆ, ਪਿਆਰ ਮੁਹੱਬਤ ਅਤੇ ਪੋਜ਼ਿਟਿਵ ਵਾਲੀਆਂ ਸਾਨੂੰ ਸ਼ਾਇਰੀ ਭੇਜੋ। ਸੋ ਲਓ ਜੀ, ਇੱਕ ਹੋਰ ਜਿਹੜੀ ਸ਼ਾਇਰੀ ਸਾਨੂੰ ਪਹੁੰਚ ਚੁੱਕੀ ਹੈ, ਕਹਿੰਦੇ ਤੇਰੇ ਨਾਲ ਪਿਆਰ ਹੋ ਗਿਆ ਸੀ ਮੈਨੂੰ ਬੇਹੱਦ, ਤੇਰੇ ਨਾਲ ਪਿਆਰ ਹੋ ਗਿਆ ਸੀ ਮੈਨੂੰ ਬੇਹੱਦ, ਇੱਕ ਵਾਰੀ ਤਾਂ ਤੇਰੇ ਵਿੱਚੋਂ ਦਿਸਿਆ ਸੀ ਮੈਨੂੰ ਰੱਬ, ਬਾਅਦ ਵਿੱਚ ਟੁੱਟ ਗਿਆ ਇਹ ਕਿਸ ਤਰ੍ਹਾਂ ਸਭ, ਭੁਪਿੰਦਰ ਸਿੰਘ ਨੂੰ ਸਮਝ ਨਹੀਂ ਆਈ ਅਜੇ ਤੱਕ, ਸ਼ਾਇਦ ਤੈਨੂੰ ਮੇਰੀ ਮੁਹੱਬਤ 'ਤੇ ਪੈ ਗਿਆ ਕੋਈ ਭਾਰੀ ਸ਼ੱਕ, ਜਿਸਨੇ ਸਾਡੇ ਰਿਸ਼ਤੇ ਦਾ ਨਾ ਛੱਡਿਆ ਕੱਖ, ਭੁਪਿੰਦਰ ਸਿੰਘ ਤੈਨੂੰ ਅਜੇ ਵੀ ਚਾਹੁੰਦਾ ਹੈ ਬੇਹੱਦ। ਭੁਪਿੰਦਰ ਸਿੰਘ ਉਹਨਾਂ ਨੇ ਸਾਨੂੰ ਭੇਜੀ ਸੀ ਵਿਲੇਜ ਚੀਚਾ ਅੰਮ੍ਰਿਤਸਰ ਤੋਂ, ਅਤੇ ਇਸ ਨਾਲ ਹੋਰ ਵੀ ਬਹੁਤ ਸਾਰੀਆਂ ਸ਼ਾਇਰੀ ਮੈਂ ਵਾਰੀ ਵਾਰੀ ਸਭ ਦੀ ਸੁਣਾਂਗੀ, ਪੜ੍ਹਾਂਗੀ ਜੀ। ਅਤੇ ਹੁਣ ਅਸੀਂ ਇੱਕ ਪਿਆਰੀ ਜੀ ਗਜ਼ਲ ਪੇਸ਼ ਕਰਾਂਗੇ, ਉਸ ਤੋਂ ਬਾਅਦ ਤੁਹਾਡੀ ਦੋਸਤ ਆਏਗੀ ਫਿਰ ਤੋਂ ਸ਼ਾਇਰੀ ਪੇਸ਼ ਕਰੇਗੀ, ਤੁਹਾਡੀਆਂ ਲਿਖੀਆਂ ਹੋਈਆਂ, ਮੇਰੀਆਂ ਵੀ ਕੁਝ ਲਿਖੀਆਂ ਹੋਈਆਂ, ਅਤੇ ਨਾਲ ਦੇ ਨਾਲ ਇਹ ਸਫ਼ਰ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਚਲੋ, ਜਗਜੀਤ ਸਿੰਘ ਹੋਣਾ ਦੀ ਆਵਾਜ਼ ਵਿੱਚ ਇੱਕ ਪਿਆਰੀ ਜੀ ਗਜ਼ਲ ਪੇਸ਼ ਕਰ ਰਹੀ ਹਾਂ।

ਪ੍ਰੋਗਰਾਮ ਦਿਲ ਅੱਜ ਸ਼ਹਿਰ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹੈ ਤੁਹਾਡੀ ਦੋਸਤ ਆਰ ਜੇ ਸੁਰਭੀ। ਸ਼ੇਰੋ ਸ਼ਾਇਰੀ ਦਾ ਸਿਲਸਿਲਾ ਚੱਲਦਾ ਪਿਆ ਅਤੇ ਬਿਨਾਂ ਦੇਰ ਕੀਤੇ ਜੀ ਇੱਕ ਵਾਰ ਫਿਰ ਤੋਂ ਮੈਂ ਨਜ਼ਰ ਕਰਦੀ ਹਾਂ ਜੀ ਸਾਡੀ

ਅਗਲੀ ਸ਼ਾਇਰੀ ਕਹਿੰਦੇ ਨੇ, ਗੁਜ਼ਰੇ ਵੇਲੇ ਨੂੰ ਕਰਕੇ ਚੇਤੇ, ਗੁਜ਼ਰੇ ਵੇਲੇ ਨੂੰ ਕਰਕੇ ਚੇਤੇ, ਤੂੰ ਐਵੇਂ ਅੱਖਾਂ ਨਾ ਭਰਿਆ ਕਰ, ਵਿੱਚ ਵਿਛੋੜੇ ਦੇ ਮੈਂ ਮਰਨੇ ਚੱਲਿਆ, ਤੂੰ ਐਵੇਂ ਨਾ ਡਰਿਆ ਕਰ, ਆਪਣੀ ਜ਼ਿੰਦਗੀ ਵਿੱਚ ਮੈਂ ਖੁਸ਼ ਹਾਂ ਸੱਜਣਾ, ਤੂੰ ਮੇਰਾ ਫਿਕਰ ਨਾ ਕਰਿਆ ਕਰ, ਹੱਸ ਖੇਡ ਤੂੰ ਖੁਸ਼ੀਆਂ ਮਾਣ, ਸੱਜਣਾ ਦੀ ਮਹਿਫਿਲ ਵਿੱਚ ਬਹਿ ਕੇ ਜਸਲ ਦਾ ਜ਼ਿਕਰ ਨਾ ਕਰਿਆ ਕਰ। ਇਹ ਸਨ ਪੀਜੀ ਸੀ ਸ਼ਾਇਰੀ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ ਹੋਣਾ ਨੇ। ਸੁਲੋ ਜੀ, ਇਹ ਸਿਲਸਿਲਾ ਜਾਰੀ ਹੈ ਜੀ, ਸਾਡੇ ਕੋਲ ਹੋਰ ਵੀ ਬਹੁਤ ਸਾਰੀ ਸ਼ਾਇਰੀ ਪਹੁੰਚ ਚੁੱਕੀ ਹੈ। ਕਹਿੰਦੇ, ਜੀਵਨ ਮੇਂ ਪਰਿਵਰਤਨ ਸੇ ਮਤ ਡਰੀਏ, ਜੀਵਨ ਮੇਂ ਪਰਿਵਰਤਨ ਸੇ ਮਤ ਡਰੀਏ, ਅਗਰ ਆਪ ਕੁਛ ਅੱਛਾ ਖੋ ਸਕਤੇ ਹੈ ਤੋ ਆਪ ਉਸਸੇ ਕਹੀਂ ਅੱਛਾ ਹਾਸਿਲ ਵੀ ਕਰ ਸਕਦੇ ਹੈ। ਬਿਲਕੁਲ ਸਹੀ ਕਿਹਾ, ਕਿਉਂਕਿ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਕੋਲ ਜੋ ਮੌਜੂਦ ਹੈ ਉਹ ਬਹੁਤ ਅੱਛਾ ਹੈ ਪਰ ਸਾਡੇ ਕੋਲ ਨਹੀਂ ਰਹਿੰਦਾ, ਮਤਲਬ ਕਿਸੇ ਤਰੀਕੇ ਨਾਲ ਅਸੀਂ ਖੋ ਦਿੰਦੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਕੁਛ ਅੱਛਾ ਨਹੀਂ ਮਿਲੇਗਾ, ਕੀ ਪਤਾ ਸਾਨੂੰ ਉਹ ਤੋਂ ਵੀ ਜ਼ਿਆਦਾ ਅੱਛਾ ਕੁਛ ਮਿਲੇ। ਇਹ ਸਾਨੂੰ ਭੇਜੀ ਸੀ ਕਿੱਕੀ ਦਿਮਾਨ ਉਹਨਾਂ ਨੇ ਸੰਗਰੂਰ ਤੋਂ ਸ਼ਾਇਰੀ। ਅੱਗੇ ਚੱਲਦੇ ਹਾਂ ਅਗਲੀ ਸ਼ਾਇਰੀ ਵੱਲ, ਅਤੇ ਹੋਰ ਵੀ ਬਹੁਤ ਸਾਰੀਆਂ ਸਾਨੂੰ ਸ਼ਾਇਰੀ ਪਹੁੰਚ ਰਹੀਆਂ ਨੇ। ਕਹਿੰਦੇ, ਪਿਆਰ ਕਰਨਾ ਨਹੀਂ ਨਿਭਾਉਣਾ ਔਖਾ ਹੈ, ਪਿਆਰ ਕਰਨਾ ਨਹੀਂ ਨਿਭਾਉਣਾ ਔਖਾ ਹੈ, ਨਾ ਸਮਝਾਂ ਨੂੰ ਸਮਝਣਾ ਨਹੀਂ ਸਮਝਾਉਣਾ ਔਖਾ ਹੈ, ਕਿਸੇ ਨਾਲ ਦਿਲ ਲਾਈ ਰੱਖਣਾ ਨਹੀਂ ਬਿਨ ਕਿਸੇ ਦਿਲ ਲਾਉਣਾ ਔਖਾ ਹੈ, ਰਾਤਾਂ ਜਾਗ ਤਾਂ ਬਹੁਤ ਲੈਂਦੇ ਨੇ ਪਰ ਕਿਸੇ ਦੀਆਂ ਯਾਦਾਂ ਦੇ ਨਾਲ ਸੋਣਾ ਔਖਾ ਹੈ, ਦੁੱਖ ਲੁਕਾਉਣ ਦਾ ਹੁਨਰ ਹੁਣ ਆਮ ਹੋ ਗਿਆ, ਅੱਖਾਂ ਏ ਤਾਂ ਖੁੱਲ੍ਹ ਕੇ ਰੋਣਾ ਔਖਾ ਹੈ। ਬਿਲਕੁਲ ਸਹੀ ਕਿਹਾ, ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪਿੰਡ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਇਹ ਆਈ ਸੀ ਜੀ। ਇਸਦੇ ਨਾਲ ਹੋਰ ਵੀ ਸਾਨੂੰ ਪਹੁੰਚ ਚੁੱਕੀ ਹੈ, ਉਹ ਵੀ ਮੈਂ ਤੁਹਾਡੇ ਅੱਗੇ ਪੇਸ਼ ਕਰਦੀ ਹਾਂ ਜੀ। ਕਹਿੰਦੇ ਨੇ, ਤੁਮੇ ਭੁੱਲ ਜਾਣੇ ਕੀ ਕੋਸ਼ਿਸ਼ ਤਾਂ ਬਹੁਤ ਕੀ, ਹਰ ਦਫ਼ਾ ਤੇਰੀ ਯਾਦ ਨੇ ਰੋਕ ਲਿਆ, ਤੁਮ ਖੁਸ਼ ਰਹੋ ਬਸ ਯਹੀ ਦੁਆ ਹੈ, ਹਮਾਰਾ ਕਿਆ ਹੈ ਹਮਨੇ ਤੋ ਤੁਮੇ ਦਿਲ ਸੇ ਚਾਹਾ ਥਾ, ਜੋ ਆਪਣੇ ਥੇ ਵੋ ਪਰਾਏ ਹੋ ਗਏ, ਜੋ ਪਰਾਏ ਥੇ ਵੋ ਆਪਣੇ ਹੋ ਗਏ, ਵਕਤ ਕੇ ਇਸ ਅਜੀਬ ਖੇਲ ਮੇਂ ਹਮ ਖਾਮੋਸ਼ ਰਹੇ ਔਰ ਲੋਕ ਬਦਲਤੇ ਹੋ ਗਏ। ਸੋਨੂ ਮਲੇਰਕੋਟਲਾ ਤੋਂ ਸਾਨੂੰ ਭੇਜੀ ਸੀ, ਇੱਕ ਵਾਰ ਫਿਰ ਕਹਿ ਦਿੰਦੀ ਹਾਂ, ਸੋਨੂ ਮਲੇਰਕੋਟਲਾ ਤੋਂ ਸਾਨੂੰ ਇਹ ਸ਼ਾਇਰੀ ਪਹੁੰਚੀ ਸੀ। ਇਸ ਨਾਲ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਵੀ ਸਾਨੂੰ ਇੱਕ ਸ਼ਾਇਰੀ ਆਈ ਹੈ ਜੀ। ਕਹਿੰਦੇ, ਹੁਣ ਕੰਢਿਆਂ ਵਰਗੇ ਤਿੱਖੇ ਬੋਲ ਲਿਖ ਨਹੀਂ ਹੁੰਦੇ, ਹੁਣ ਕੰਢਿਆਂ ਵਰਗੇ ਤਿੱਖੇ ਬੋਲ ਲਿਖ ਨਹੀਂ ਹੁੰਦੇ, ਬਸ ਫੁੱਲਾਂ ਵਾਂਗੂ ਬਗੀਚਿਆਂ ਵਿੱਚ ਇਸ਼ਕ ਭਰ ਰਿਹਾ, ਜਦੋਂ ਦਾ ਤੈਨੂੰ ਵੇਖਿਆ ਮੈਂ ਬਸ ਤੇਰੀ ਹੀ ਇਬਾਦਤ ਕਰ ਰਿਹਾ। ਸੋ ਹੋਰ ਵੀ ਬਹੁਤ ਸਾਰੀ ਸਾਨੂੰ ਸ਼ਾਇਰੀ ਪਹੁੰਚ ਰਹੀ ਹੈ, ਉਹਨਾਂ ਨੂੰ ਵੀ ਮੈਂ ਪੇਸ਼ ਕਰਾਂਗੀ ਜੀ, ਵਾਰੀ ਵਾਰੀ ਹਰ ਇੱਕ ਦੀ ਟਰਨ ਆਏਗੀ ਜੀ, ਅਤੇ ਇਹ ਸਿਲਸਿਲਾ ਚੱਲਦਾ ਰਹੇਗਾ, ਪਰ ਸਾਡੇ ਕੋਲ ਸਮਾਂ ਥੋੜ੍ਹਾ ਜਿਹਾ ਰਹਿ ਗਿਆ। ਅਗਰ ਹਲੇ ਵੀ ਤੁਸੀਂ ਮੈਨੂੰ ਆਪਣੀ ਸ਼ਾਇਰੀ ਭੇਜਣਾ ਚਾਹੁੰਦੇ ਹੋ, ਦਿਲ ਦੀ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਮੈਨੂੰ ਭੇਜ ਸਕਦੇ ਹੋ। ਇਸਦੇ ਨਾਲ ਨੰਬਰ ਮੈਂ ਇੱਕ ਵਾਰ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, 9855-10-10-23 ਇਹ ਸਾਡਾ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਮੈਨੂੰ ਆਪਣੀ ਸ਼ਾਇਰੀ ਭੇਜ ਸਕਦੇ ਹੋ। 9855-10-10-23 9855-10-10-23 9855-10-10-23

ਉਹਨੂੰ ਵੀ ਸੁਣੋ, ਆਪਣਾ ਧਿਆਨ ਰੱਖੋ, ਗਰਮੀਆਂ ਦੇ ਦਿਨ ਚੱਲਦੇ ਪਏ ਆ, ਇਸ ਕਰਕੇ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਨਹੀਂ ਭੁੱਲਣਾ ਹੈ ਜੀ। ਜਾਂਦੇ ਜਾਂਦੇ ਦੋ ਲੈਣਾ ਮੈਂ ਵੀ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਸੇ ਥੋੜ੍ਹੀ ਵਫਾ ਕੀਜੀਏ, ਜ਼ਿੰਦਗੀ ਸੇ ਥੋੜ੍ਹੀ ਵਫਾ ਕੀਜੀਏ, ਜੋ ਨਹੀਂ ਮਿਲਾ ਉਸੇ ਦਫਾ ਕੀਜੀਏ, ਹਰ ਕੋਈ ਨਹੀਂ ਹੋਤਾ ਆਪਕੇ ਕਾਬਿਲ, ਅਕੇਲੇ ਬੈਠ ਕੇ ਚਾਏ ਕਾ ਮਜ਼ਾ ਲੀਜੀਏ। ਜੀ ਹਾਂ, ਹੁਣ ਹੋ ਚੁੱਕਿਆ ਚਾਹ ਦਾ ਵੇਲਾ, ਕਈਆਂ ਦੇ ਚਾਹ ਦਾ ਵੇਲਾ ਹੋ ਚੁੱਕਿਆ ਹੋਣਾ, ਮੈਨੂੰ ਪਤਾ ਹੈ ਜੀ। ਪ੍ਰੋਗਰਾਮ ਦਾ ਆਨੰਦ ਤੁਸੀਂ ਜ਼ਰੂਰ ਮਾਣਿਆ ਹੋਏਗਾ, ਉਮੀਦ ਕਰਦੀ ਹਾਂ। ਇਹ ਸਫ਼ਰ ਬਹੁਤ ਅੱਛਾ ਰਿਹਾ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ, ਅਤੇ ਇਸ ਸਫ਼ਰ ਦੀ ਸਮਾਪਤੀ ਲਈ ਮੈਂ ਤੁਹਾਡੇ ਕੋਲ ਆਗਿਆ ਲੈ ਰਹੀ ਹਾਂ, ਅਤੇ ਹੁਣ ਮੈਂ ਜਾਂਦੇ ਜਾਂਦੇ ਇੱਕ ਲਾਸਟ ਸੌਂਗ ਪਲੇ ਕਰਨ ਜਾ ਰਹੀ ਹਾਂ। ਆਪਣਾ ਖਿਆਲ ਰੱਖੋ, ਹਮੇਸ਼ਾ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਪੋਜ਼ਿਟਿਵਿਟੀ ਦੇ ਨਾਲ ਹਮੇਸ਼ਾ ਭਰੇ ਰਹੋ। ਮੈਂ ਕਿਹਾ ਨਾ ਜਿਵੇਂ ਕਿ ਜ਼ਿੰਦਗੀ 'ਚ ਥੋੜ੍ਹੀ ਵਫਾ ਕੀਜੀਏ, ਜੋ ਨਹੀਂ ਮਿਲਾ ਉਸੇ ਦਫਾ ਕੀਜੀਏ। ਸਲੋ ਜੀ, ਹੁਣ ਸੁਰਬੀ ਨੂੰ ਦੋ ਇਜਾਜ਼ਤ, ਪ੍ਰੋਗਰਾਮ ਦਾ ਵੇਲਾ ਇੱਥੇ ਸਮਾਪਤ ਹੋ ਰਿਹਾ, ਫਿਰ ਮਿਲਾਂਗੇ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਦੇ ਨਾਲ।

0: आओ बालो बसंती को समझाओ, आजकल वो मेरी नहीं सुनती, सारा दिन एफएम रेनबो सुनती रहती है। ऑल डे लिसनिंग एंड लिसनिंग एंड लिसनिंग। गांव वालों अब मैं जा रहा हूँ एफएम रेनबो लाने। मां कसम सुनते रहिए 102.7 एफएम रेनबो।
1: मैं क्या जी बज के ने 4 ते प्रोग्राम दी शुरुआत हो चुकी है, जिदा नाम है हैलो जलंधर। ते मैं क्या जी सत श्री अकाल नमस्कार हैलो हाय ते वेरी गुड इवनिंग सारिआं नूं जी। ते तैयारी फिर खिंच लो जी अज दी बस एक आदतां जिहड़ियां ना तुहाडियां माड़ियां ने ਕਿਹੜੀਆਂ ਭਲਾ ਮੈਨੂੰ ਕੀ ਪਤਾ, ਇਹ ਤਾਂ ਤੁਸੀਂ ਮੈਨੂੰ ਹੀ ਦੱਸੋਗੇ ਨਾ ਪ੍ਰੋਗਰਾਮ ਦੇ ਵਿੱਚ। ਬਸ ਫਿਰ ਅਸੀਂ ਆਹੀ ਗੱਲ ਕਰਨੀ ਹੈ। ਦੇਖੋ ਹੁਣ ਤੁਹਾਨੂੰ ਪਤਾ ਤਾਂ ਲੱਗ ਗਿਆ ਮੈਂ ਕਿਸ ਬਾਰੇ ਗੱਲ ਕਰਨ ਜਾ ਰਹੀ ਹਾਂ। ਅਤੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਜਿਹੜੀ ਅਸੀਂ ਖਾਸ ਗੱਲ ਕਰਨੀ ਹੈ ਉਹ ਹੈ ਆਦਤਾਂ ਦੀ। ਅਤੇ ਫਿਰ ਇਸ ਪ੍ਰੋਗਰਾਮ ਦੇ ਵਿੱਚ ਹਸੀ ਮਜ਼ਾਕ ਚੱਲਦਾ ਰਹਿਣਾ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਅਤੇ ਮੈਨੂੰ ਅੱਜ ਪਤਾ ਲੱਗ ਜਾਣਾ ਕਿਹੜੀ ਇੱਦਾਂ ਦੀ ਮਾੜੀਆਂ ਆਦਤਾਂ ਲੈ ਕੇ ਤੁਸੀਂ ਘੁੰਮਦੇ ਹੋ ਜਿਹੜੀਆਂ ਛੁੱਟਦੀਆਂ ਹੀ ਨਹੀਂ ਹੈ। ਸੋ ਦੇਖੋ ਜੀ, ਚੰਗੀਆਂ ਆਦਤਾਂ ਅਤੇ ਮਾੜੀਆਂ ਆਦਤਾਂ ਦੋਨਾਂ ਦੇ ਵਿੱਚ ਹੁੰਦੀਆਂ, ਪਰ ਕੁਝ ਆਦਤਾਂ ਐਸੀਆਂ ਹੁੰਦੀਆਂ ਜਿਹੜੀ ਕਦੇ ਸੁਧਰਦੀਆਂ ਹੀ ਨਹੀਂ ਹੈ, ਸਹੀ ਨਹੀਂ ਹੁੰਦੀਆਂ। ਉਹ ਕਹਿ ਸਕਦੇ ਹਾਂ ਕਿ ਕੋਈ ਵੀ ਹੋ ਸਕਦੀ ਹੈ ਨਾ। ਇੱਕ ਆਦਤ ਤਾਂ ਮੈਨੂੰ ਯਾਦ ਆ ਹੀ ਰਹੀ ਹੈ ਕਿ ਗਰਮੀਆਂ ਦੇ ਵਿੱਚ ਨਾ ਪਾਣੀ ਦੀ ਬੋਤਲ ਨਾ ਭਰਨ ਵਾਲੀ ਆਦਤ, ਇਹ ਤਾਂ ਮੈਨੂੰ ਲੱਗਦਾ ਸਾਰਿਆਂ ਦੀ ਮਾੜੀ ਆਦਤ ਹੋਣੀ ਹੈ। ਪਾਣੀ ਦੀ ਬੋਤਲ ਨਹੀਂ ਅਸੀਂ ਭਰ ਕੇ ਰੱਖ ਸਕਦੇ ਵਿੱਚ। ਸਾਨੂੰ ਹੁੰਦਾ ਕਿ ਯਾਰ ਪਾਣੀ ਖਤਮ ਹੋ ਗਿਆ, ਹੁਣ ਬੋਤਲ ਬਾਹਰ ਹੀ ਰਹਿਣ ਦਿਉ, ਹੁਣ ਜਿਹੜਾ ਅਗਲਾ ਬੰਦਾ ਹੈਗਾ ਨਾ ਉਹ ਪਾਣੀ ਭਰ ਦੇਵੇ। ਬੜੀ ਮਾੜੀ ਗੱਲ ਜੀ, ਇੱਦਾਂ ਸਾਨੂੰ ਨਹੀਂ ਕਰਨਾ ਚਾਹੀਦਾ। ਸੋ ਇਹ ਆਦਤਾਂ ਹੁਣ ਮੈਂ ਸਾਰੀਆਂ ਇੱਥੇ ਡਿਸਕ੍ਰਾਈਬ ਨਹੀਂ ਕਰਨ ਲੱਗੀ, ਔਰ ਸਮਾਂ ਮੈਂ ਜ਼ਿਆਦਾ ਨਹੀਂ ਲਊਂਗੀ ਕਿਉਂਕਿ ਮੈਂ ਜਾਣਨਾ ਚਾਹੁੰਦੀ ਤੁਹਾਡੇ ਸਾਰਿਆਂ ਤੋਂ ਤੁਹਾਡੇ ਸਾਰਿਆਂ ਦੀਆਂ ਚੰਗੀਆਂ ਮਾੜੀਆਂ ਆਦਤਾਂ। ਅਤੇ ਹਾਂ, ਮੈਂ ਤਾਂ ਦੱਸਣਾ ਹੀ ਭੁੱਲ ਗਈ ਕਿ ਮੈਂ ਗੱਲ ਕੌਣ ਕਰ ਰਹੀ ਹਾਂ। ਮੈਂ ਹਾਂ ਜੀ ਤੁਹਾਡੀ ਆਰਜੇ 200 ਰੁਪਏ, ਔਰ ਇਸ ਪ੍ਰੋਗਰਾਮ ਵਿੱਚ ਨੰਬਰ ਅਨਾਊਂਸ ਕਰਨ ਜਾ ਰਹੀ ਹਾਂ ਹੁਣ ਮੈਂ 01 81 23 41 174 01 81 2342 174 ਇਹ ਹੈ ਜੀ ਸਾਡਾ ਫੋਨ ਨੰਬਰ। ਅਤੇ ਚੱਕੋ ਫੋਨ ਅਤੇ ਮਿਲਾਓ ਮੈਨੂੰ ਕੋਲ, ਅਤੇ ਫਿਰ ਅੱਜ ਆਪਣੀਆਂ ਜਿਹੜਾ ਪਿਟਾਰਾ ਹੈ ਆਦਤਾਂ ਦਾ ਉਹ

ਖੋਲ ਹੀ ਦਿਓ ਹੈ ਨਾ। ਸੋ ਹੱਥ ਵਿੱਚ ਚਾਹ ਦਾ ਕੱਪ ਹੋਵੇ ਅਤੇ ਨਾਲ ਕੋਈ ਦਿਲਚਸਪ ਗੱਲਬਾਤ ਨਾ ਹੋਵੇ, ਇਹ ਤਾਂ ਹੋ ਨਹੀਂ ਸਕਦਾ ਨਾ। ਬਸ ਚਾਹ ਦਾ ਵੇਲਾ ਵੀ ਨਾਲ ਹੀ ਚੱਲਦਾ ਪਿਆ ਹੈ। ਚਾਹ ਦੀ ਆਦਤ ਵੀ ਬੜਿਆਂ ਨੂੰ ਹੁੰਦੀ ਨਾ ਇਸ ਟਾਈਮ, ਚਾਹ ਦਾ ਵੇਲਾ ਵੀ ਚੱਲਦਾ ਪਿਆ। ਨਾਲ ਦੀ ਨਾਲ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਆਪਣੀਆਂ ਆਦਤਾਂ ਬਾਰੇ। ਅਤੇ ਇੱਕ ਹੋਰ ਗੱਲ ਮੈਨੂੰ ਯਾਦ ਆਈ ਕਿ ਕਹਿੰਦੇ ਬੰਦਾ ਆਦਤਾਂ ਦਾ ਪੁਤਲਾ ਹੁੰਦਾ। ਕੁਝ ਆਦਤਾਂ ਸਾਨੂੰ ਸੁਪਰ ਹੀਰੋ ਬਣਾ ਦਿੰਦੀਆਂ ਨੇ, ਅਤੇ ਜਿਵੇਂ ਸਵੇਰੇ ਜਲਦੀ ਉੱਠਣਾ, ਕਿਤਾਬਾਂ ਪੜ੍ਹਨਾ, ਇਹ ਬੜੀਆਂ ਚੰਗੀਆਂ ਆਦਤਾਂ। ਅਤੇ ਕੁਝ ਆਦਤਾਂ ਆਏ ਹਾਏ ਉਫ, ਜਿਵੇਂ ਕਿ ਫੋਨ ਦੀ ਸਕਰੀਨ ਨੂੰ ਅੱਧੀ ਰਾਤ ਤੱਕ ਸਕਰੋਲ ਹੀ ਕਰੀ ਜਾਣਾ, ਜਾਂ ਹਰ ਗੱਲ 'ਤੇ ਕਹਿਣਾ ਚਲੋ ਇਹ ਕੰਮ ਨਾ ਕੱਲ੍ਹ ਕਰ ਲਾਂਗੇ। ਸੋ ਇਹ ਕੰਮ ਅਸੀਂ ਕੱਲ੍ਹ ਨਹੀਂ ਕਰਨਾ, ਇਹ ਕੰਮ ਆਪਾਂ ਹੁਣੇ ਕਰਨਾ। ਨੰਬਰ ਮੈਂ ਅਨਾਊਂਸ ਕਰ ਚੁੱਕੀ ਹਾਂ, ਹੁਣ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਮੈਂ, ਤੁਹਾਡੀ ਆਰ ਜੇ ਦੋਸਤ ਸੁਰਬੀ। ਹੁਣ ਤੁਸੀਂ ਮੈਨੂੰ ਜਲਦੀ ਜਲਦੀ ਕਾਲ ਕਰਨਾ। ਕਾਲ ਕਰਨ ਤੋਂ ਬਾਅਦ ਫਿਰ ਗੀਤ ਸੁਣੋ, ਗੀਤ ਸੁਣਨ ਤੋਂ ਬਾਅਦ ਤੁਹਾਨੂੰ ਫਿਰ ਲੈਂਦੀ ਹਾਂ ਜੀ ਲਾਈਨ 'ਤੇ।

0: ਜਾਂਦੀ। ਬਸ ਇਹੀ ਤਾਂ ਗੱਲ ਹੈ ਨਾ ਆਦਤ ਦੀ, ਉਸ ਆਦਤ ਦੀ ਜੋ ਸਾਨੂੰ ਲੱਗ ਜਾਂਦੀ ਹੈ। ਹੁਣ ਬਸ ਆਪਣੀ ਗੱਲ ਕੱਟ ਕਰਦੀ ਹਾਂ, ਅਗਲੀ ਕਾਲਰ ਦੀ ਗੱਲ ਸੁਣਦੇ ਹਾਂ ਜੀ। ਹੈਲੋ,
1: ਹੈਲੋ ਬੇਟੇ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਜੀ? ਪ੍ਰਵੀਨ ਜੀ, ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ, ਬਹੁਤ ਬਹੁਤ
1: ਸ਼ੁਕਰੀਆ ਜੀ।
0: ਜੀ। ਪ੍ਰਵੀਨ ਜੀ, ਅੱਜ ਅਸੀਂ ਬੜੀ ਖਾਸ ਗੱਲ ਕਰ ਰਹੇ ਹਾਂ, ਆਦਤਾਂ ਦੀ ਗੱਲ ਕਰ ਰਹੇ ਹਾਂ। ਦੇਖੋ, ਮੈਨੂੰ ਤਾਂ ਨਹੀਂ ਪਤਾ ਤੁਹਾਡੀ ਆਦਤ ਕਿਹੜੀ ਹੈ ਕਿਹੜੀ ਨਹੀਂ ਹੈ, ਪਰ ਤੁਸੀਂ ਹੁਣ ਆਪ ਸੱਚ ਸੱਚ ਦੱਸਣਾ ਕਿ ਤੁਹਾਡੀ ਚੰਗੀ ਆਦਤ ਕਿਹੜੀ ਹੈ, ਉਹ ਤਾਂ ਤੁਸੀਂ ਆਰਾਮ ਨਾਲ ਦੱਸ ਦੇਣਾ, ਅਤੇ ਮਾੜੀ ਆਦਤ ਕਿਹੜੀ ਹੈ?
1: ਦੇਖੋ, ਇੱਕ ਚੰਗੀ ਆਦਤ ਤਾਂ ਹੈਗੀ ਕਿ ਕਿਤਾਬਾਂ ਪੜ੍ਹਨੀਆਂ।
0: ਅੱਛਾ, 1 ਮਿੰਟ ਰੁਕੋ, ਪਹਿਲਾਂ ਸਾਨੂੰ ਸਿਰ ਤੇ ਹੱਥ ਰੱਖ ਕੇ ਕਹਿਣਾ ਪੈਣਾ ਹੈ, ਇੱਦਾਂ ਕਿੱਦਾਂ?
1: ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਇਹ ਨਾ ਸੋਚਿਓ ਮੈਂ ਨਹੀਂ ਦੇਖ ਰਹੀ ਤੇ ਮੈਨੂੰ ਪਤਾ ਲੱਗਣਾ ਰੱਬ ਤਾਂ ਦੇਖ ਰਿਹਾ ਹੈ
1: ਨਹੀਂ
0: ਨਾ।
1: ਨਹੀਂ ਦੇਖ, ਤੁਸੀਂ ਨਹੀਂ ਦੇਖਦੇ, ਪ੍ਰਮਾਤਮਾ ਦੇਖਦਾ ਵੀ ਕੀ ਮੈਂ ਬੋਲਣ ਡਿਆ ਵਾਂ।
0: ਜੀ ਜੀ ਜੀ ਬਸ ਬਸ, ਹੁਣ ਪਹਿਲਾਂ ਚੰਗੀ ਆਦਤ ਦੱਸੋ ਆਪਣੀ।
1: ਚੰਗੀ ਆਦਤ ਕਿ ਕਿਤਾਬਾਂ ਪੜ੍ਹਨੀਆਂ, ਨਸ਼ੇ ਤੋਂ ਦੂਰ ਰਹਿਣਾ।
0: ਹਾਂਜੀ, ਕਿੰਨੀਆਂ ਕੁ ਕਿਤਾਬਾਂ
1: ਬਾਕੀ
0: ਪੜ੍ਹ ਲੈਂਦੇ ਹੋ ਤੁਸੀਂ?
1: ਹਾਂਜੀ ਹਾਂਜੀ,
0: ਕਿੰਨੀਆਂ ਕੁ ਕਿਤਾਬਾਂ ਪੜ੍ਹ ਲੈਂਦੇ ਹੋ ਤੁਸੀਂ?
1: ਕਿਤਾਬਾਂ ਬਸ 3-4 ਕਿਤਾਬਾਂ ਹੈਗੀਆਂ, ਇੱਕ ਹੀ ਪੜ੍ਹ ਲਓ ਬਹੁਤ ਹੁੰਦੀ ਹੈ, ਉਹਦੇ ਅਮਰ ਕਰੋ। ਇਹ ਨਹੀਂ ਕਿਤਾਬਾਂ ਪੜ੍ਹ ਕੇ ਅਸੀਂ ਕਹਾਂਗੇ, ਕਿਤਾਬ ਪੜ੍ਹੋ ਤੇ ਅਮਲ ਵੀ ਕਰੋ, ਫਿਰ ਆਦਤਾਂ ਵਧੀਆ ਹੁੰਦੀਆਂ ਜੇ।
0: ਹਾਂ ਹਾਂ ਨਹੀਂ, ਉਹ ਤਾਂ ਠੀਕ ਹੈ। ਮੈਂ ਕਿਹਾ ਸ਼ਾਇਦ ਡੇਲੀ ਤੁਸੀਂ 2-3 ਕਿਤਾਬਾਂ ਪੜ੍ਹਦੇ ਹੋਵੋਗੇ।
1: ਨਹੀਂ ਜੀ ਨਹੀਂ।
0: ਮਾੜੀ ਆਦਤ ਕਿਹੜੀ ਹੈ ਫਿਰ?
1: ਮਾੜੀ ਆਦਤ ਦੇਖੋ ਜੀ, ਇੱਕ ਅਸੀਂ ਕਹਿੰਦੇ ਨਾ ਇਨਸਾਨ ਗਲਤੀਆਂ ਦਾ ਪੁਤਲਾ ਆ।
0: ਉਹ ਤਾਂ ਹੈ,
1: ਗਲਤੀਆਂ ਦਾ ਪੁਤਲਾ, ਅਸੀਂ ਇੱਕ ਵਾਰੀ ਗਲਤੀ ਕਰੀਏ ਤੇ ਅਸੀਂ ਸੁਧਾਰ ਲਈਏ,
0: ਜੀ
1: ਉਹ ਗਲਤੀ ਮਾਫ਼ ਹੋਈ, ਅਸੀਂ ਬਾਰ ਬਾਰ ਗਲਤੀ ਕਰਾਂਗੇ ਉਹ ਮਾੜਾ ਕੰਮ ਹੈ, ਤੇ ਅਸੀਂ ਜਿਹੜੇ ਦੋਸਤ ਤੋਂ ਚੰਗੇ ਦੋਸਤ ਤੋਂ ਬੈਠਾਂਗੇ ਸਾਨੂੰ ਚੰਗੀ ਸੋਚ ਮਿਲੇਗੀ, ਜੇ ਮਾੜੀ ਆਦਤਾਂ ਮਿਲੇਗਾ ਉਹਨੂੰ ਮਾੜੀਆਂ ਆਦਤਾਂ ਮਿਲੇਗੀਆਂ।
0: ਹਾਂ, ਤੇ ਪਰ ਮੈਂ ਤਾਂ ਤੁਹਾਡੀ ਆਦਤ ਪੁੱਛਦੀ ਵੀ ਨਾ, ਤੁਹਾਡੀ ਕਿਹੜੀ
1: ਆਦਤ
0: ਹੈ?
1: ਦੇਖੋ, ਹੈਗੀ ਸੀ ਮਾੜੀ, ਬਹੁਤ ਜ਼ਿਆਦਾ ਹੈਗੀ ਸੀ।
0: ਕਿਹੜੀ ਸੀ?
1: ਮੈਂ ਜਿੱਦਾਂ ਰੇਡੀਓ ਤੇ ਗੱਲ ਕਰਦਾ ਨਾ ਮੈਂ ਤੁਹਾਡੇ ਨਾਲ,
0: ਹਾਂਜੀ,
1: ਇੱਕ ਵਾਰੀ ਕਾਲ ਲਾ ਲਈ ਫਿਰ 3 ਵਾਰੀ ਨਾ ਲੈ ਕੇ ਕਾਲ ਕਰਦਾ ਨਹੀਂ, ਉਹ ਮੇਰੀ ਆਦਤ ਮਾੜੀ ਸੀ।
0: ਅੱਛਾ, ਨਹੀਂ 3 ਵਾਰੀ ਕੀ ਕਰਦੇ ਸੀ, ਦੁਬਾਰਾ ਕਾਲ ਕਰਦੇ ਸੀ?
1: ਹਾਂ, ਇੱਕ ਮਤਲਬ ਕਿ ਜਿੱਦਾਂ ਪ੍ਰਵੀਨ ਬੋਲਦਾ, ਮੈਂ ਕਦੀ ਮੈਂ ਨਾਮ
0: ਜੀ।
1: ਬਦਲ ਲੈਣਾ ਸੀ,
0: ਅੱਛਾ,
1: ਤੇ ਉਹ ਤੋਂ ਮੈਂ ਬੜਾ 2 ਸਾਲ ਹੋ ਗਏ ਸੁਧਾਰਿਆ, ਮੈਂ ਪ੍ਰਵੀਨ ਬਣ ਕੇ ਹੀ ਕਾਲ ਕਰਦਾ, ਮੈਂ ਦੋਸਤ ਹੀ, ਉਹਦੇ ਕੋਲ ਬੈਠ ਕੇ ਆਦਤਾਂ ਸਿੱਖੀਆਂ ਉਹਦੇ ਕੋਲ ਮਾੜੀਆਂ।
0: ਅੱਛਾ, ਦੋਸਤ ਨੇ ਮਾੜੀਆਂ ਆਦਤਾਂ ਸਿਖਾਈਆਂ ਤੁਹਾਨੂੰ?
1: ਹਾਂ ਹਾਂ ਹਾਂ, ਹੁਣ ਮੈਂ ਸੁਧਰ ਗਿਆ ਵਾਂ। ਉਹ
0: ਅੱਛਾ,
1: ਵੀ ਮਤਲਬ ਕਿ ਹੈਗੇ ਹੀ ਸ਼ਮੀ ਵਰਮਾ ਜੀ, ਮਤਲਬ ਕਿ 3 ਵਾਰੀ ਨਾ ਲੈਂਦੇ।
0: ਦੇਖੋ ਦੇਖੋ ਦੇਖੋ ਦੇਖੋ, ਆਦਤ ਤਾਂ ਇੱਥੇ ਆਦਤ ਦੀ ਗੱਲ ਕਰ ਰਹੇ ਹਾਂ, ਤੇ ਆਦਤ ਤੋਂ, ਆਦਤ ਤੋਂ ਇੱਕ ਗੱਲ ਮੈਨੂੰ ਯਾਦ ਆ ਗਈ ਹੈ ਕਿ ਕਹਿੰਦੇ ਨੇ ਚੁਗਲੀਆਂ ਸਿਰਫ ਜਨਾਨੀਆਂ ਕਰਦੀਆਂ, ਮੈਂ ਕਹਿੰਦੀ ਚੁਗਲੀਆਂ ਬੰਦੇ ਵੀ ਬਹੁਤ ਕਰ ਦਿੰਦੇ ਆ।
1: ਨਹੀਂ ਨਹੀਂ ਬੰਦੇ ਨਹੀਂ ਬਹੁਤ ਕਰਦੇ,
0: ਲੈ
1: ਜੋ ਅਸਲੀਅਤ ਹੈਗੀ ਉਹੀ ਦੱਸਣ ਡਿਆ ਵੀ ਜਿੱਦਾਂ ਸੋਭਤ ਚੰਗੇ ਰੱਖਾਂਗੇ ਨਾ,
0: ਜੀ ਜੀ
1: ਮਤਲਬ
0: ਜੀ ਜੀ ਜੀ
1: ਚੰਗੀ ਆਦਤ ਪਾਈ।
0: ਲੈ, ਤੁਸੀਂ ਮੰਨਦੇ ਨਹੀਂ ਕਿ ਚੁਗਲੀਆਂ ਕਰਦੇ ਹੋ ਤੁਸੀਂ? ਹੈ
1: ਹਾਂਜੀ,
0: ਮੈਂ ਕਿਹਾ ਤੁਸੀਂ ਮੰਨਦੇ ਨਹੀਂ ਕਿ ਤੁਸੀਂ ਚੁਗਲੀਆਂ ਕਰਦੇ ਹੋ?
1: ਨਾ ਜੀ, ਚੁਗਲੀਆਂ ਕੀ ਲੈਣਾ ਦੇਣਾ ਆਪਾਂ, ਮੈਂ ਅਸਲੀਅਤ ਦੱਸਿਆ ਵਾ।
0: ਅੱਛਾ ਜੀ,
1: ਆਦਤ ਮੈਂ ਆਪਣੀ ਸੁਧਾਰੀ ਆ।
0: ਅੱਛਾ, ਨਾ ਬਹੁਤ ਚੰਗੀ ਗੱਲ ਹੈ ਜੀ, ਆਦਤ ਦੀ ਤੁਸੀਂ ਸੁਧਾਰੀ ਹੈ, ਤੇ ਇਦਾਂ ਦੇ ਬੜੇ ਸਾਰੇ ਕਾਲਰਸ ਨੇ ਜਿਹੜੇ ਵਾਰ ਵਾਰ ਸਾਨੂੰ ਕਾਲ ਕਰਦੇ, ਉਹਨਾਂ ਦੀ ਆਦਤ ਹੈ ਸਾਨੂੰ ਫੋਨ ਕਰਨ ਦੀ, ਬੜੀ ਚੰਗੀ ਆਦਤ ਹੈ ਸਾਨੂੰ ਫੋਨ ਕਰਦੇ ਨੇ, ਬਸ ਇੰਨਾ ਹੈ ਕਿ ਕਿਸੇ ਹੋਰ ਨੂੰ ਵੀ ਮੌਕਾ ਸਾਨੂੰ ਦੇਣਾ ਚਾਹੀਦਾ ਹੈ।
1: ਹਾਂਜੀ ਬਿਲਕੁਲ ਜੀ
0: ਜੀ, ਤੇ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ ਤੁਸੀਂ?
1: ਜੀ ਤੁਸੀਂ ਸੁਣਾ ਦਿਓ, ਰੰਗ ਜਮਾ ਕੇ ਜਾਏਂਗੇ, ਗਾਣਾ ਮੇਰਾ ਫੇਵਰੇਟ ਹੈਗਾ ਜੀ।
0: ਕਿੱਥੇ ਰੰਗ ਜਮਾਣਾ ਫਿਰ ਤੁਸੀਂ?
1: ਬਸ ਹੁਣ ਗਾਣਾ ਹੀ ਆਹੋ ਜਿਹਾ, ਗਾਣਾ ਬਹੁਤ ਵਧੀਆ ਜੀ।
0: ਮੈਂ ਕਿਹਾ ਸ਼ਾਇਦ ਸ਼ਾਮ ਦਾ ਕੋਈ ਪ੍ਰੋਗਰਾਮ ਹੋਣਾ ਰੰਗ ਜਮਾਣ ਦਾ।
1: ਜਦੋਂ ਤੁਸੀਂ ਆਏਂਗੇ ਰੰਗ ਹੀ ਜੰਮਦਾ ਜੀ।
0: ਅੱਛਾ ਅੱਛਾ, ਤੁਸੀਂ ਵੀ ਜ਼ਿਆਦਾ ਹੀ ਰੰਗ ਜਮਾ ਦਿੰਦੇ ਫਿਰ ਪ੍ਰੋਗਰਾਮ 'ਚ ਆ ਗਏ ਸਾਡੇ।
1: ਬਸ ਬਸ ਹੀ ਗਾਣਾ ਮੈਂ ਸੁਣਿਆ ਸੀ, ਮੈਂ ਕਿਹਾ ਇਹੀ ਗਾਣਾ ਸੁਣਨੇ ਆ,
0: ਜੀ
1: ਤੇ ਨਾਲੇ ਰੰਗ ਜਮਾ ਕੇ ਜਾਏਂਗੇ, ਚੱਕਰ ਚਲਾ ਕੇ ਜਾਏਂਗੇ।
0: ਚੱਕਰ ਚਲਾ ਕੇ ਜਾਏਗਾ? ਚੱਕਰ ਕਿਹਦੇ ਨਾਲ ਚਲਾਉਣਾ ਤੁਸੀਂ?
1: ਚੱਕਰ ਗਾਣੇ, ਫਿਲਮ ਗਾਣੇ ਹੀ ਸੁਣੋ ਤੁਹਾਨੂੰ ਸਭ ਪਤਾ ਲੱਗ ਜਾਏਗਾ ਜੀ।
0: ਅੱਛਾ ਅੱਛਾ, ਠੀਕ ਹੈ ਠੀਕ ਹੈ, ਮੈਂ ਕਿਹਾ ਸ਼ਾਇਦ ਜਵਾਨੀ 'ਚ ਆਦਤ ਹੋਏਗੀ ਚੱਕਰ ਚਲਾਉਣ ਦੀ।
1: ਨਹੀਂ ਜੀ ਨਹੀਂ, ਹੁਣ ਕਿੱਥੇ ਜੀ, ਹੁਣ 70 ਸਾਲ ਦੀ ਉਮਰ ਹੋ ਚੁੱਕੀ
0: ਹੁਣ
1: ਹੈ।
0: ਨਹੀਂ, ਜਵਾਨੀ 'ਚ?
1: ਹਾਂਜੀ, ਜਵਾਨੀ 'ਚ ਤਾਂ ਬਹੁਤ ਕੁਛ ਕੀਤਾ ਜੀ,
0: ਦੇਖਿਆ
1: ਫਿਲਮਾਂ
0: ਮਾੜੀਆਂ
1: ਬੜੀਆਂ
0: ਆਦਤਾਂ।
1: ਦੇਖੀਆਂ ਜੀ ਜਵਾਨੀ 'ਚ।
0: ਆਦਤਾਂ, ਠੀਕ ਹੈ ਜੀ ਠੀਕ ਹੈ ਜੀ। ਤੁਹਾਡਾ ਗੀਤ ਮੈਂ ਹੁਣ ਪਲੇ ਕਰਨ ਜਾ ਰਹੀ ਹਾਂ, ਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ।
1: ਸ਼ੁਕਰੀਆ ਜੀ,
0: ਸ਼ੁਕਰੀਆ ਜੀ, ਸ਼ੁਕਰੀਆ ਜੀ। ਲਓ ਜੀ, ਸਾਡੇ ਕੋਲਰ ਨੇ ਗੀਤ ਦੀ ਫਰਮਾਇਸ਼ ਕਰ ਦਿੱਤੀ ਹੈ, ਰੰਗ ਜਮਾ ਕੇ ਜਾਏਂਗੇ ਚੱਕਰ ਚਲਾ ਕੇ ਜਾਏਂਗੇ। ਹੁਣ ਮੈਨੂੰ ਤਾਂ ਪਤਾ ਨਹੀਂ ਵੀ ਚੱਕਰ ਕਿੱਦਾਂ ਕਿੱਦਾਂ ਚੱਲ ਰਿਹਾ ਕਿੱਦਾਂ ਨਹੀਂ ਹੈ, ਬਟ ਇਹ ਚਲੋ ਮਜ਼ਾਕ ਹੈ। ਫੋਨ ਨੰਬਰ ਮੈਂ ਅਨਾਊਂਸ ਕਰ ਦਿੰਦੀ ਇੱਕ ਵਾਰ ਫਿਰ ਤੋਂ ਕਿ 0181 2342174, 01812342174 ਇਹ ਸਾਡਾ ਨੰਬਰ ਹੈ। ਇਸ ਕੋਲ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਤੇ ਆਪਣੀ ਆਦਤਾਂ ਬਾਰੇ ਅੱਜ ਦੱਸਣਾ ਹੈ, ਪਰ ਸੱਚ ਸੱਚ ਦੱਸਣਾ ਹੈ, ਝੂਠ ਨਹੀਂ ਦੱਸਣਾ ਹੈ।

0: ਮੈਂ ਜਵਾਨੀ ਚ ਬਹੁਤ ਝੂਠ ਬੋਲਦਾ ਹੁੰਦਾ ਸੀ।
1: ਅੱਛਾ ਹੁਣ ਨੀ ਬੋਲਦੇ ਮਤਲਬ?
0: ਝੂਠ
1: ਪਤਾ ਯਾਦ ਹੈ ਜਿੱਥੇ ਤੁਸੀਂ ਬੋਲਦੇ ਹੋਵੋ?
0: ਸਕੂਲਾਂ ਦੇ ਵਿੱਚ ਬਹੁਤ ਬੋਲਦੀ ਜਾ ਰਹੀ ਹੈ, ਸਕੂਲ ਯੂਨੀਫਾਰਮ ਬਣਾਉਂਦੇ ਆ ਤੇ ਕਈ ਵਾਰ ਮੈਡਮਾਂ ਬੜੀਆਂ ਤੰਗ ਕਰਦੀਆਂ ਤੇ ਉਹਨਾਂ ਨੂੰ ਝੂਠ ਬੋਲਦਾ ਮਾਲ ਅਜੇ ਸ਼ੁਰੂ ਨੀ ਹੁੰਦਾ
1: ਤੇ
0: ਪਹਿਲਾਂ ਹੀ ਅਸੀਂ ਕਹਿ ਦਿੰਦੇ ਹਾਂ ਬਸ ਜੀ ਥੋੜਾ ਹੀ ਕੰਮ ਰਹਿ ਗਿਆ ਸਪਲਾਈ ਕਰ।
1: ਹਾਂ ਤੇ ਹੁਣ ਦੀ ਆਦਤ ਕਿਹੜੀ ਹੈ ਰੀਸੈਂਟ ਜੋ ਤੁਹਾਡੀ ਆਦਤ ਹੋਵੇ ਕੋਈ ਮਾੜੀ ਜਿਹੜੀ ਤੁਸੀਂ ਕਹਿੰਦੇ ਮੈਂ ਛੱਡਣਾ ਚਾਹੁੰਦਾ ਮੈਂ ਛੱਡੀ ਨੀ ਜਾ ਰਹੀ
0: ਜੀ ਇਹ
1: ਕਿਹੜੀ ਆਦਤ ਮੇਰੀ ਮਾੜੀ? ਦੇਖੋ ਮਾੜੀ ਆਦਤ ਸਭ ਨੂੰ ਪਤਾ ਹੀ ਹੁੰਦੀਆਂ ਨੇ।
0: ਹਾਂਜੀ ਹਾਂਜੀ
1: ਇੱਕ ਹੋ ਸਕਦੀ ਤੁਹਾਡੀ ਆਦਤ ਭਲਾ ਕਿਹੜੀ? ਉਹ ਸਾਰੇ ਦੀ ਹੁੰਦੀ ਹੈ ਕਿ ਬਾਹਰ ਕੋਈ ਬੰਦਾ ਖੜੇ ਫੋਨ ਕਰੇ ਕਿ ਆਪਾਂ ਆ ਰਹੇ ਹਾਂ, ਬੰਦਾ ਝੂਠ ਬੋਲਦਾ ਨਹੀਂ ਬਸ 5 ਮਿੰਟ
0: ਉਹ ਤੇ ਮੈਂ ਦੱਸਣ ਲੱਗਾ ਸੀ ਉਹ ਜਿਹੜਾ ਮੈਂ ਫੜਿਆ ਗਿਆ ਸੀ। ਇੱਕ ਵਾਰ ਨਾ ਜੀ ਮੈਨੂੰ ਫੋਨ ਆਇਆ।
1: ਅੱਛਾ
0: ਮੈਂ ਚਿੱਟਕ ਹਾਊਸ ਜਲੰਧਰ ਦੇ ਲਾਗੋਂ ਦੀ ਜਾ ਰਿਹਾ ਸੀ ਸਕੂਟਰ ਤੇ।
1: ਜੀ ਜੀ
0: ਤੇ ਮੈਨੂੰ ਫੋਨ ਆਇਆ ਕਿਸੇ ਯਾਰ ਦੋਸਤ ਦਾ।
1: ਜੀ
0: ਉਹ ਕਹਿੰਦਾ ਚਰਨਜੀਤ ਜੀ ਮੈਂ ਘਰ ਨੂੰ ਤੁਹਾਡੇ ਆ ਰਿਹਾ ਮੈਂ ਤੇ ਤੁਸੀਂ ਕਿੱਥੇ ਹੋ?
1: ਹਾਂਜੀ
0: ਮੈਂ ਕਿਹਾ ਯਾਰ ਮੈਂ ਤੇ ਫਗਵਾੜੇ ਦੇ ਰਸਤੇ ਜਾ ਜੀ।
1: ਅੱਛਾ
0: ਫਗਵਾੜੇ ਨੂੰ ਜਾ ਰਿਹਾ।
1: ਹਾਂ ਹਾਂ
0: ਉਹ ਕਹਿੰਦਾ ਮੈਂ ਤੁਹਾਨੂੰ ਇੱਥੇ ਚਿੱਟਕ ਹਾਊਸ ਲੰਘਦੇ ਵੇਖਿਆ ਤੁਸੀਂ ਕਿਹੜੇ ਫਗਵਾੜੇ ਜਾ ਰਿਹਾ?
1: ਇਹ ਤਾਂ ਵੀ ਫਿਰ ਚੰਗੇ ਤੁਸੀਂ ਫੜੇ ਗਏ
0: ਉਹਨੇ ਫੜ ਲਿਆ ਜੀ। ਉਸ ਤੋਂ ਬਾਅਦ ਮੈਂ ਘੱਟ ਹੀ ਝੂਠ ਬੋਲੀ ਜਾ ਜੀ।
1: ਹਾਂ ਸਹੀ ਗੱਲ, ਬੋਲਣਾ ਵੀ ਨਹੀਂ ਚਾਹੀਦਾ ਹੈਗਾ। ਚਲੋ ਚੰਗੀ ਗੱਲ ਹੈ ਕਿ ਤੁਸੀਂ ਇਸ ਆਦਤ ਨੂੰ ਛੁਡਾ ਲਿਆ, ਬਟ ਛੋਟਾ ਮੋਟਾ ਝੂਠ ਤਾਂ ਅਸੀਂ ਰੋਜ਼ ਬੋਲ ਹੀ ਲੈਂਦੇ ਕਿਸੇ ਨਾ ਕਿਸੇ ਤਰੀਕੇ।
0: ਹਾਂ ਜੀ
1: ਜੀ ਤੇ
0: ਬਾਕੀ
1: ਜੀ
0: ਬਾਕੀ ਮੈਡਮ ਜੀ ਮੇਰੀ ਬੇਨਤੀ ਆ ਕਿ ਯਾਰ ਦੋਸਤ ਜਿੰਨੇ ਵੀ ਆ
1: ਜੀ ਜੀ
0: ਆਪਣੇ ਨਾਂ ਬਦਲ ਕੇ ਨਾ ਆਉਣ।
1: ਅੱਛਾ
0: ਜੀ ਇਸ ਤਰ੍ਹਾਂ ਨਾ ਮੇਰੇ ਪਹਿਲੇ ਕਾਲਰ ਨੇ
1: ਜੀ ਜੀ ਜੀ ਜੀ ਇਹ ਦੇਖੋ ਜੀ ਇਹ ਵੀ ਆਦਤਾਂ ਨੇ ਜੀ, ਇਹ ਉਹਨਾਂ ਦੀ ਆਦਤਾਂ ਨੇ, ਉਹਨਾਂ ਦੀ ਮਾੜੀਆਂ ਆਦਤਾਂ ਜ਼ਰੂਰ ਆਪਾਂ ਛੁਡਾਉਣ ਦੀ ਕੋਸ਼ਿਸ਼ ਉਹਨਾਂ ਦੀ ਕਰਾਂਗੇ, ਆਪਾਂ ਨਹੀਂ ਛੁਡਾ ਸਕਦੇ, ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇ ਛੁੱਟ ਗਈ ਤਾਂ ਠੀਕ ਹੈ ਤਾਂ ਨਹੀਂ ਸੀ। ਤੁਸੀਂ ਸਾਨੂੰ ਕਾਲ ਕਰਦੇ ਹੋ ਇਹ ਤੁਹਾਡੀ ਆਦਤ ਹੈ, ਸਾਨੂੰ ਚੰਗੀ ਲੱਗਦੀ ਹੈ। ਅਤੇ ਹੁਣ ਗੀਤ ਵੀ ਆਪਣਾ ਜ਼ਰੂਰ ਦੱਸ ਦਿਓ ਮੈਨੂੰ।
0: ਗੀਤ ਹੈਗਾ ਜੀ ਚੰਨ ਤੋਂ ਸੋਹਣੇ ਆ ਸੱਜਣਾ ਜੀ ਤੱਕਣੇ ਲਈ ਅਸੀਂ ਫੇਰ ਆਰਾਮ ਵਿੱਚ ਟੱਕੀਏ
1: ਆਏ ਹਾਏ
0: ਤੂੰ ਲੰਗੇ
1: ਕਿਹੜੇ ਬੀਤੇ ਸਮੇਂ ਤੁਸੀਂ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ? ਕਿਹੜੇ ਬੀਤੇ ਸਮੇਂ ਜਿਹੜੇ ਤੁਸੀਂ ਯਾਦ ਕਰ ਰਹੇ ਹੋ?
0: ਮੈਡਮ ਜੀ ਉਹ ਨਾ ਬਚਪਨ ਦੀ ਗੱਲ ਆ ਜੀ।
1: ਅੱਛਾ
0: ਹੁਣ ਮੈਂ ਡਿਕਲੇਅਰ ਕਿੱਦਾਂ ਕਰਾਂ, ਮੈਨੂੰ ਮਜ਼ਾਕ ਕਰਨਾ ਯਾਰਾਂ ਦੋਸਤਾਂ ਨੇ।
1: ਚਲੋ ਚਲੋ ਕੋਈ ਗੱਲ ਨਹੀਂ,
0: ਕਿਸੇ ਦੇ ਨਾਲ ਸੀ।
1: ਅੱਛਾ ਅੱਛਾ
0: ਚੱਲਦਾ ਸੀ।
1: ਅੱਛਾ ਅੱਛਾ
0: ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੈਂ ਉਸ ਵੇਲੇ ਸਾਨੂੰ ਮਜਬੂਰੀਆਂ ਜਲੰਧਰ ਆਣਾ ਪਿਆ ਜੀ।
1: ਅੱਛਾ ਜੀ ਜੀ ਜੀ
0: ਉਹ ਛੱਡਣਾ ਪਿਆ
1: ਉਹਨਾਂ ਨੂੰ। ਬਸ ਦੇਖ ਲਓ ਜੀ ਵੀ ਪਿਆਰੇ ਵੀ ਆਦਤ ਹੈ, ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ ਹਲੇ ਤੱਕ ਮੈਨੂੰ ਲੱਗਦਾ ਨਾ। ਠੀਕ ਹੈ ਜੀ ਇਹ ਗੀਤ ਆਪਾਂ ਜ਼ਰੂਰ ਪਲੇ ਕਰਾਂਗੇ ਜੀ, ਤੇ ਤੁਸੀਂ ਬਸ ਇਹ ਗੀਤ ਸੁਣ ਕੇ ਹੁਣ ਉਹਨਾਂ ਨੂੰ ਯਾਦ ਕਰਦੇ ਰਹੇ ਹੋ। ਓਕੇ ਥੈਂਕ ਯੂ ਜੀ ਥੈਂਕ ਯੂ ਜੀ। ਲੋ ਜੀ ਅਸੀਂ ਸਾਡੇ ਨਾਲ ਕਾਲਰ ਜਿਹਨਾਂ ਨੇ ਆਪਣੀ ਆਦਤ ਬਾਰੇ ਦੱਸਿਆ, ਇਹ ਗੱਲ ਜਿਹੜੀ ਮੈਂ ਝੂਠ ਵਾਲੀ ਆਦਤ ਹੈ ਨਾ ਇਹ ਮੈਨੂੰ ਪਚਦੀ ਨਹੀਂ ਹੈ ਕਿ ਆਪਾਂ ਝੂਠ ਨਹੀਂ ਬੋਲਦੇ, ਝੂਠ ਸਾਰੇ ਬੋਲਦੇ, ਬਸ ਕਹਿੰਦਾ ਕੋਈ ਨਹੀਂ ਹੈ। ਜਿੱਦਾਂ ਚੋਰ ਕਹਿੰਦਾ ਨਾ ਕਿ ਮੈਂ ਚੋਰੀ ਨਹੀਂ ਕੀਤੀ, ਬਸ ਝੂਠ ਵੀ ਇੱਦਾਂ ਹੀ ਹੈ। ਚਲੋ ਗੀਤ ਪਲੇ ਕਰਨ ਜਾ ਰਹੀ ਹਾਂ ਮੈਂ ਕੰਟਕਲੇਰ ਦੀ ਆਵਾਜ਼ ਦੇ ਵਿੱਚ, ਬਹੁਤ ਬਿਊਟੀਫੁਲ ਜਿਹਾ ਟਰੈਕ ਹੈ। ਉਸ ਤੋਂ ਬਾਅਦ ਫਿਰ ਆਉਂਦੀ ਹਾਂ ਜੀ ਅਗਲੇ ਕਾਲਰ ਦੇ ਨਾਲ। ਨੰਬਰ ਅਨਾਊਂਸ ਕਰ ਦਿੰਦੀ ਹਾਂ 0181 43 174 0181 23 4274, ਇਹ ਸਾਡਾ ਨੰਬਰ ਹੈ ਜੀ, ਇਸ ਨੰਬਰ 'ਤੇ ਕਾਲ ਕਰੋ ਜੀ ਅਤੇ ਬਸ ਫਿਰ ਮੇਰੇ ਨਾਲ ਗੱਲਾਂ ਬਾਤਾਂ ਕਰੋ, ਆਪਣੀ ਆਦਤਾਂ ਬਾਰੇ ਦੱਸੋ।

0: FM 102.7 MHz ਦਾ ਇਹ ਆਕਾਸ਼ਵਾਣੀ ਚੈਨਲ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਤੁਹਾਡੀ RJ ਦੋਸਤ ਸੁਰਬੀ ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬੜੀ ਖਾਸ ਗੱਲ ਕਰ ਰਹੇ ਹਾਂ। ਮੈਨੂੰ ਤਾਂ ਬੜਾ ਮਜ਼ਾ ਆ ਰਿਹਾ। ਲੋ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ, ਦੇਖਦੇ ਹਾਂ ਉਹਨਾਂ ਦੀ ਕਿਹੜੀਆਂ ਆਦਤਾਂ ਨੇ ਇੱਦਾਂ ਦੀਆਂ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਮੈਡਮ ਜੀ, ਹਾਲ ਚਾਲ ਜੀ। ਸੰਨੀ ਭਗਤ ਬੋਲ ਰਿਹਾ ਜੀ, ਪਾਰਕ ਕੈਂਪ ਜਲੰਧਰ ਤੋਂ
0: ਜੀ। ਸਨੀ ਜੀ, ਬੜਾ ਮੌਸਮ ਤੁਸੀਂ ਸਨੀ ਸਨੀ ਕੀਤਾ ਹੋਇਆ, ਕੀ ਗੱਲ ਹੈ?
1: ਮੈਡਮ ਜੀ ਸਨੀ ਸਨੀ ਵੀ ਹੋਇਆ ਤੇ ਗਰਮੀ ਗਰਮੀ ਵੀ ਬਹੁਤ ਹੋਇਆ ਪਿਆ ਜੀ।
0: ਹਾਂਜੀ, ਉਹੀ ਸਨੀ ਸਨੀ ਅੱਜ ਦਿਨ ਹੈ, ਸਨੀ ਸਨੀ ਬਸ, ਰੇਨੀ ਰੇਨੀ ਨਹੀਂ ਹੋ ਪਾ ਰਿਹਾ।
1: ਹਾਂਜੀ
0: ਹਾਂਜੀ ਜੀ। ਸਨੀ ਜੀ, ਹੁਣ ਆਪਣੀ ਆਦਤਾਂ ਬਾਰੇ ਸਾਨੂੰ ਦੱਸੋ ਤੇ ਸੱਚ ਸੱਚ ਦੱਸਣਾ, ਸਿਰ ਤੇ ਹੱਥ ਰੱਖ ਕੇ ਦੱਸਣਾ। ਹੁਣ ਮੇਰੇ ਕੋਲ ਉਹ ਤਾਂ ਹੈ ਨਹੀਂ ਕਿ ਕੀ ਕਹਿੰਦੇ ਉਹਨੂੰ, ਕਿਤਾਬ ਨਹੀਂ ਹੈ ਕੋਈ ਕਿ ਹੱਥ ਰੱਖ ਕੇ ਆਪ ਬੋਲੋ ਜੋ ਬੋਲੋਗੇ ਸੱਚ ਬੋਲੋ।
1: ਕੈਮਰਾ ਲਵਾ ਲਵਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਸਿਰ ਤੇ ਹੱਥ ਕਿੱਦਾਂ ਰੱਖਿਆ।
0: ਨਹੀਂ ਦੇਖੋ, ਮੈਂ ਤੇਰੇ ਤੇ ਵਿਸ਼ਵਾਸ ਕਰ ਸਕਦੀ ਹਾਂ, ਇਹ ਮੇਰੀ ਆਦਤ ਹੈ, ਮੈਂ ਵਿਸ਼ਵਾਸ ਕਰ ਲੈਂਦੀ ਹਾਂ। ਹੁਣ ਤੁਸੀਂ ਆਪਣੀ ਆਦਤ ਦੱਸੋ।
1: ਇੱਕ ਤਾਂ ਮੈਡਮ ਜੀ ਮੇਰੀ ਆਦਤ ਜਿਹੜੀ ਮਾੜੀ ਹੈ
0: ਜੀ,
1: ਚਾਹ ਪੀਣ ਦੀ ਆਦਤ ਮਾੜੀ ਹੈ। ਦਿਹਾੜੀ ਚ ਚਾਰ ਚਾਰ ਪੰਜ ਪੰਜ ਵਾਰੀ ਚਾਹ ਪੀਣਾ ਜੀ।
0: ਮੈਂ ਵੇਟ ਹੀ ਕਰ ਰਹੀ ਸੀ ਇਹ ਬੰਦਾ ਚਾਹ ਵਾਲਾ ਕਦੋਂ ਆਏਗਾ ਕੋਈ।
1: ਦੇਖੋ ਮੈਂ ਆ ਗਿਆ ਮੈਡਮ ਜੀ, ਚਾਹ ਲੈ ਕੇ ਜੀ।
0: ਬਸ ਚਾਹ ਪੀਣੀ ਨਹੀਂ ਲੈ ਕੇ ਆਇਓ।
1: ਨਹੀਂ ਨਹੀਂ ਮੈਡਮ, ਤੁਸੀਂ ਪ੍ਰੋਗਰਾਮ ਖਤਮ ਕਰੋ ਫਿਰ ਤੁਹਾਨੂੰ ਤਾਜ਼ੀ ਚਾਹ ਬਣਾ ਕੇ ਪਿਆਂਗੇ।
0: ਚਲੋ ਠੀਕ ਹੈ ਜੀ, ਠੀਕ ਹੈ, ਇਹ ਵੀ ਬੜੀ ਚੰਗੀ ਆਦਤ ਹੈ ਤੁਹਾਡੀ ਜੀ। ਚਾਹ
1: ਮੈਡਮ ਤੁਹਾਡੀ ਬਹੁਤ ਚੰਗੀ ਆਦਤ ਹੈ, ਨਵੇਂ ਨਵੇਂ ਟੋਪਿਕ ਲੈ ਕੇ ਆਉਂਦੇ ਆ ਤੁਸੀਂ।
0: ਹਾਂਜੀ ਹਾਂਜੀ,
1: ਤੇ ਬਹੁਤ ਯਾਦ ਆ ਤੇ ਬਸ ਮੈਡਮ ਜੀ ਥੋੜੀ ਜਿਹੀ ਗੱਲ ਛੋਟੀ ਛੋਟੀ ਤੇ ਛੋਟੇ ਛੋਟੇ ਗਾਣੇ ਚਲਾਓ ਤੇ ਯਾਦੀਆਂ ਕੋਲਾ ਲਵੋ।
0: ਦੇਖਿਆ ਕਿੰਨੀ ਚੰਗੀ ਆਦਤ ਤੁਹਾਡੀ ਸਲਾਹ ਦੇਣ ਦੀ ਵੀ।
1: ਹਾਂਜੀ ਹਾਂਜੀ ਹਾਂਜੀ ਮੈਡਮ ਜੀ, ਮੈਡਮ ਜੀ ਬਹੁਤ ਬਹੁਤ ਦੋਸਤ ਲੈਣ ਚ ਲੱਗੇ ਪਏ ਆ।
0: ਹਾਂਜੀ ਹਾਂਜੀ, ਅਸੀਂ ਖੁਦ ਕਹਿੰਦੇ ਕਿ ਚਲੋ ਵੇਟ ਸਾਰੇ ਫਟਾਫਟ ਵਾਰੀ ਆਵੇ ਤੇ ਹੁਣ ਤੁਸੀਂ ਆਪਣੀ
1: ਗਾਣੇ ਤੇ ਤੁਹਾਨੂੰ ਪਤਾ ਸੁਣਦੇ ਰਹੀਦਾ ਹੈ।
0: ਹਾਂਜੀ,
1: ਗਾਣੇ ਤੁਸੀਂ ਭਾਵੇਂ ਛੋਟੇ ਛੋਟੇ ਸੁਣਾਓ।
0: ਅੱਛਾ ਜੀ,
1: ਗੱਲਬਾਤ ਵੀ ਥੋੜੀ ਛੋਟੀ ਰੱਖੋ ਤੇ ਯਾਦੀ ਕੋਲਾ ਲਓ
0: ਜੀ। ਜੀ ਤੁਹਾਡੀ ਸਲਾਹ ਸਾਡੇ ਸਿਰ ਮੱਥੇ ਹੈ ਜੀ, ਹੁਣ ਤੁਸੀਂ ਆਪਣੀ ਆਦਤ ਬਾਰੇ ਵੀ ਦੱਸੋ ਨਾ, ਫਿਰ ਗੱਲਾਂ ਤੁਸੀਂ ਆਪ ਹੀ ਨਹੀਂ ਲੰਬੀਆਂ ਕਰੀ ਜਾ ਰਹੇ ਹੋ।
1: ਆਦਤ ਮੈਡਮ ਜੀ ਮੇਰੀ ਇਹੀ, ਸ਼ਾਮ ਨੂੰ ਮੈਂ ਵਾਈਫ ਨੂੰ ਘੁਮਾਉਣ ਲੈ ਕੇ ਜਾਂਦਾ ਜੀ।
0: ਓਏ ਹੋਏ, ਕੀ ਬਾਤ ਹੈ, ਲਿਆ ਤਾਂ ਤੁਸੀਂ ਤਾਂ ਖੁਸ਼ ਹੀ ਕਰ ਦਿੱਤਾ ਉਹਨਾਂ ਨੂੰ ਇਹ।
1: ਹਾਂਜੀ ਹਾਂਜੀ, ਇਹ ਆਦਤ ਮੇਰੀ ਹੈਗੀ ਜੀ।
0: ਇਹ ਹੁਣ ਮੈਨੂੰ ਦੱਸੋ, ਇਹ ਮਜਬੂਰੀ ਹੈ ਕਿ ਤੁਹਾਡੀ ਆਪਣੀ ਸੱਚੀ ਆਦਤ ਹੈ?
1: ਇਹ ਮੈਡਮ ਜੀ ਤੁਸੀਂ ਸਭ ਜੋ ਮਰਜ਼ੀ ਆਪਣੇ ਮਜਬੂਰ
0: ਇੱਥੇ ਫਸ ਗਏ ਤੁਸੀਂ। ਇਹ ਅਗਰ ਮੈਂ ਸਮਝੀ, ਮੈਂ ਤਾਂ ਫਿਰ ਸੋਚ ਲਓ, ਮੈਂ ਤਾਂ ਫਿਰ ਇਹਨੂੰ ਮਜਬੂਰੀ ਸਮਝੂੰਗੀ।
1: ਨਹੀਂ ਮੈਡਮ ਜੀ, ਮਜਬੂਰੀ ਫਿਰ ਲੈ ਕੇ ਜਾਣੇ ਪੈਣਾ, ਸ਼ਾਮ ਨੂੰ ਫਿਰ ਘਰ ਆਈਦਾ ਤੇ ਵਿਚਾਰੇ ਫਿਰ ਇਕੱਲੇ ਬੈਠੇ ਹੁੰਦੇ ਆ ਨਿਆਣਿਆਂ ਵਿੱਚ।
0: ਠੀਕ ਹੈ, ਸਮਝ ਗਈ ਮੈਂ।
1: ਹਾਂਜੀ ਹਾਂਜੀ ਮੈਡਮ ਜੀ,
0: ਇਹ ਤੁਹਾਡੀ ਮਜਬੂਰੀ ਮੈਂ ਸਮਝ ਗਈ, ਆਦਤ ਵੀ ਤੁਹਾਡੀ ਸਮਝ ਗਈ ਮੈਂ। ਅੱਛਾ, ਚਾਹ ਵਾਲੀ ਆਦਤ ਜਿਹੜੀ ਛੁਡਾਣੀ ਹੈ ਕਿ ਨਹੀਂ ਹੁਣ ਤੁਸੀਂ?
1: ਨਹੀਂ ਮੈਡਮ ਜੀ, ਉਹ ਉਦੋਂ ਛੱਡਾਂਗੇ, ਤੁਹਾਨੂੰ ਚਾਹ ਪਿਆਵਾਂਗੇ ਫਿਰ ਹੀ ਛੱਡੀ ਜਾਏਗੀ ਜੀ।
0: ਅੱਛਾ, ਮੈਨੂੰ ਚਾਹ ਪਲਾ ਕੇ ਛੱਡਣੀ ਆਦਤ?
1: ਹਾਂਜੀ ਫਿਰ ਹੀ ਛੱਡਾਂਗਾ।
0: ਲੈ ਮੈਂ ਅੱਜ ਚਾਹ ਪੀਂਦੀ ਹੋਵਾਂ ਫਿਰ
1: ਮੈਡਮ, ਤੁਸੀਂ ਇੱਥੇ ਆਓਗੇ ਮੈਂ ਤੁਹਾਨੂੰ ਚਾਹ ਪਿਆਵਾਂਗਾ ਤੇ ਫਿਰ ਹੀ ਮੈਂ ਛੱਡਾਂਗਾ ਜੀ।
0: ਅੱਛਾ ਅੱਛਾ ਠੀਕ ਹੈ, ਹੁਣ ਮੈਨੂੰ ਉੱਥੇ ਆਉਣਾ ਪੈਣਾ ਤੁਹਾਡੀ ਚਾਹ ਛੁਡਾਉਣ ਵਾਸਤੇ, ਇਹ ਤਾਂ ਮੈਂ ਲੱਗਦਾ ਮੈਂ ਆਪ ਹੀ ਫਸ ਗਈ ਜੀ। ਤੇ ਗੀਤ ਕਿਹੜਾ ਸੁਣਨਾ ਚਾਹੋਗੇ ਫਿਰ ਅੱਜ?
1: ਗੀਤ ਮੈਡਮ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਸੁਣਾ ਦਿਓ ਤੇ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕਰਦੇ ਹੋ।
0: ਥੈਂਕ ਯੂ ਜੀ,
1: ਮੈਂ ਰੱਬ ਅੱਗੇ ਦੁਆ ਕਰਾਂਗਾ ਇਹ ਐਦਾਂ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਰਹੋ।
0: ਜੀ ਜੀ, ਸ਼ੁਕਰੀਆ ਸ਼ੁਕਰੀਆ, ਤੇ ਹਰ ਵਾਰੀ ਦੀ ਤਰ੍ਹਾਂ ਤੁਸੀਂ ਮੈਨੂੰ ਬਸ ਚਾਹ ਲਈ ਨਾ ਕਵੋ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਕਾਲ ਕਰਨ ਵਾਸਤੇ ਜੀ।
1: ਸ਼ੁਕਰੀਆ ਮੈਡਮ,
0: ਸ਼ੁਕਰੀਆ ਜੀ, ਸ਼ੁਕਰੀਆ ਜੀ। ਲੋ ਜੀ, ਇਹ ਹੈ ਚਾਹ ਵਾਲੀ ਆਦਤ। ਚਾਹ ਤਾਂ ਮੈਨੂੰ ਯਾਦ ਹੈ ਕੁਛ ਲੋਕਾਂ ਨੂੰ ਬੜੀ ਆਦਤ ਹੁੰਦੀ ਹੈ ਸਵੇਰੇ ਉੱਠ ਕੇ ਚਾਹ ਪੀਣ ਦੀ। ਅੱਛਾ, ਉਹ ਇੱਕ ਕੱਪ ਨਹੀਂ ਦੋ ਕੱਪ

ਚਾਰ ਸਾਲ ਕੱਪ ਸਵੇਰੇ ਚਾਹ ਪੀ ਲੈਂਦੇ ਆ, ਉਹ ਉਹਦੇ ਪਿੱਛੇ ਰੀਜ਼ਨ ਕੀ ਹੈ? ਇਹ ਤਾਂ ਤੁਸੀਂ ਸਾਰੇ ਚੰਗੀ ਤਰੀਕੇ ਨਾਲ ਜਾਣਦੇ ਹੋ ਕਿ ਚਾਹ ਇੰਨੀ ਜ਼ਿਆਦਾ ਕਿਉਂ ਪੀਤੀ ਜਾਂਦੀ ਹੈ, ਮੈਂ ਨਹੀਂ ਦੱਸ ਸਕਦੀ ਵੀ ਇਹਦਾ ਰੀਜ਼ਨ ਇੱਥੇ। ਅਤੇ ਲੋ ਜੀ, ਗੀਤ ਮੈਂ ਹੁਣ ਪੇਸ਼ ਕਰਨ ਜਾ ਰਹੀ ਹਾਂ ਆਪਣੀ ਪਸੰਦ ਦਾ, ਅਤੇ ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ 0 41 0 1 8 1 2 3 4 2 1 7 4। ਇਹ ਨੰਬਰ ਹੈ ਜੀ, ਗੱਲਬਾਤ ਹੋ ਰਹੀ ਹੈ ਅੱਜ ਆਦਤਾਂ ਦੇ ਉੱਤੇ। ਇਹਨਾਂ ਆਦਤਾਂ ਬਾਰੇ ਹੁਣ ਤੁਸੀਂ ਮੈਨੂੰ ਦੱਸੋਗੇ ਇਸ ਗੀਤ ਤੋਂ ਬਾਅਦ। ਅਗਲੇ ਕੋਲਰ ਨਾਲ ਜੁੜਾਂਗੇ ਜੀ।

0: ਮੈਂ ਕਿਹਾ ਜੀ ਨਖਰੇ ਤਾਂ ਕੁੜੀਆਂ ਬਹੁਤ ਕਰਦੀਆਂ ਨੇ, ਮੈਂ ਨਹੀਂ ਕਹਿਣ ਲੱਗੀ ਕੁੜੀਆਂ ਬਿਲਕੁਲ ਨਖਰੇ ਨਹੀਂ ਕਰਦੀਆਂ, ਕੁੜੀਆਂ ਨਖਰੇ ਬਹੁਤ ਕਰਦੀਆਂ, ਕੁੜੀਆਂ ਦੀ ਆਦਤ ਹੈ। ਜੀ ਹਾਂ, ਇਹਨਾਂ ਨੂੰ ਝੱਲਣਾ ਹੀ ਪਏਗਾ ਤੁਹਾਨੂੰ ਸਾਰਿਆਂ ਨੂੰ, ਹੈ ਨਾ। ਦੇਖ ਲਓ ਮੈਂ ਕੁੜੀਆਂ ਦੀ ਸਾਈਡ ਕਿਸ ਤਰੀਕੇ ਨਾਲ ਲੈ ਰਹੀ ਹਾਂ ਜੀ, ਕਿ ਕੁੜੀਆਂ ਨੂੰ ਨਖਰੇ ਕਰਨ ਦੀ ਆਦਤ ਹੈ। ਸੋ ਇਹਨਾਂ ਨਖਰੇ ਦੇ ਚੱਲਦੇ ਅਗਲੇ ਕਾਲਰ ਦੇ ਨਾਲ ਜੁੜ ਜਾਂਦੇ ਹਾਂ ਜੀ, ਬਿਨਾਂ ਸਮਾਂ ਗਵਾਏ ਹੋਏ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਜੀ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ। ਮੈਮ
0: ਜੀ, ਸੋਨੂੰ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ, ਤੁਸੀਂ ਕਿਵੇਂ? ਮੈਮ
0: ਅਸੀਂ ਬਹੁਤ ਵਧੀਆ ਜੀ, ਬਸ ਤੁਸੀਂ ਆਪਣੀ ਆਦਤਾਂ ਦੱਸੋਗੇ ਅਸੀਂ ਹੋਰ ਵਧੀਆ ਹੋ ਜਾਵਾਂਗੇ।
1: ਮੈਡਮ ਮੇਰੀਆਂ ਦੋ ਆਦਤਾਂ ਮਾੜੀਆਂ ਸੀ, ਇੱਕ ਤੇ ਛੁੱਟ ਗਈ, ਇੱਕ ਆਦਤ ਨਹੀਂ ਛੁੱਟ ਰਹੀ ਮੈਮ।
0: ਅੱਛਾ, ਕਿਹੜੀ ਆਦਤ ਹੈ ਜਿਹੜੀ ਛੁੱਟ ਗਈ?
1: ਮੈਡਮ ਮੈਨੂੰ ਬੈਟਰੀ ਸਵੇਰੇ ਚਾਹ ਪੀਂਦੀ ਆਦਤਾਂ ਉਹ ਨਹੀਂ ਛੁੱਟ ਰਹੀ ਮੈਡਮ।
0: ਅੱਛਾ ਅੱਛਾ, ਇਹ ਤਾਂ ਬੜੀ ਔਖੀ ਆਦਤ ਹੈ
1: ਮੈਡਮ। ਮੈਨੂੰ ਨਾ ਜਿਸ ਤਰ੍ਹਾਂ ਰੋਟੀ ਖਾਂਦੇ ਆਉਂਦੇ ਮੋਬਾਈਲ ਵੇਖਣ ਦੀ ਆਦਤ ਸੀ, ਉਹ ਛੁੱਟ ਗਈ ਮੈਡਮ।
0: ਅੱਛਾ, ਉਹ ਕਿੱਦਾਂ ਛੁੱਟ ਗਈ ਫਿਰ?
1: ਮੈਡਮ ਬਸ ਮੈਂ ਵੀ ਕਿਤੇ ਸੋਸ਼ਲ ਮੀਡੀਆ ਤੇ ਕਿਸੇ ਦੀ ਵੀਡੀਓ ਵੇਖੀ ਸੀ, ਉਹ ਕਹਿੰਦੇ ਰੋਟੀ ਖਾਂਦੇ ਕਦੇ ਮੋਬਾਈਲ ਨਹੀਂ ਵੇਖਣਾ ਚਾਹੀਦਾ,
0: ਕਹਿੰਦੇ ਸਿਹਤ ਨਹੀਂ ਬਣਦੀ ਫਿਰ।
1: ਤੇ ਪਤਾ ਨਹੀਂ ਫਿਰ ਮੈਂ ਮੈਡਮ ਜੀ 6 ਮਹੀਨੇ ਹੋ ਗਏ ਹੁਣ ਰੋਟੀ ਖਾਂਦੇ ਮੋਬਾਈਲ ਨਹੀਂ ਮਿਲਦਾ ਜੀ।
0: ਅੱਛਾ ਅੱਛਾ ਅੱਛਾ, ਨਹੀਂ ਮੈਂ ਸੁਣਿਆ ਨਾ ਕਿ ਰੋਟੀ ਕਹਿੰਦੇ ਫੋਨ ਦੇਖੋ, ਰੋਟੀ ਖਾਂਦੇ ਫੋਨ ਦੇਖੋ ਤੇ ਕਹਿੰਦੇ ਸਿਹਤ ਨਹੀਂ ਬਣਦੀ, ਤੁਹਾਡੀ ਸਿਹਤ ਹੈਗੀ ਹੈ?
1: ਮੈਡਮ ਸਿਹਤ ਠੀਕ ਠਾਕ ਆਪਣੀ ਜੀ।
0: ਤਾਂ ਹੀ ਜਿਹੜੀ ਬਾਕੀ ਕਮਜ਼ੋਰ ਹੋਈ ਨਾ ਉਹ ਤੁਸੀਂ ਫੋਨ ਦੇਖਿਆ ਉਹਦੇ ਕਰਕੇ ਹੋ ਗਈ।
1: ਹਾਂਜੀ ਹਾਂਜੀ ਮੈਮ।
0: ਅੱਛਾ, ਫਿਰ ਚੰਗੀ ਆਦਤ ਕਿਹੜੀ ਹੈ? ਚੰਗੀ ਆਦਤ, ਚੰਗੀ ਆਦਤ ਕਿਹੜੀ ਹੈ?
1: ਮੈਡਮ ਚੰਗੀ ਆਦਤ ਮੇਰੀ ਇਹ, ਮੈਡਮ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਪਰਮਾਤਮਾ ਮੇਰੇ ਥਰੂ ਵੱਧ ਤੋਂ ਵੱਧ ਕਿਸੇ ਦਾ ਭਲਾ ਹੋ ਸਕੇ ਮੈਮ।
0: ਜੀ ਜੀ,
1: ਇਹ ਹੁੰਦੀ ਮੈਡਮ ਆਤਮਾ ਚੰਗੀ।
0: ਅੱਛਾ, ਤੇ ਕਿੰਨੇ ਕੁ ਭਲੇ ਕਰ ਲਏ ਹੁਣ ਤੱਕ?
1: ਲੋੜਵੰਦ ਦੀ ਮਦਦ ਹੋ ਜੇ ਕਿਸੇ ਤਰੀਕੇ ਨਾਲ
0: ਜੀ,
1: ਤੇ ਕਈ ਵਾਰ ਮੈਡਮ ਜ਼ਰੂਰੀ ਹੁੰਦਾ ਅਸੀਂ ਪੈਸੇ ਨਾਲ ਕਿਸੇ ਦੀ ਮਦਦ ਕਰਨੀ, ਕਿਸੇ ਨੂੰ ਮਾੜੇ ਬੰਦੇ ਹੌਸਲਾ ਦੇ ਦਈਏ, ਉਹ ਵੀ ਮੈਡਮ ਬਹੁਤ ਵੱਡੀ ਬਾਤ ਹੁੰਦੀ ਮੈਮ।
0: ਹਾਂ, ਇਹ ਗੱਲ ਤਾਂ ਸਹੀ ਕਹੀ ਤੁਸੀਂ, ਹੁਣ ਮੈਂ ਵੀ ਤੁਹਾਨੂੰ ਹੌਸਲਾ ਦਊਂਗੀ ਕਿ ਤੁਸੀਂ ਤੁਹਾਡੀ ਚਾਹ ਜਿਹੜੀ ਜਲਦੀ ਛੁੱਟ ਜਾਏਗੀ।
1: ਦੋ
0: ਕੱਪ ਤਾਂ
1: ਨੀ,
0: ਮਤਲਬ ਤੁਸੀਂ ਬਿਲਕੁਲ ਨੀ ਪੀਣਾ ਚਾਹੁੰਦੇ ਸਵੇਰੇ ਚਾਹ? ਤੁਸੀਂ ਬਿਲਕੁਲ ਵੀ ਚਾਹ ਨੀ ਪੀਣਾ ਚਾਹੁੰਦੇ ਸਵੇਰੇ?
1: ਨਹੀਂ ਸਵੇਰੇ ਨੀ ਪੀਣਾ ਚਾਹੁੰਦਾ, ਖਾਲੀ ਪੇਟ ਨੂੰ ਸ਼ਾਮ ਦਾ ਚਾਹ ਦਾ, ਇਸ ਕਰਕੇ ਮੈਂ ਕਹਿੰਦਾ ਚਾਹ ਛੁੱਟ ਜਾਏ ਆਤਮ ਤੋਂ।
0: ਲੈ ਤੁਸੀਂ ਭਰ ਕੇ ਪੇਟ ਪੀ ਲਿਆ ਕਰੋ
1: ਮੈਡਮ, ਇਹੀ ਆ ਰੋਟੀ ਖਾ ਕੇ ਚਾਹ ਪੀਆ ਕਰਨੀ।
0: ਹਾਂ, ਪਹਿਲਾਂ ਪੇਟ 'ਚ ਕੁਛ ਭਰ ਲਿਆ ਕਰੋ ਫਿਰ ਤੁਸੀਂ ਚਾਹ ਪੀ ਲਿਆ ਕਰੋ। ਚਾਹ ਨਹੀਂ ਛੱਡਣੀ ਚਾਹੀਦੀ, ਚਾਹ ਇੱਕ ਵਾਰੀ ਤਾਂ ਜ਼ਰੂਰ ਪੀਣੀ ਚਾਹੀਦੀ ਪੂਰੇ ਦਿਨ 'ਚ।
1: ਹਾਂਜੀ ਹਾਂਜੀ ਹਾਂਜੀ ਮੈਮ
0: ਜੀ। ਤੇ ਗੀਤ ਕਿਹੜਾ ਸੁਣਨਾ ਚਾਹੋਗੇ ਸੋਨੂੰ ਜੀ?
1: ਗੀਤ ਮੈਡਮ ਮੇਰਾ ਇੱਕ ਫੇਵਰੇਟ ਸੌਂਗ ਹੈਗਾ ਜੀ, ਅਖੇਲਾ ਗਾਣੇ ਸੁਣਾ ਦਿਓ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ।
0: ਹਾਂਜੀ ਹਾਂਜੀ, ਜ਼ਰੂਰ ਸੁਣਾਵਾਂਗੇ ਜੀ ਤੁਹਾਡਾ ਫੇਵਰੇਟ।

0: ਅਸੀਂ ਤੁਹਾਡੀ ਫਰਮਾਇਸ਼ਾਂ ਨੂੰ ਪੂਰੀ ਕਰਨ ਵਾਸਤੇ ਤਾਂ ਅਸੀਂ ਇੱਥੇ ਮੌਜੂਦ ਹਾਂ ਜੀ। ਜੇ
1: ਥੈਂਕ ਯੂ ਸੋ ਮਚ ਮੈਮ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ। ਚਲੋ ਜੀ, ਫਰਮਾਇਸ਼ ਸਾਨੂੰ ਗੀਤ ਦੀ ਆ ਚੁੱਕੀ ਹੈ, ਉਹ ਗੀਤ ਦੀ ਫਰਮਾਇਸ਼ ਅਸੀਂ ਪੂਰੀ ਕਰਨਾ ਚਾਹ ਰਹੇ ਹਾਂ। ਅਖਿਲ ਦਾ ਸੌਂਗ ਗਾਨੀ ਅਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਮੈਂ ਹਾਂ ਤੁਹਾਡੀ ਆਰ ਜੇ ਦੋ ਸੁਰਬੀ ਅਤੇ ਨੰਬਰ ਮੈਂ ਅਨਾਊਂਸ ਕਰਨ ਜਾ ਰਹੀ ਹਾਂ 081-2342-174 01812342174। ਇਹ ਨੰਬਰ ਨੂੰ ਡਾਇਲ ਕਰਕੇ ਤੁਸੀਂ ਆਪਣੀਆਂ ਚੰਗੀਆਂ ਮਾੜੀਆਂ ਆਦਤਾਂ ਮੈਨੂੰ ਦੱਸ ਸਕਦੇ ਹੋ, ਮੈਂ ਸੁਣ ਲਵਾਂਗੀ। ਅੱਜ ਦੀ ਮੈਂ ਡਾਕਟਰ ਹਾਂ ਆਦਤਾਂ ਵਾਲੀ, ਜਿਹੜੀ ਤੁਹਾਡੀ ਆਦਤਾਂ ਸੁਣੇਗੀ। ਮੈਂ ਐਂ ਨਹੀਂ ਕਹੂੰਗੀ ਕਿ ਮੈਂ ਬਿਲਕੁਲ ਸੁਧਾਰ ਦਾਂਗੀ, ਪਰ ਤੁਹਾਨੂੰ ਥੋੜ੍ਹੀ ਬਹੁਤੀ ਸਲਾਹ ਜ਼ਰੂਰ ਦੇ ਸਕਦੀ ਹਾਂ ਜਿੰਨੀ ਮੇਰੇ ਕੋਲ ਹੋਏਗੀ, ਉਹ ਕਿਉਂਕਿ ਆਦਤਾਂ ਮਾੜੀਆਂ ਤਾਂ ਮੇਰੇ 'ਚ ਵੀ ਬਹੁਤ ਜ਼ਿਆਦਾ, ਹੁਣ ਮੈਂ ਤਾਂ ਤੁਹਾਨੂੰ ਨਹੀਂ ਦੱਸਣੀਆਂ, ਮੈਂ ਸਿਰਫ ਤੁਹਾਡੀਆਂ ਹੀ ਸੁਣਨੀਆਂ ਜੀ। ਸੋ ਲਓ ਜੀ, ਹੁਣ ਗੀਤ ਤੁਸੀਂ ਸੁਣੋ, ਉਸ ਤੋਂ ਬਾਅਦ ਮੈਂ ਤੁਹਾਡੀਆਂ ਆਦਤਾਂ ਫਿਰ ਤੋਂ ਅੱਗੇ ਸੁਣਦੀਆਂ ਜੀ।

0: ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਤਿਆਰੀ ਖਿੱਚ ਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਤੇ ਲਓ ਜੀ ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਜੀ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ।
0: ਜੀ ਥੈਂਕ ਯੂ ਜੀ, ਥੈਂਕ ਯੂ। ਅਤੇ ਆਦਤ ਅਸੀਂ ਅੱਜ ਗੱਲ ਕਰ ਰਹੇ ਹਾਂ, ਅਤੇ ਸਭ ਤੋਂ ਪਹਿਲਾਂ ਹੁਣ ਤੁਸੀਂ ਮੈਨੂੰ ਮਾੜੀ ਆਦਤ ਦੱਸੋ ਆਪਣੀ।
1: ਮਾੜੀ ਆਦਤ ਮੈਨੂੰ ਮੈਡਮ ਜੀ, ਫੋਨ ਜਦੋਂ ਆਪਾਂ ਰੇਡੀਓ ਸੁਣਦੇ ਹਾਂ ਨਾ, ਤਾਂ ਮੈਨੂੰ ਫੋਨ ਮਿਲਾਉਣ ਦੀ ਮਾੜੀ ਆਦਤ ਆ, ਵੀ ਭਾਵੇਂ ਕੱਲ ਹੀ ਲੱਗਾ ਹੋਵੇ ਪਰ ਫੋਨ ਉਸਲਾ ਮਿਲਾਉਣਾ ਪੈਂਦਾ, ਜ਼ਰੂਰੀ, ਉਂਗਲੀਆਂ ਰੁਕਦੀਆਂ ਨਹੀਂ।
0: ਨਹੀਂ, ਇਹ ਮਾੜੀ ਆਦਤ ਨਹੀਂ, ਇਹ ਤਾਂ ਬੜੀ ਚੰਗੀ ਆਦਤ ਹੈ।
1: ਮਾੜੀ ਆਦਤ ਮੈਡਮ ਤਾਂ ਕਹਿੰਦੇ ਕਿ ਬਾਕੀ ਬਾਕੀ ਜਿਹੜੇ ਦੋਸਤ ਆ ਉਹ ਕਹਿੰਦੇ ਲੈ ਰੋਜ਼ ਹੀ ਫੋਨ ਮਿਲਾ ਦਿੰਦਾ ਆ, ਇਹ ਬਾਕੀ ਦੋਸਤਾਂ ਨੂੰ ਨਹੀਂ ਚੰਗਾ ਲੱਗਦਾ, ਇਸ ਕਰਕੇ ਉਹ ਮੈਂ ਆਪਣੇ ਆਪ ਨੂੰ
0: ਏਦਾਂ ਕਰਿਆ ਕਰੋ ਨਾ, ਤੁਸੀਂ ਫੋਨ ਬੰਦ ਕਰਕੇ ਫੋਨ ਮਿਲਾ ਲਿਆ ਕਰੋ।
1: ਏਦਾਂ ਫੋਨ ਬੰਦ ਕਰਕੇ ਕਿਤਾ
0: ਫੋਨ ਬੰਦ ਕਰਕੇ ਕਿੱਦਾਂ ਫੋਨ ਮਿਲਾਵਾਂਗਾ ਮੈਂ?
1: ਫੋਨ ਬੰਦ ਕਰਕੇ ਕਿੱਦਾਂ ਮਿਲਾਵਾਂਗੇ ਯਾਰ? ਰੇਡੀਓ ਬੰਦ ਕਰਕੇ?
0: ਉਦਾਂ ਹੀ
1: ਰੇਡੀਓ
0: ਏਦਾਂ ਕਰੋ, ਤੁਸੀਂ ਛੋਟਾ ਜਿਹਾ ਮੋਬਾਈਲ ਨਹੀਂ ਹੁੰਦਾ ਉਹ ਲੈ ਲਓ, ਜਿਹ 'ਚ ਫੋਨ ਹੀ ਨਹੀਂ ਮਿਲਦਾ ਬੱਚਿਆਂ ਵਾਲਾ। ਫਿਰ ਤੁਹਾਡਾ ਹੌਸਲਾ ਵੀ ਹੁੰਦਾ ਰਹੇ, ਹਾਂ ਤੁਸੀਂ ਫੋਨ ਕਰ ਰਹੇ ਹੋ, ਤੁਹਾਨੂੰ ਹੋਏਗਾ ਕਿ ਹਾਂ ਫੋਨ ਨਹੀਂ ਲੱਗ ਰਿਹਾ। ਅੱਛਾ ਠੀਕ ਹੈ, ਮਾੜੀ ਆਦਤ ਨਹੀਂ ਹੈ ਵੈਸੇ, ਚੰਗੀ ਆਦਤ ਹੈ। ਬਟ ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਦੂਸਰਿਆਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਰੋਜ਼ ਰੋਜ਼ ਫੋਨ ਕਰਕੇ।
1: ਫਿਰ ਵੀ ਤੁਹਾਡਾ ਗੱਲ ਕਰਦਾ ਵੀ ਰਹਿ ਨਹੀਂ ਹੁੰਦਾ, ਕਈ ਵਾਰੀ ਮਿਲ ਜਾਂਦਾ ਫੋਨ ਚੱਕਦੇ ਨਹੀਂ।
0: ਹਾਂਜੀ ਹਾਂਜੀ,
1: ਕਈ ਵਾਰੀ ਲੈਣ ਬਿਜੀ ਹੁੰਦੀ ਹੈ ਜਾਂ ਕਿੱਦਾਂ ਵੀ, ਪਰ ਉਹ ਤਾਂ ਕੋਸ਼ਿਸ਼ ਜ਼ਰੂਰ ਕਰਨੀ ਪੈਂਦੀ ਹੈ, ਉਂਗਲੀਆਂ ਨਹੀਂ ਰੁਕਦੀਆਂ।
0: ਤੁਹਾਡੀ ਉਂਗਲੀਆਂ ਨੇ ਵਸ ਇਹਦਾ ਕੰਮ ਖਰਾਬ ਕਰ ਦਿੱਤਾ ਇੱਥੇ।
1: ਹਾਂਜੀ ਹਾਂਜੀ।

0: ਇਹ ਮੈਂ ਇਹ ਕਹਿਣ ਲੱਗੀ ਸੀ, ਵੈਸੇ ਨਹੀਂ ਕਹਿਣਾ ਚਾਹੀਦਾ ਕਿ ਇਹਨੂੰ ਵੱਢਣੀਆਂ ਪੈਣੀਆਂ, ਇਹਨੂੰ ਨਾ ਇੱਦਾਂ ਕਰਿਆ ਕਰੋ ਲਾ ਕੇ ਰੱਖ ਲਿਆ ਕਰੋ ਸਾਈਡ 'ਤੇ ਥੋੜ੍ਹੀ ਦੇਰ ਨਾ, ਬਾਅਦ 'ਚ ਜਦੋਂ ਪ੍ਰੋਗਰਾਮ ਖਤਮ ਹੋ ਜਾਵੇ ਵਾਪਸ ਲਾ ਲਿਆ ਕਰੋ।
1: ਬਸ
0: ਬਸ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ। ਤੇ ਉੱਥੇ ਫਿਰ ਚੰਗੀ ਆਦਤ ਵੀ ਦੱਸੋ ਫਿਰ।
1: ਚੰਗੀ ਆਦਤ ਮੈਡਮ ਅਸੀਂ 1970 ਤੋਂ ਲੈ ਕੇ ਰੇਡੀਓ ਨਾਲ ਜੁੜੇ ਹਾਂ, ਅੱਜ ਤੱਕ ਜੁੜੇ ਹਾਂ ਤਾਂ ਬਸ ਜੁੜੇ ਹੀ ਹਾਂ।
0: ਵਾਹ ਵਾਹ, ਚੰਗੀ ਆਦਤ ਹੈ। ਕੀ ਬਾਤ ਹੈ ਜੀ, ਤੁਹਾਡਾ ਪਿਆਰ ਹੈ ਜੀ ਕਿ ਤੁਸੀਂ ਪਿਆਰ ਸਦਕਾ ਸਾਨੂੰ ਰੋਜ਼
1: ਰਾਤ ਨੂੰ ਵੀ ਦੇਖ ਲਓ 11 ਵਜੇ ਤੱਕ ਜਿੰਨੇ ਚਿਰ ਰੇਡੀਓ ਚੱਲਦਾ ਹੈ ਨਾ।
0: ਜੀ ਜੀ,
1: ਕਈ ਵਾਰੀ ਤਾਂ ਚੱਲਦਾ ਤਾਂ ਸਾਰੀ ਰਾਤ ਹੀ, ਆਪਣਾ ਓਰੀਜਨਲ ਚੈਨਲ ਤਾਂ ਤਕਰੀਬਨ ਸਾਰੀ ਰਾਤ ਚੱਲਦਾ, ਪਰ ਆਪਾਂ 11 ਵਜੇ ਤੇ ਜ਼ਰੂਰ ਹਿੱਸਾ ਲਈਦਾ।
0: ਜੀ ਜੀ, ਜਿਹੜਾ ਸਾਡਾ ਆਪਣਾ ਆਕਾਸ਼ਵਾਣੀ ਜਲੰਧਰ FM ਰੇਨਬੋ ਨਾਲ ਤੁਸੀਂ ਜੁੜੇ ਰਹਿੰਦੇ 11 ਵਜੇ ਤੱਕ ਨਾ। ਨਹੀਂ, ਬੜੀ ਚੰਗੀ ਗੱਲ ਹੈ ਵਾਲੀ। ਵੈਸੇ ਕੋਈ ਆਦਤ ਦੱਸੋ ਕੋਈ, ਜਿੱਦਾਂ ਸਵੇਰੇ ਵਾਕ ਕਰਨ ਜਾਣਾ, ਅਖਬਾਰ ਪੜ੍ਹਨਾ, ਕਿਤਾਬਾਂ ਪੜ੍ਹਨਾ?
1: ਮੈਂ ਦੇਖੋ ਜੀ ਸਵੇਰੇ ਨਾ ਸਾਈਕਲ ਚਲਾਉਣ ਦੀ ਮੈਨੂੰ ਜ਼ਰੂਰੀ ਹੈ, ਮੈਂ ਸਾਈਕਲ ਚਲਾਉਣ ਜਾਂਦਾ ਹੁੰਦਾ, ਤਕਰੀਬਨ 5-6 ਕਿਲੋਮੀਟਰ ਜਾਣਾ ਤੇ 5-6 ਕਿਲੋਮੀਟਰ ਆਉਣਾ।
0: ਅੱਛਾ ਅੱਛਾ, ਡੇਲੀ ਚਲਾਉਂਦੇ ਹੋ ਤੁਸੀਂ?
1: ਹਾਂ ਡੇਲੀ ਚਲਾਉਂਦਾ, ਕਿਸੇ ਕਿਸੇ ਦਿਨ ਕੋਈ ਮੈਸੇਜ ਹੋ ਜਾਂਦਾ, ਨਹੀਂ ਤਾਂ ਮੈਂ ਡੇਲੀ ਚਲਾਉਂਦੇ ਚਲਾਉਂਦਾ।
0: ਅੱਛਾ, ਨਹੀਂ ਇਹ ਤਾਂ ਬੜੀ ਚੰਗੀ ਆਦਤ ਹੈ ਵੈਸੇ, ਸਾਈਕਲ ਤਾਂ ਵੈਸੇ ਵੀ ਚਲਾਉਣਾ ਚਾਹੀਦਾ ਸਾਨੂੰ।
1: ਤੇ ਸਵੇਰੇ ਸੁੱਤੇ ਉੱਠਦੇ ਪਹਿਲੇ ਕੋਸਾ ਪਾਣੀ ਪੀਣਾ, ਕੋਸੇ ਪਾਣੀ ਦੇ ਨਾਲ ਫਿਰ ਰਾਤੀਆਂ ਭਿਗੋਈਆਂ ਹੋਈਆਂ ਬਦਾਮ ਦੀਆਂ ਗਿਰੀਆਂ,
0: ਅੱਛਾ ਅੱਛਾ,
1: ਤੇ ਅਖਰੋਟ ਉਹ ਸਵੇਰ ਨੂੰ ਖਾਣੇ ਆ, ਤਾਂ ਫਿਰ ਜਾ ਕੇ ਸਾਈਕਲ ਚਲਾਉਣ ਲੱਪਣਾ, ਤਾਂ ਫਿਰ ਮੁੜ ਕੇ ਬਾਅਦ ਵਿੱਚ 1 ਘੰਟੇ ਕੁ ਬਾਅਦ ਆਈਦਾ ਆ।
0: ਅੱਛਾ ਜੀ,
1: ਫਿਰ ਬਾਅਦ ਚ ਨਹਾ ਧੋ ਕੇ ਤਾਂ ਫਿਰ ਖਾਣਾ ਖੁਣਾ ਬਾਕੀ ਬਾਅਦ ਚ ਖਾਏਗਾ।
0: ਮਤਲਬ ਤੁਸੀਂ ਆਪਣੀ ਹੈਲਥ ਦਾ ਪੂਰਾ ਧਿਆਨ ਰੱਖਦੇ ਹੋ?
1: ਬਿਲਕੁਲ ਜੀ, ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੀ ਦੀ ਆ, ਬਾਕੀ ਹੁਣ 70 ਸਾਲ ਦੀ ਉਮਰ ਹੋ ਗਈ ਆ
0: ਜੀ।
1: ਸਾਡੇ
0: ਨਾਲ ਜ਼ਿਆਦਾ ਜਵਾਨ ਹੋ, ਸਾਡੇ ਨੌਜਵਾਨਾਂ ਦੇ ਗੋਡੇ ਅੱਜ ਕੱਲ ਹੁਣੀ ਦੁਖਣ ਲੱਗ ਗਏ ਸਗੋਂ। ਚਲੋ ਜੀ, ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਹੁਣ ਗੀਤ ਵੀ ਦੱਸ ਦੋ।
1: ਗੀਤ ਮੈਡਮ ਸੁਣਾ ਦਿਓ, ਹਰਜੀਤ ਹਰ ਬੰਦਾ
0: ਆਵਾਜ਼ਾਂ, ਇਹ ਆਵਾਜ਼ਾਂ ਮਾਰਨੀਆਂ ਕਿਸੇ ਨੂੰ? ਤੁਸੀਂ ਰੇਡੀਓ ਨੂੰ ਆਵਾਜ਼ ਮਾਰੀ, ਰੇਡੀਓ ਹਾਜ਼ਰ ਹੋ ਗਿਆ, ਤੇ ਤੁਹਾਡੀ ਕੀਤੀ ਫਰਮਾਇਸ਼ ਵੀ ਪੂਰੀ ਹੋਣ ਵਾਲੀ ਹੈ ਜੀ।
1: ਬਿਲਕੁਲ ਜੀ,
0: ਥੈਂਕ ਯੂ ਸੋ ਮਚ ਜੀ ਕਾਲ ਕਰਨ ਵਾਸਤੇ ਜੀ। ਅਗਲੀ ਕੋਲ ਵੀ ਮੈਂ ਜ਼ਰੂਰ ਲਵਾਂਗੀ, ਨੰਬਰ ਮੈਂ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, 04-01-8124-2174 ਇਹ ਸਾਡਾ ਹੈ ਜੀ ਕਾਲਿੰਗ ਨੰਬਰ, ਤੁਸੀਂ ਕਾਲ ਕਰੋ ਤੇ ਆਪਣੀ ਆਦਤਾਂ ਬਾਰੇ ਦੱਸੋ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਹੁਣ ਇੱਕ ਬਿਊਟੀਫੁਲ ਜਿਹਾ ਟਰੈਕ ਮੈਂ ਪਲੇ ਕਰਨ ਜਾ ਰਹੀ ਹਾਂ।

0: ਜੀ ਹਾਂ, ਕੋਲੋਂ ਦੇ ਲੰਘੇ ਬਿਨਾਂ ਬੋਲ ਕੇ ਇੱਕ ਇਹ ਵੀ ਆਦਤ ਹੈ ਮੈਨੂੰ ਯਾਦ ਆ ਕਿ ਗਾਣਾ ਸੁਣਦੇ ਸਾਰ ਹੀ, ਕਿ ਇੱਕ ਆਦਤ ਇਹ ਵੀ ਹੁੰਦੀ ਹੈ ਕਿ ਨਾ ਸਾਡੇ ਕੋਲੋਂ ਕੋਈ ਲੰਘ ਜਾਂਦਾ ਹੁੰਦਾ, ਜਿੱਦਾਂ ਨਾ ਬੱਚਿਆਂ ਦੀ ਬੜੀ ਆਦਤ ਹੁੰਦੀ ਹੈ ਕਿ ਨਾਲ ਕੋਈ ਇੱਦਾਂ ਕੋਈ ਬਜ਼ੁਰਗ ਜਾਂ ਵੱਡਾ ਕੋਈ ਲੰਘਦਾ ਹੁੰਦਾ ਨਾ, ਜਿਹਦੇ ਨਾਲ ਗੱਲ ਕਰਨਾ ਸਾਨੂੰ ਚੰਗਾ ਲੱਗਦਾ, ਅਸੀਂ ਜਾਣ ਕੇ ਉਹਨੂੰ ਇਗਨੋਰ ਮਾਰ ਕੇ ਨਾ ਕੋਲੋਂ ਦੀ ਲੰਘ ਜਾਂਦੇ ਹਾਂ, ਅਗਲਾ ਬੰਦਾ ਵਾਜਾ ਹੀ ਮਾਰਦਾ ਰਹਿ ਜਾਂਦਾ। ਇਹ ਵੀ ਇੱਕ ਆਦਤ ਹੁੰਦੀ ਹੈ, ਭੈੜੀ ਆਦਤ। ਚਲੋ ਛੱਡੋ, ਇਹ ਤਾਂ ਆਦਤਾਂ ਹੁੰਦੀਆਂ ਰਹਿੰਦੀਆਂ ਨੇ, ਅਗਲੀ ਕੋਲਰ ਦੀ ਆਦਤ ਸੁਣਦੇ ਹਾਂ। ਹੈਲੋ ਹੈਲੋ
1: ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਜੀ?
1: ਮੈਡਮ ਨਮਸਕਾਰ
0: ਜੀ, ਕੌਣ ਗੱਲ ਕਰ ਰਿਹਾ?
1: ਰਾਜ ਕੁਮਾਰ ਸ਼ਰਮਾ ਬੋਲਦਾ ਲੁਧਿਆਣੇ ਤੋਂ ਜੀ।
0: ਜੀ ਜੀ ਸ਼ਰਮਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਥੈਂਕ ਯੂ ਮੈਡਮ
0: ਜੀ। ਅੱਜ ਦੀ ਆਦਤ ਫਿਰ ਆਪਾਂ ਗੱਲ ਕਰ ਰਹੇ ਹਾਂ, ਪਹਿਲਾਂ ਤੁਸੀਂ ਮੈਨੂੰ ਦੱਸੋ ਆਪਣੀ ਮਾੜੀ ਆਦਤ।
1: ਮਾੜੀ ਆਦਤ ਜੀ?
0: ਹਾਂਜੀ ਹਾਂਜੀ, ਮਾੜੀ, ਬੜਾ ਸੋਚਣ ਲੱਗ ਗਏ।
1: ਮੈਡਮ ਮਾੜੀ ਆਦਤ ਹੈ ਹੀ ਕੋਈ ਨਹੀਂ, ਆਪਾਂ ਜਦੋਂ ਵੀ ਕੋਈ ਕੰਮ ਕਰੀਦਾ ਵਾ ਆਪਾਂ ਟਾਈਮ ਨਾਲ ਜਾ ਕੇ ਬਿਲਕੁਲ ਕੰਮ ਕਰੀਦਾ ਵਾ, ਆਪਾਂ ਮਾੜੀਆਂ ਆਦਤਾਂ ਦੇ ਪਿੱਛੇ ਜਾਈਦਾ ਨਹੀਂ, ਵਧੀਆ ਆਦਤਾਂ ਪਿੱਛੇ ਜਾਈਦਾ।
0: ਅੱਛਾ ਅੱਛਾ, ਕੋਈ ਮਾੜੀ ਆਦਤ ਨਹੀਂ ਰੱਖੀ?
1: ਬਿਲਕੁਲ ਜੀ, ਕੋਈ ਮਾੜੀ ਆਦਤ ਨਹੀਂ ਰੱਖੀ ਆਪਾਂ। ਜੇ ਆਪਾਂ ਨੂੰ ਕੰਮ ਤੇ ਕਿਤੇ ਜਾ ਰਹੇ ਨਾ, ਆਪਾਂ ਕਿਹਦਾ ਟਾਈਮ ਤੇ ਪਹੁੰਚੀਏ ਤੇ ਮਾੜੀ ਆਦਤ ਛੱਡੀ ਕਰਨੀ ਨਹੀਂ ਕੋਈ ਜੀ।
0: ਨਹੀਂ, ਉਹ ਤਾਂ ਚਲੋ ਚੰਗੀ ਆਦਤ ਹੋ ਗਈ ਹਰ ਜਗ੍ਹਾ ਟਾਈਮ ਤੇ ਪਹੁੰਚਣਾ, ਫਿਰ ਵੀ ਇੱਕ ਆਦਤ ਹੁੰਦੀ ਨਾ ਬੰਦੇ ਦੀ ਜਿੱਦਾਂ ਜ਼ਿਆਦਾ ਬੋਲਣ ਦੀ ਜਾਂ ਗੱਲ ਕਰਨ ਦੀ, ਜਾਂ ਫਿਰ ਦੂਸਰੀ ਤਰੀਕੇ ਦੇ ਨਾਲ ਕਹਿ ਦਈਏ ਚਾਹ ਪੀਣ ਦੀ ਬਹੁਤ ਜ਼ਿਆਦਾ ਆਦਤ।
1: ਮੈਡਮ ਆਪਾਂ ਨੂੰ ਮਾੜੀ ਆਦਤ ਇਹੀ ਆ ਵੀ ਆਪਾਂ ਕੰਮ ਜ਼ਿਆਦਾ ਕਰੀਏ ਤੇ ਬਸ ਕੰਮ ਤੇ ਆਪਣੇ ਟਾਈਮ ਨਾਲ ਪਹੁੰਚਣਾ ਵਾ, ਇਹੀ ਸਭ ਤੋਂ ਵੱਡੀ ਮਾੜੀ ਆਦਤ ਆ।
0: ਇਹ ਮਾੜੀ ਆਦਤ ਨਹੀਂ ਕਹਿ ਸਕਦੇ, ਇਹ ਤਾਂ ਚੰਗੀ ਆਦਤ ਹੈ ਨਾ।
1: ਚੰਗੀ ਆਦਤ ਹੈ ਨਾ, ਕਈਆਂ ਨੂੰ ਹੁੰਦੇ ਨਾ ਜਦੋਂ ਆਪਾਂ ਟਾਈਮ ਕੰਮ ਤੇ ਵੀ ਜਾਣਾ, ਉਹ ਵੀ ਰਾਹ ਦੇ ਵਿੱਚ ਕੋਈ ਯਾਰ ਦੋਸਤ ਮਿਲ ਗਿਆ ਉੱਥੇ ਖੜ ਗਏ,
0: ਅੱਛਾ ਅੱਛਾ,
1: ਆਪਾਂ ਕੰਮ ਨੂੰ ਕੰਮ ਸਮਝੀਏ, ਮਾੜੀ ਆਦਤ ਨਾ ਕਰੀਏ।
0: ਹਾਂਜੀ ਹਾਂਜੀ,
1: ਆਪਣੇ ਇਸ ਕਰਕੇ ਆਪਣਾ ਕੰਮ ਨਾ ਕੰਮ ਰੱਖੀਏ, ਮਾੜੀਆਂ ਆਦਤਾਂ ਨਾ ਕਰੀਏ।
0: ਤੁਸੀਂ ਇੰਨੀਆਂ ਚੰਗੀਆਂ ਆਦਤਾਂ ਰੱਖੇ, ਕਰਨਾ ਕੀ ਹੈ
1: ਮੈਡਮ? ਅੱਜ ਕੱਲ੍ਹ ਚੰਗੀ ਆਦਤ ਰੱਖੋ ਤਾਂ ਵੀ ਤਾਂ ਹੀ ਵਧੀਆ ਰਹਿੰਦਾ, ਮਾੜੀਆਂ ਆਦਤਾਂ ਤੇ ਮਾੜਾ
0: ਸਾਰੀ ਗੱਲ ਖਤਮ ਹੋ ਜਾਣੀ ਬਾਅਦ ਚ, ਕਹਿਣਾ ਯਾਰ ਅਸੀਂ ਕੀ ਰੱਖਿਆ, ਛੱਡੋ ਪਰੇ। ਜੀ ਜੀ, ਨਹੀਂ ਇਹ ਵਾਲੀ ਆਦਤ ਵੀ ਨਹੀਂ ਹੈਗੀ ਤੁਹਾਨੂੰ ਕਿ ਕੋਈ ਲੰਘ ਕੋਈ ਆਇਆ ਹੋਵੇ ਜਾਂ ਕਿਸੇ ਨੇ ਤੁਹਾਨੂੰ ਫੋਨ ਕੀਤਾ ਹੋਵੇ ਕਿ ਯਾਰ ਮੈਂ ਘਰ ਦੇ ਬਾਹਰ ਆ ਗਿਆ, ਤੁਸੀਂ ਕਹੋ ਨਹੀਂ ਬਸ ਮੈਂ ਤਾਂ ਬਾਹਰ ਹੀ ਹਾਂ, ਪਹੁੰਚਣ ਲੱਗਾ 5 ਮਿੰਟ ਚ ਹਲੇ, ਭਾਵੇਂ ਅੱਧਾ ਘੰਟਾ ਲੱਗਦਾ ਹੋਵੇ ਆਉਣ ਨੂੰ।
1: ਸਹੀ,
0: ਚਲੋ ਫਿਰ ਵੀ ਝੂਠ ਬੋਲਣ ਦੀ ਆਦਤ ਤਾਂ ਹੁੰਦੀ ਹੈ ਨਾ।
1: ਝੂਠ ਬੋਲਿਆ ਚੰਗੇ ਲਈ ਵੀ ਝੂਠ ਬੋਲਣਾ ਪੈਂਦਾ।

0: ਆਦਤਾਂ ਵੀ ਕੋਈ ਚੰਗੀਆਂ ਮਾੜੀਆਂ ਹੁੰਦੀਆਂ ਵੀ ਸਾਡੀ ਆਪਾਂ ਇਨਸਾਨ ਆ ਸਾਨੂੰ ਕਹਿੰਦੇ ਨਾ ਗਲਤੀਆਂ ਦੇ ਆਦਤਾਂ ਦੇ ਪੁੱਤ ਨੇ
1: ਬਿਲਕੁਲ ਜੀ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਜੀ
0: ਜੀ ਜੀ ਜੀ ਤੇ ਗੀਤ ਕਿਹੜਾ ਸੁਣਨਾ ਚਾਹੋਗੇ ਫਿਰ ਤੁਸੀਂ
1: ਗੀਤ ਜੀ ਗੁਰਦਾਸ ਮਾਨ ਦਾ ਕੋਈ ਵੀ ਸੁਣਾ ਦਿਓ ਜੀ ਆਪਣੀ ਪਸੰਦ ਦਾ
0: ਜੀ ਜ਼ਰੂਰ ਸੁਣਾ ਦਾਂਗੇ ਜੀ ਗੁਰਦਾਸ ਮਾਨ ਦੀ ਪਸੰਦ ਦਾ ਗੀਤ ਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਤੇ ਨੰਬਰ ਮੈਂ ਅਨਾਊਂਸ ਕਰਨ ਜਾ ਰਹੀ ਹਾਂ 081-4 ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਇੱਕ ਬੜਾ ਬਿਊਟੀਫੁਲ ਟਰੈਕ ਸੱਜਣਾ ਵੇ ਸੱਜਣਾ ਗੀਤ ਪਲੇ ਕਰੇ ਜਾ ਰਹੀ ਹਾਂ ਸੁਣ ਕੇ ਜਾਇਓ ਅਤੇ ਫਿਰ ਮੁੜ ਕੇ ਆਉਂਦੇ ਹਾਂ ਜੀ ਅਗਲੇ ਕੋਲਰ ਦੇ ਨਾਲ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਤੇ ਪ੍ਰੋਗਰਾਮ ਦੇ ਵਿੱਚ ਮੈਂ ਹੁਣ ਲਾਸਟ ਕੋਲ ਲੈਣ ਜਾ ਰਹੀ ਹਾਂ ਤੇ ਆਓ ਗੱਲਬਾਤ ਕਰਦੇ ਉਹਨਾਂ ਨਾਲ ਹੈਲੋ
1: ਹੈਲੋ
0: ਹੈਲੋ ਹਾਂਜੀ ਕੌਣ ਗੱਲ ਕਰ ਰਿਹਾ ਜੀ
1: ਮੈਡਮ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਿਹਾ
1: ਮੈਡਮ ਅਸੀਂ ਫਿਰੋਜ਼ਪੁਰ ਤੋਂ ਸਾਡਾ ਪਿੰਡ ਜ਼ਿਲ੍ਹਾ ਸਾਡਾ ਫਿਰੋਜ਼ਪੁਰ ਹੈ ਜੀ ਪਿੰਡ ਸਾਡਾ ਸ਼ੇਰਪੁਰ ਤਖਤੂ ਵਾਲਾ ਤੇ ਬੋਲਦੇ ਹਾਂ ਮੈਂ ਡੇਵਿਡ ਹਾਂ ਜੀ
0: ਤੁਸੀਂ ਡੇਵਿਡ ਬੋਲਦੇ ਪਏ ਹੋ
1: ਹਾਂਜੀ
0: ਡੇਵਿਡ ਦੇ ਨਾਮ ਦਾ ਹਿਸਾਬ ਨਾਲ ਤੁਹਾਡਾ ਤਾਂ ਲੰਡਨ ਲੁੰਡਨ ਹੋਣਾ ਚਾਹੀਦਾ ਸੀ
1: ਲੰਡਨ ਤਾਂ ਠੀਕ ਹੈ ਜੀ ਮੈਡਮ ਪਰ ਮੇਰਾ ਨਾਮ ਇੱਥੇ ਆਪਾਂ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ
0: ਕਿੰਨੇ ਰੱਖਿਆ ਹੈ ਨਾਮ
1: ਹਾਂਜੀ
0: ਨਾਮ ਕਿੰਨੇ ਰੱਖਿਆ ਹੈ
1: ਨਾਮ ਵੈ ਸਾਡੀ ਫੈਮਿਲੀ ਸਾਰੀ ਇਟਲੀ ਆ ਜੀ ਉੱਥੋਂ ਹੀ ਨਾਮ ਆਇਆ ਜੀ
0: ਦੇਖਿਆ ਸਹੀ ਪਕੜਿਆ ਨਾ ਫਿਰ ਮੈਂ
1: ਹਾਂਜੀ
0: ਜੀ ਤੇ ਫਿਰ ਅੱਜ ਆਦਤ ਦੀ ਅਸੀਂ ਗੱਲ ਕਰ ਰਹੇ ਹਾਂ ਹੁਣ ਮੈਨੂੰ ਕੋਈ ਚੰਗੀ ਆਦਤ ਆਪਣੇ ਬਾਰੇ ਦੱਸੋ ਤੇ ਮਾੜੀ ਆਦਤ ਵੀ
1: ਆਦਤ ਮਾੜੀ ਜੀ ਆਦਤਾਂ ਮਾੜੀਆਂ ਆਪਾਂ ਨੂੰ ਦੇਖਦੇ ਪਏ ਆਦਤਾਂ ਜਿਹੜੀਆਂ ਮਾੜੀਆਂ
0: ਹਾਂਜੀ
1: ਉਹ ਬੰਦੇ ਨੂੰ ਮੰਨ ਲਓ ਵੀ ਜਿਵੇਂ ਕਹਿੰਦੇ ਹੌਲੀ ਹੌਲੀ ਹੌਲੀ ਹੌਲੀ ਬੰਦੇ ਤੇ ਖਤਮ ਕਰ ਦਿੰਦੀਆਂ ਚੰਗੀਆਂ ਆਦਤਾਂ ਮੰਨ ਲਓ ਜਿਵੇਂ ਚੰਗੀ ਆਦਤ ਹੋਊਗੀ ਤੁਸੀਂ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓਗੇ
0: ਜੀ ਜੀ ਜੀ
1: ਉਹ ਅਗਾ ਚੰਗੇ ਇਨਸਾਨ ਹੀ ਬਣਨਗੇ ਜੀ
0: ਜੀ ਜੀ ਤੇ ਤੁਸੀਂ ਕਿੰਨੀਆਂ ਆਦਤਾਂ ਚੰਗੀਆਂ ਦੇ ਦਿੱਤੀਆਂ
1: ਆਪਾਂ ਜੀ ਮੇਰੇ ਤੇ ਦੋ ਲੜਕੇ ਇੱਕ ਲੜਕੀ ਆ ਜੀ
0: ਅੱਛਾ ਜੀ
1: ਹਾਂਜੀ ਮੇਰੀ ਤਾਂ ਜਿੱਥੋਂ ਤੱਕ ਕੋਸ਼ਿਸ਼ ਹੈ ਵੀ ਮੰਨ ਲਓ ਚੰਗੀ ਆਦਤ ਸਿਖਾਉਣੀ ਹੈ
0: ਹਾਂਜੀ
1: ਜਿਵੇਂ ਮੰਨ ਕੇ ਚੱਲੋ ਕੋਈ ਦੀ ਚੀਜ਼ ਡਿੱਗੀ ਹੈ ਹਨਾ ਉਹਦੇ ਇਲਾਕੋਂ ਦੀ ਚੀਜ਼ ਮੰਨ ਲਓ ਜੇ ਮੰਨ ਲਾ ਕਿਤੇ ਪਤਾ ਲੱਗ ਜਾਂਦਾ
0: ਜੀ
1: ਅਗਲੇ ਨੂੰ ਅਗਲੇ ਦੀ ਚੀਜ਼ ਮੰਨ ਲਓ ਹਨਾ ਪਹੁੰਚਾ ਦੇਣੀ ਚਾਹੀਦੀ ਹੈ
0: ਜੀ ਜੀ
1: ਚੋਰੀ ਕਰਨੀ ਨਹੀਂ ਚਾਹੀਦੀ
0: ਜੀ ਜੀ
1: ਤੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਆਦਤਾਂ ਹੀ ਮੰਨ ਲਓ ਬੱਚੇ ਨੂੰ ਸ਼ੁਰੂ ਤੋਂ ਸਮਝਾਈਆਂ ਜਾਣ ਤੇ ਵੱਡੇ ਜਾ ਕੇ ਮੰਨ ਕੇ ਚੱਲੋ ਵੀ ਉਹੀ ਬੰਦਾ ਇਨਸਾਨ ਵਧੀਆ ਬਣ ਜਾਂਦਾ
0: ਹਾਂਜੀ ਉਹ ਤਾਂ ਠੀਕ
1: ਹੈ ਨਿੱਕੀਆਂ ਆਦਤਾਂ ਹੀ ਬੰਦੇ ਨੂੰ ਵਿਗਾੜ ਦਿੰਦੀਆਂ
0: ਹਾਂਜੀ ਤੁਸੀਂ ਆਪਣੀ ਆਦਤ ਦੱਸੋ ਤੁਹਾਡੀ ਤੁਹਾਡੀ ਕਿਹੜੀ ਮਾੜੀ ਆਦਤ ਹੈ ਇਦਾਂ ਦੀ
1: ਮੇਰੇ ਆਦਤ ਤਾਂ ਕੋਈ ਨਹੀਂ ਆਦਤ ਮਾੜੀ ਜੀ ਮਾੜੀ ਨੀ ਕਟਿੰਗ ਦਾ ਕੰਮ ਕਰਦਾ ਕੋਈ ਆਦਤ ਇਹੋ ਜਿਹੀ ਹੈ ਨੀ ਕੋਈ ਮਾੜੀ ਹੋਵੇ ਕੋਈ
0: ਲੈ ਕਸਟਮਰ ਨੂੰ ਇਹ ਕਹਿ ਦੇਣਾ ਟਾਈਮ ਨੀ ਕੋਈ ਕਸਟਮਰ ਨੂੰ ਕਈ ਵਾਰ ਕਹਿ ਦੇਣਾ ਕਿ ਟਾਈਮ ਹੋਣ ਦੇ ਬਾਵਜੂਦ ਵੀ ਨਹੀਂ ਰੁਕੋ ਰੁਕੋ ਟਾਈਮ ਹੈ ਨੀਗਾ ਸਾਡੇ ਕੋਲ ਫੇਰ ਆਈਓ
1: ਹਾਂਜੀ ਇਹ ਕੰਮ ਚੱਲਦਾ ਰਹਿੰਦਾ
0: ਦੇਖਿਆ ਫੜੇ ਗਏ ਨਾ
1: ਝੂਠ ਹੋ ਗਿਆ ਜੀ ਮੰਨ ਕੇ ਚੱਲੋ
0: ਹੈ ਤਾਂ ਆਦਤ ਹੈ ਨਾ
1: ਵੀ ਕਿਸੇ ਬੰਦੇ ਨੂੰ ਮੰਨ ਲਓ ਜਿਵੇਂ ਮੰਨ ਲਓ ਬੰਦਾ ਕਹਿ ਦਿੰਦਾ
0: ਜੀ ਜੀ
1: ਕਿੱਥੇ ਆ ਮੈਂ ਹੁਣ ਨਾ ਘਰੇ ਆ ਤੇ ਮੈਂ ਕਹਿ ਦਿੰਦਾ ਮੈਂ ਪਾਸੇ ਆ ਮੈਂ ਆਉਣਾ ਅੱਧੇ ਘੰਟੇ ਤੱਕ ਜੀ ਬਸ ਬਾਕੀ ਉਹ ਬੰਦੇ ਨੂੰ ਹਨਾ ਮਿਲ ਵੀ ਲਈਦਾ ਹੈ ਬਾਕੀ ਕਈ ਵਾਰੀ ਬੰਦਾ ਆਪਦਾ ਕੰਮ ਕਰਦਾ ਹੁੰਦਾ ਕਈ ਵਾਰੀ ਝੂਠ ਮਾਰਨਾ ਵੀ ਪੈਂਦਾ ਹੈ
0: ਹਾਂ ਇਹ ਤਾਂ ਹੈ ਦੇਖੋ ਇਹ ਨਾ ਇੱਕ ਮੈਂ ਇਹਨੂੰ ਮਾੜੀ ਆਦਤ ਵੀ ਨਹੀਂ ਕਹੂੰਗੀ ਇੰਨੀ ਚੰਗੀ ਵੀ ਨਹੀਂ ਕਹੂੰਗੀ ਕਈ ਵਾਰ ਚੰਗੀ ਵੀ ਨਹੀਂ ਰਹਿੰਦੀ ਇਹ ਕਈ ਵਾਰ ਆਪਾਂ ਜ਼ਿਆਦਾ ਇੰਤਜ਼ਾਰ ਕਰਾ ਦਿੰਦੇ ਹਾਂ ਪਰ ਕਈ ਵਾਰ ਚਲੋ ਅਸੀਂ ਪਹੁੰਚ ਵੀ ਜਾਂਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ
1: ਸਹੀ ਗੱਲ ਹੈ
0: ਜੀ ਅਤੇ ਤੁਸੀਂ ਫਿਰ ਆਪਣੀ ਹੁਣ ਚੰਗੀ ਆਦਤ ਮਾੜੀ ਆਦਤ ਦੱਸਦੀ ਚੰਗੀ ਆਦਤ ਤੁਸੀਂ ਹੁਣ ਕੋਈ ਦੱਸੋ ਇੱਦਾਂ ਦੀ ਜਿਹੜੀ ਤੁਸੀਂ ਡੇਲੀ ਕਰਦੇ ਹੋਵੋ ਤੁਹਾਨੂੰ ਆਦਤ ਹੋਵੇ ਆਪਣੀ
1: ਚੰਗੀ ਆਦਤ ਆ ਜੀ ਮੈਂ ਸੁਬਹ ਉੱਠਦਾ ਦੁਕਾਨ ਖੋਲ ਲਈਦੀ ਏ
0: ਲੈ ਇਹ ਚੰਗੀ ਆਦਤ ਹੋ ਗਈ
1: ਹਾਂਜੀ
0: ਇਹ ਤਾਂ ਸੀ ਇਹ ਆਦਤ ਹੈਗੀ ਚਲੋ ਇਹ ਤਾਂ ਸਾਰੇ ਕਰਦੇ ਆ ਤੁਸੀਂ ਕੋਈ ਵੱਖਰਾ ਦੱਸੋ
1: ਵੱਖਰਾ ਤਾਂ ਭੈਣ ਜੀ ਕੋਈ ਵੀ ਨਹੀਂ ਇਹੋ ਜੀ ਮੰਨ ਕੇ ਚੱਲੋ ਵੀ ਆਪਦਾ ਮੈਂ ਤਾਂ ਜੋ ਆਪਦੀ ਡੇਲੀ ਰੂਟੀਨ ਦੇ ਵਿੱਚ ਕਰਦਾ
0: ਜੀ ਜੀ
1: ਇਹੋ ਹੀ ਕੁਛ ਹੈ ਜੀ
0: ਜੀ ਹਾਂ ਤਾਂ ਖੁਸ਼ ਤਾਂ
1: ਹਾਂ ਜੀ ਕਿਉਂ ਪਤਾ ਕੀ ਗੱਲ ਹੈ ਕਈ ਬੰਦੇ ਹੁਣ ਐਵੇਂ ਮੰਨ ਲਾ ਕਹਿ ਦਿੰਦੇ ਆ ਮੈਨੂੰ ਤਾਂ ਕੋਈ ਨਹੀਂ ਇਹੋ ਜਿਹਾ ਲੱਗਦਾ ਵੀ ਕੋਈ ਮੰਨ ਲਾ ਨਵਾਂ ਹੁੰਦਾ ਹੋਵੇ
0: ਜੀ ਜੀ
1: ਹਾਂਜੀ ਜਿਹੜਾ ਡੇਲੀ ਰੂਟੀਨ ਦੇ ਵਿੱਚ ਇਹੋ ਹੀ ਕੁਛ ਚੱਲੀ ਜਾਂਦਾ ਜੀ ਬਸ
0: ਜੀ ਤੇ ਗੀਤ ਵੀ ਕਿਹੜਾ ਸੁਣਨਾ ਚਾਹੋਗੇ ਅੱਜ
1: ਗੀਤ ਭੈਣ ਜੀ ਕੋਈ ਵੀ ਪੰਜਾਬੀ ਸੁਣਾ ਦਿਓ
0: ਅੱਛਾ ਜੀ ਠੀਕ ਹੈ ਜੀ ਤੁਹਾਨੂੰ ਪਤਾ ਕੁੜੀਆਂ ਭੈਣ ਜੀਆਂ ਤੇ ਗੁੱਸਾ ਕਰ ਜਾਂਦੀਆਂ ਬੜੇ ਚੰਗਾ ਲੱਗਾ ਸਾਰਿਆਂ ਨਾਲ ਗੱਲਬਾਤਾਂ ਕਰਕੇ ਅੱਜ ਬੜੀਆਂ ਆਦਤਾਂ ਬਾਰੇ ਪਤਾ ਚੱਲਿਆ ਮੈਨੂੰ ਚਾਹ ਵਾਲੀ ਆਦਤ ਚਲੋ ਕੋਮਨ ਚ ਆਦਤ ਨਿਕਲੀ ਤੇ ਝੂਠ ਬੋਲਣ ਵਾਲੀ ਆਦਤ ਵੀ ਕੋਮਨ ਹੀ ਨਿਕਲੀ ਹੈ ਜਿਹੜੀ ਸੀ ਰੋਜ਼ ਝੂਠ ਬੋਲਦੇ ਹਾਂ ਤੇ ਮੈਂ ਹੁਣ ਕੋਈ ਝੂਠ ਨਹੀਂ ਬੋਲਾਂਗੀ ਕਿਉਂਕਿ ਅਗਲਾ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੋਣ ਵਾਲਾ ਯੁਵਾ ਦੋਸਤਾਂ ਦੀ ਪਸੰਦ ਯੁਵਾਨੀ ਪ੍ਰੋਗਰਾਮ ਜਿਹੜੇ ਪੇਸ਼ ਕਰਨਗੇ ਸਾਡੇ ਆਰ ਜੇ ਦੋਸਤ ਆਰ ਜੇ ਨੇਹਾ ਅਤੇ ਆਰ ਜੇ ਭੂਮਿਕਾ ਬਿਲਕੁਲ ਤਿਆਰ ਬੈਠੀਆਂ ਨੇ ਇਸ ਟਾਈਮ ਵੇਟ ਕਰ ਰਹੀਆਂ ਨੇ ਕਦੋਂ ਸੁਰਬੀ ਜੀ ਉੱਠਣ ਦੇ ਆਪਾਂ ਫਟਾਫਟ ਪ੍ਰੋਗਰਾਮ ਪੇਸ਼ ਕਰੀਏ ਅਤੇ ਮੈਂ ਵੀ ਫਟਾਫਟ 2 ਮਿੰਟ ਦਾ ਗਾਣਾ ਲਗਾ ਕੇ ਇੱਥੇ ਜਾ ਰਹੀ ਹਾਂ ਫਿਰ ਮਿਲਾਂਗੇ

0: 6 ਵਜੇ ਪੂਰੇ ਪ੍ਰੋਗਰਾਮ ਲੈ ਕੇ ਲਵ ਯੂ ਜ਼ਿੰਦਗੀ, ਅਤੇ ਜਾਂਦੇ ਜਾਂਦੇ ਮੈਂ ਇਹ ਕਹੂੰਗੀ ਖੁਸ਼ ਰਹੋ, ਹਾਜ਼ਰ ਰਹੋ, ਮੁਸਕਰਾਉਂਦੇ ਰਹੋ, ਅਤੇ ਸਾਡੇ ਪ੍ਰੋਗਰਾਮ ਦੇ ਨਾਲ ਬਣੇ ਰਹੋ, ਅਤੇ ਸਾਡੇ ਚੈਨਲ ਐਫ ਐਮ ਰੇਨਬੋ ਦੇ ਨਾਲ ਵੀ ਬਣੇ ਰਹੋ ਜੀ।
1: Yo, it's Apache Indian and Jazzy B again. Are we setting the trend? Tell him.

0: प्यारे प्यारे गीत किस्से ते कहानी तुसी सुन रहे हो प्रोग्राम युवाणी FM 102.7 मेगाहर्ट्ज़ आकाशवाणी जलंधर ते मैं हां तुहाडी दोस्त आरजे नेहा
1: सुपने भी नाल मुस्कान भी नाल आई एम आरजे भूमिका लेट्स मेक दिस मोमेंट कमाल।
0: दोस्तों हर वार की तरह अज भी असी लई तुहाडे लई लैके आ गए बहुत सारे खास सैगमेंट ते अज दा जिहड़ा खास सैगमेंट साडा होण वाला है वो है टूर्स एंड ट्रैवल्स जिहदे विच असी गलबात करदे हां साडे लिसनर्स दे नाल ते उहनां दी फेवरेट थावां ते घूमन जांदे हां पर उस तों पहलां असी शुरुआत करदे हां साडे अज दी खास गल दी।
1: ਕੀ ਤੁਸੀਂ ਕਦੇ ਸੋਚਿਆ ਸਵੇਰ ਦੀ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਉਹਨੂੰ ਮਹਿਸੂਸ ਕੀਤਾ? ਕਦੇ ਦਰਖਤ ਦੀ ਛਾਂ ਹੇਠ ਬੈਠ ਕੇ ਸਕੂਨ ਮਹਿਸੂਸ ਕੀਤਾ ਜਾਂ ਮੀਂਹ ਦੀ ਉਹ ਖੁਸ਼ਬੂ ਜਿਹੜੀ ਸਭ ਨੂੰ ਪਸੰਦ ਹੁੰਦੀ ਹੈ? ਜੇ ਹਾਂ ਤਾਂ ਤੁਸੀਂ ਕੁਦਰਤ ਦੀ ਉਸ ਅਦਭੁਤ ਤਾਕਤ ਨੂੰ ਮਹਿਸੂਸ ਕੀਤਾ ਜੋ ਸਾਨੂੰ ਜੀਵਨ ਦਿੰਦੀ ਹੈ ਅਤੇ ਭਵਿੱਖ ਦੀ ਉਮੀਦ ਵੀ। ਜੀ ਹਾਂ, ਅੱਜ ਹੈ ਵਰਲਡ ਇਨਵਾਇਰਮੈਂਟ ਡੇ।
0: ਦੋਸਤੋ ਵਿਸ਼ਵ ਵਾਤਾਵਰਨ ਦਿਵਸ, ਕੁਦਰਤ ਸਾਨੂੰ ਜੀਵਨ ਦਿੰਦੀ ਹੈ, ਸਾਹ ਦਿੰਦੀ ਹੈ, ਪਾਣੀ ਦਿੰਦੀ ਹੈ ਅਤੇ ਹਰ ਉਹ ਚੀਜ਼ ਦਿੰਦੀ ਹੈ ਜਿਸ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਰ ਅੱਜ ਇਹੀ ਕੁਦਰਤ ਮਨੁੱਖੀ ਲਾਪਰਵਾਹੀ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਹਰ ਸਾਲ 5 ਜੂਨ ਨੂੰ ਦੁਨੀਆ ਭਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ

0: ਤੇ ਕੁਦਰਤ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾ ਸਕੇ।
1: ਤੇ ਇਸ ਸਾਲ ਦਾ ਥੀਮ ਹੈ ਇੰਸਪਾਇਰਡ ਬਾਈ ਨੇਚਰ ਫੋਰ ਕਲਾਈਮੇਟ ਫੋਰ ਆਰ ਫਿਊਚਰ। ਜਦੋਂ ਅਸੀਂ ਕੁਦਰਤ ਨੂੰ ਦੇਖਦੇ ਹਾਂ ਤਾਂ ਸਾਨੂੰ ਹਰ ਸਮੱਸਿਆ ਦਾ ਹੱਲ ਮਿਲਦਾ ਹੈ। ਪਰ ਕਿਵੇਂ? ਨਦੀ ਸਾਨੂੰ ਸਿਖਾਉਂਦੀ ਹੈ ਕਿ ਰੁਕਾਵਟਾਂ ਦੇ ਬਾਵਜੂਦ ਅੱਗੇ ਵਧਣਾ। ਦਰਖਤ ਸਾਨੂੰ ਸਿਖਾਉਂਦੇ ਨੇ ਜਿੰਨਾ ਉੱਚਾ ਹੋ ਜਾਓ ਉਨਾ ਹੀ ਨਿਮਰ ਰਹੋ। ਸੂਰਜ ਸਾਨੂੰ ਸਿਖਾਉਂਦਾ ਹੈ ਕਿ ਹਰ ਹਨੇਰੇ ਤੋਂ ਬਾਅਦ ਨਵੀਂ ਸਵੇਰ ਜ਼ਰੂਰ ਆਉਂਦੀ ਹੈ। ਅਤੇ ਧਰਤੀ ਸਾਨੂੰ ਸਿਖਾਉਂਦੀ ਹੈ ਕਿ ਦੇਣਾ ਹੀ ਜੀਵਨ ਦਾ ਅਸਲ ਮਤਲਬ ਹੈ। ਇਸ ਲਈ ਇਸ ਸਾਲ ਦਾ ਥੀਮ ਕਹਿੰਦਾ ਹੈ ਕਿ ਅਸੀਂ ਜਲਵਾਯੂ ਪਰਿਵਰਤਨ ਨਾਲ ਲੜਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤ ਤੋਂ ਸਿੱਖਣਾ ਪਵੇਗਾ।
0: ਤੇ ਦੋਸਤੋ, ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 1972 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਸਵੀਡਨ ਦੇ ਸਟਾਕਹੋਮ ਵਿੱਚ ਵਾਤਾਵਰਨ ਕਾਨਫਰੰਸ ਤੋਂ ਬਾਅਦ ਕੀਤੀ ਗਈ ਸੀ। ਇਹ ਦਿਵਸ ਨੂੰ ਪਹਿਲੀ ਵਾਰ 1973 ਵਿੱਚ ਮਨਾਇਆ ਗਿਆ ਸੀ। ਉਦੋਂ ਤੋਂ ਲੋਕ ਲੈ ਕੇ ਅੱਜ ਤੱਕ ਹਰ ਸਾਲ 5 ਜੂਨ ਨੂੰ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਕੁਦਰਤ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਅਤੇ ਦੋਸਤੋ, ਅੱਜ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ, ਜੇ ਅਸੀਂ ਆਪਣੇ ਕੁਦਰਤ ਦੀ, ਅਸੀਂ ਆਪਣੇ ਇਨਵਾਇਰਮੈਂਟ ਦੀ ਸੰਭਾਲ ਨਹੀਂ ਕਰਾਂਗੇ ਤਾਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਇਹਦਾ ਲਾਭ ਕਿਵੇਂ ਉਠਾ ਪਾਏਗੀ?
1: ਬਿਲਕੁਲ ਨਹੀਂ। ਹਾਂ, ਇਹ ਸਵਾਲ ਕਿਸੇ ਸਰਕਾਰ ਜਾਂ ਕਿਸੇ ਵਿਗਿਆਨੀ ਤੋਂ ਕਰਨ ਦਾ ਨਹੀਂ ਹੈ, ਇਹ ਸਵਾਲ ਖੁਦ ਤੋਂ ਕਰਨ ਦਾ ਕਿ ਅਸੀਂ ਖੁਦ ਧਰਤੀ ਦਾ ਧਿਆਨ ਰੱਖ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਜਿਹੜੀਆਂ ਸਾਫ਼ ਨਦੀਆਂ ਨੇ ਅਗਲੇ ਭਵਿੱਖ ਨੂੰ ਉਹਨਾਂ ਨੂੰ ਦੇਵਾਂਗੇ ਜਾਂ ਫਿਰ ਉਹਨਾਂ 'ਚ ਪਲਾਸਟਿਕ ਦੇਵਾਂਗੇ। ਅੱਜ ਸਾਡੀ ਚੋਣਾਂ ਹੀ ਜਿਹੜੀਆਂ ਨੇ ਨਾ ਉਹ ਭਵਿੱਖ ਨੂੰ ਸੁਧਾਰ ਸਕਦੀਆਂ ਨੇ। ਛੋਟੇ ਕਦਮ ਅਸੀਂ ਕਰ ਸਕਦੇ ਹਾਂ। ਇੱਕ ਦਰਖਤ ਲਗਾਓ, ਪਲਾਸਟਿਕ ਦੀ ਵਰਤੋਂ ਜਿੰਨੀ ਹੋ ਸਕੇ ਘੱਟ ਕਰੋ, ਪਾਣੀ ਦੀ ਹਰ ਬੂੰਦ ਬਚਾਓ, ਬਿਜਲੀ ਦੀ ਫਜ਼ੂਲ ਖਪਤ ਵੀ ਨਾ ਕਰੋ। ਜਦੋਂ ਵੀ ਤੁਸੀਂ ਕਿਸੇ ਦਰਖਤ ਦੀ ਛਾਂ ਹੇਠ ਬੈਠੋ ਨਾ, ਕਿਸੇ ਪੰਛੀ ਦੀ ਚਹਿਕ ਸੁਣੋ ਜਾਂ ਮੀਂਹ ਦੀਆਂ ਬੂੰਦਾਂ ਨੂੰ ਧਰਤੀ ਨਾਲ ਮਿਲਦਿਆਂ ਦੇਖੋ ਤਾਂ ਇੱਕ ਪਲ ਲਈ ਸੋਚੋ, ਕੁਦਰਤ ਸਾਨੂੰ ਹਰ ਰੋਜ਼ ਬਿਨਾਂ ਕਿਸੇ ਸ਼ਿਕਾਇਤ ਦੇ ਕਿੰਨਾ ਕੁਝ ਦਿੰਦੀ ਹੈ। ਯਾਦ ਰੱਖੋ, ਧਰਤੀ ਨੂੰ ਸਾਡੀ ਲੋੜ ਨਹੀਂ, ਸਾਨੂੰ ਧਰਤੀ ਦੀ ਲੋੜ ਹੈ।
0: ਅਤੇ ਦੋਸਤੋ, ਅੱਜ ਇਹ ਮੈਸੇਜ ਅਸੀਂ ਆਪਣੇ ਸਾਰੇ ਲਿਸਨਰਸ ਨੂੰ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਹੋ ਸਕੇ ਨੇਚਰ ਦੀ ਸੰਭਾਲ ਕਰੋ ਅਤੇ ਘੱਟ ਤੋਂ ਘੱਟ ਪੋਲਿਊਸ਼ਨ ਫੈਲਾਓ ਅਤੇ ਪਾਣੀ ਨੂੰ ਘੱਟ ਤੋਂ ਘੱਟ ਵੇਸਟ ਕਰੋ, ਤਾਂ ਕਿ ਜੇ ਅਸੀਂ ਅੱਜ ਆਪਣੇ ਨੇਚਰ ਨੂੰ ਸੰਭਾਲ ਕੇ ਰੱਖਾਂਗੇ, ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲ ਕੇ ਰੱਖਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਉਸਦਾ ਆਨੰਦ ਮਾਣ ਸਕੇਗੀ।

0: ਵੈਲਕਮ ਬੈਕ ਦੋਸਤੋ, ਇਹ ਤਾਂ ਸੀਗਾ ਸਾਡਾ ਅੱਜ ਦਾ ਮੈਸੇਜ ਜੋ ਸੀਗਾ ਸਾਡਾ ਸਾਡੀ ਇਨਵਾਇਰਮੈਂਟ ਦੇ ਲਈ। ਅਤੇ ਦੋਸਤੋ, ਅੱਜ ਦਾ ਜਿਹੜਾ ਅਸੀਂ ਤੁਹਾਡੇ ਲਈ ਖਾਸ ਵਰਡ ਲੈ ਕੇ ਆਏ ਹਾਂ ਉਹ ਬਹੁਤ ਹੀ ਖੂਬਸੂਰਤ ਜਿਹਾ ਵਰਡ ਹੈ। ਅਤੇ ਭੂਮਿਕਾ, ਕਿਹੜਾ ਵਰਡ ਲੈ ਕੇ ਆਏ ਸੀ ਆਪਣੇ ਲਿਸਨਰਸ ਦੇ ਲਈ?
1: ਨੇਹਾ, ਅੱਜ ਦਾ ਜਿਹੜਾ ਸਾਡਾ ਵਰਡ ਹੈ ਨਾ ਉਹ ਹੈ ਰੂਹ।
0: ਰੂਹ ਇੱਕ ਐਸਾ ਸ਼ਬਦ ਹੈ ਜੋ ਸੁਣਨ ਵਿੱਚ ਛੋਟਾ ਹੈ ਪਰ ਆਪਣੇ ਅੰਦਰ ਪੂਰੀ ਇੱਕ ਦੁਨੀਆ ਸਮੇਟਿਆ ਹੋਇਆ ਹੈ। ਰੂਹ ਉਹ ਨਹੀਂ ਜੋ ਅੱਖਾਂ ਨੂੰ ਦਿਖਾਈ ਦੇਵੇ, ਰੂਹ ਉਹ ਹੈ ਜੋ ਦਿਲ ਨੂੰ ਮਹਿਸੂਸ ਹੁੰਦੀ ਹੈ। ਇਹ ਇਨਸਾਨ ਦੀ ਅਸਲ ਪਹਿਚਾਣ ਹੁੰਦੀ ਹੈ, ਉਸਦੇ ਵਿਚਾਰਾਂ ਦੀ ਖੂਬਸੂਰਤੀ, ਉਸਦੀ ਸੱਚਾਈ ਅਤੇ ਉਸਦੇ ਅਹਿਸਾਸਾਂ ਦਾ ਦਰਪਣ ਹੁੰਦਾ ਹੈ।
1: ਅੱਜ ਦੇ ਇਸ ਰੁੱਝੇ ਹੋਏ ਅਤੇ ਦਿਖਾਵੇ ਭਰੇ ਸੰਸਾਰ 'ਚ ਅਸੀਂ ਆਪਣੇ ਚਿਹਰੇ ਨੂੰ ਸਵਾਰਨ 'ਚ ਜਿੰਨਾ ਸਮਾਂ ਬਿਤਾਉਂਦੇ ਹਾਂ ਪਰ ਆਪਣੀ ਰੂਹ ਨੂੰ ਸਮਝਣ ਲਈ ਸ਼ਾਇਦ ਹੀ ਉਨਾ ਸਮਾਂ ਬਿਤਾਉਂਦੇ ਹਾਂ। ਦਰਅਸਲ ਰੂਹ ਸਾਡਾ ਉਹ ਰੂਪ ਹੈ ਜੋ ਉਦੋਂ ਵੀ ਮੌਜੂਦ ਹੁੰਦਾ ਜਦੋਂ ਦੁਨੀਆ ਸਾਡੇ ਵੱਲ ਨਹੀਂ ਵੇਖ ਰਹੀ ਹੁੰਦੀ, ਜਦੋਂ ਕੋਈ ਤਾਰੀਫ ਕਰਨ ਵਾਲਾ ਨਾ ਹੋਵੇ, ਜਦੋਂ ਕੋਈ ਸੁਣਨ ਵਾਲਾ ਨਾ ਹੋਵੇ, ਜਾਂ ਫਿਰ ਸਾਡੇ ਕੋਲ ਕੋਈ ਹੋਵੇ ਨਾ।
0: ਅੱਜ ਦੇ ਸਮੇਂ ਇੱਕ ਰੁੱਝੇ ਹੋਏ ਦੌਰ ਵਿੱਚ ਜਿੱਥੇ ਹਰ ਕੋਈ ਬਾਹਰੀ ਖੂਬਸੂਰਤੀ ਅਤੇ ਦਿਖਾਵੇ ਦੇ ਪਿੱਛੇ ਭੱਜ ਰਿਹਾ ਹੁੰਦਾ ਹੈ, ਉੱਥੇ ਆਪਣੀ ਰੂਹ ਨੂੰ ਸੁੰਦਰ ਬਣਾਉਣਾ ਸਭ ਤੋਂ ਵੱਡੀ ਕਾਮਯਾਬੀ ਹੈ। ਦੋਸਤੋ, ਲੋਕੀ ਨਾ ਅੱਜ ਕੱਲ੍ਹ ਜਦੋਂ ਆਪਾਂ ਜੋ ਪ੍ਰਟੈਂਡ ਕਰਦੇ ਹਾਂ ਨਾ ਉਹਦੇ ਵਿੱਚ ਜ਼ਿਆਦਾ ਬਿਲੀਵ ਕਰਦੇ, ਮੈਨੂੰ ਲੱਗਦਾ ਹੈ ਤੁਹਾਡੀ ਜਿਹੜੀ ਅੰਦਰ ਵਾਲੀ ਖੂਬਸੂਰਤੀ ਹੈ ਨਾ ਉਹ ਮੈਨੂੰ ਲੱਗਦਾ ਕੋਈ ਦੇਖਣਾ ਚਾਹੁੰਦਾ ਹੀ ਨਹੀਂ ਜਾਂ ਫਿਰ ਕੋਈ ਸਮਝਣਾ ਹੀ ਨਹੀਂ ਚਾਹੁੰਦਾ।
1: ਨੇਹਾ, ਅਕਸਰ ਨਾ ਲੋਕ ਚਿਹਰਿਆਂ ਨੂੰ ਵੇਖ ਕੇ ਫੈਸਲਾ ਬਣਾ ਲੈਂਦੇ ਨੇ, ਮੁਸਕਰਾਹਟ ਦੇ ਪਿੱਛੇ ਕਿੰਨੇ ਦਰਦ ਲੁਕੇ ਹੁੰਦੇ ਨੇ, ਕਿਹੜੇ ਜਿਹੜੇ ਆਪਾਂ ਲਫ਼ਜ਼ ਬੋਲ ਰਹੇ ਹਾਂ ਉਹਨਾਂ ਦੇ ਪਿੱਛੇ ਕਿੰਨਾ ਝੂਠ ਹੈ, ਇਹ ਸਭ ਨਹੀਂ ਦੇਖਦੇ। ਚਿਹਰੇ ਧੋਖਾ ਦੇ ਸਕਦੇ ਨੇ ਪਰ ਰੂਹ ਜੋ ਅਹਿਸਾਸ ਅਤੇ ਊਰਜਾ ਆਪਣੇ ਨਾਲ ਲੈ ਕੇ ਚੱਲਦੀ ਹੈ ਨਾ, ਉਸਨੂੰ ਨਕਲੀ ਨਹੀਂ ਬਣਾਇਆ ਜਾ ਸਕਦਾ। ਇਹੀ ਕਾਰਨ ਹੈ ਕਿ ਕਈ ਵਾਰ ਕੁਝ ਲੋਕ ਸਾਨੂੰ ਪਹਿਲੀ ਮੁਲਾਕਾਤ 'ਚ ਹੀ ਇੰਝ ਲੱਗਦਾ ਹੈ ਕਿ ਸਾਡੀ ਉਹ ਰੂਹ ਨਾਲ ਮੇਲ ਖਾ ਗਏ ਨੇ, ਕਿਉਂਕਿ ਉਹਨਾਂ ਦੀ ਰੂਹ ਕਾਫੀ ਸੱਚੀ ਹੁੰਦੀ ਹੈ।
0: ਅਤੇ ਦੋਸਤੋ, ਅੱਜ ਦਾ ਜਿਹੜਾ ਵਰਡ ਅਤੇ ਮੈਸੇਜ ਹੈ ਨਾ, ਅਸੀਂ ਇਹੀ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਹੋ ਸਕੇ ਨਾ ਆਪਣੀ ਰੂਹ ਨੂੰ ਅਤੇ ਆਪਣੇ ਅੰਦਰੋਂ ਆਪਣੇ ਆਪ ਨੂੰ ਖੂਬਸੂਰਤ ਬਣਾਓ, ਕਿਉਂਕਿ ਜਿਹੜੀ ਚਿਹਰੇ ਦੀ ਬਨਾਵਟੀ ਖੂਬਸੂਰਤੀ ਹੁੰਦੀ ਹੈ ਨਾ, ਉਹ ਤਾਂ ਇੱਕ ਟਾਈਮ ਤੋਂ ਬਾਅਦ ਅਸੀਂ ਕਿੰਨੇ ਕੁ ਟਾਈਮ ਤੱਕ ਅਸੀਂ ਪ੍ਰਟੈਂਡ ਕਰ ਸਕਦੇ ਹਾਂ, ਆਪਣੇ ਆਪ ਨੂੰ ਅੱਛਾ ਦਿਖਾ ਸਕਦੇ ਹਾਂ, ਪਰ ਜਿਹੜੀ ਸਾਡੀ ਅੰਦਰ ਦੀ ਸਾਡੀ ਰੂਹ ਦੀ ਖੂਬਸੂਰਤੀ ਹੁੰਦੀ ਹੈ ਨਾ, ਉਹ ਕਦੇ ਧੁੰਦਲੀ ਨਹੀਂ ਹੁੰਦੀ।
1: ਜੀ ਨੇਹਾ, ਅਤੇ ਅੱਜ ਦੇ ਇਨਸਾਨ ਜਿਹੜਾ ਹੈ ਨਾ ਉਹ ਅਕਸਰ ਦੂਜਿਆਂ ਦੇ ਪਿੱਛੇ ਭੱਜ ਰਿਹਾ, ਉਹਨਾਂ ਦੀ ਮਨਜ਼ੂਰੀ, ਉਹਨਾਂ ਦੇ ਪਿਆਰ ਦੇ ਲਈ, ਪਰ ਅਸਲ ਖੁਸ਼ੀ ਦੂਜਿਆਂ 'ਚ ਨਹੀਂ ਆਪਣੇ ਅੰਦਰ ਹੁੰਦੀ ਹੈ। ਲੋਕਾਂ ਦੇ ਪਿੱਛੇ ਭੱਜਣਾ ਛੱਡੋ ਅਤੇ ਤੁਹਾਡੀ ਰੂਹ ਨੂੰ ਜੋ ਸਕੂਨ ਦੇ ਰਿਹਾ ਨਾ ਉਸ ਵੱਲ ਧਿਆਨ ਦਿਓ।

0: FM ਬੈਂਡ 102.7 ਮੈਗਾਹਰਟਸ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਅਤੇ ਮੈਂ ਹਾਂ ਦੋਸਤੋ ਤੁਹਾਡੀ ਦੋਸਤ ਆਰਜੇ ਨੇਹਾ। ਅਤੇ ਅੱਜ ਦਾ ਜਿਹੜਾ ਸਾਡਾ ਪਹਿਲਾ ਸੈਗਮੈਂਟ ਹੈ ਖਾਸ, ਉਹ ਹੈ ਸਿਨੇਮਾ ਸਿਨੇਮਾ। ਅਤੇ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਇੰਟਰਸਟਿੰਗ ਅਤੇ ਐਵਰ ਗ੍ਰੀਨ ਡਿਬੇਟ। ਅਤੇ ਅੱਜ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਓਰੀਜਨਲ ਮੂਵੀਜ਼ ਅਤੇ ਰੀਮੇਕਸ ਬਾਰੇ, ਅਤੇ ਜਿਹੜੀਆਂ ਬਾਲੀਵੁੱਡ ਦੇ ਵਿੱਚ ਇੱਦਾਂ ਦੀਆਂ ਮੂਵੀਜ਼ ਬਣੀਆਂ ਜਿਹਦੇ ਵਿੱਚ ਸਾਨੂੰ ਕਈ ਮੂਵੀਜ਼ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਉਹ ਰੀਮੇਕਸ ਬਣੀਆਂ ਹੈ, ਕਾਫੀ ਮੂਵੀਜ਼ ਤੋਂ ਲੈ ਕੇ, ਕਈ ਅਦਰ ਲੈਂਗੁਏਜ ਵਾਲੀ ਮੂਵੀਜ਼ ਤੋਂ ਲੈ ਕੇ ਜਾਂ ਕਈ ਡਿਫਰੈਂਟ ਕੰਟਰੀਜ਼ ਦੀ ਮੂਵੀਜ਼ ਤੋਂ ਲੈ ਕੇ।
0: ਅਤੇ ਪਹਿਲੀ ਫਿਲਮ ਦੀ ਗੱਲ ਕਰਦੇ ਹਾਂ ਜੀ, ਉਹ ਹੈ ਦ੍ਰਿਸ਼ਯਮ। ਮਲਿਆਲਮ ਫਿਲਮ ਸੀ, ਆਪਣੀ ਸ਼ਾਨਦਾਰ ਕਹਾਣੀ ਅਤੇ ਸਸਪੈਂਸ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਇਸਦਾ ਹਿੰਦੀ ਰੀਮੇਕ ਬਣਿਆ ਤਾਂ ਅਜੇ ਦੇਵਗਨ ਨੇ ਆਪਣੀ ਅਦਾਕਾਰੀ ਨਾਲ ਕਹਾਣੀ ਨੂੰ ਨਵਾਂ ਰੰਗ ਦਿੱਤਾ। ਇਹ ਉਹਨਾਂ ਗਿਣਤੀ ਦੇ ਰੀਮੇਕਸ ਵਿੱਚੋਂ ਇੱਕ ਹੈ ਜਿਸ ਨੂੰ ਦਰਸ਼ਕ ਨੇ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ। ਇਸਨੇ ਸਾਬਤ ਕੀਤਾ ਕਿ ਜੇ ਕਹਾਣੀ ਮਜ਼ਬੂਤ ਹੋਏ ਤਾਂ ਭਾਸ਼ਾ ਬਦਲਣ ਨਾਲ ਉਸਦਾ ਜਾਦੂ ਘੱਟ ਨਹੀਂ ਹੁੰਦਾ।
1: ਅਤੇ ਦੋਸਤੋ, ਇਸ ਦੇ ਨਾਲ ਹੀ ਸਾਡੀ ਅੱਜ ਦੀ ਅਗਲੀ ਮੂਵੀ ਹੈ ਕਬੀਰ ਸਿੰਘ। ਮੈਨੂੰ ਲੱਗਦਾ ਕਿ ਅੱਜ ਦੀ ਯੂਥ ਅਤੇ ਜਨਰੇਸ਼ਨ ਵਿੱਚ ਕੋਈ ਬਹੁਤ ਹੀ ਘੱਟ ਹੋਏਗਾ ਜਿਹਨੇ ਮੂਵੀ ਨਹੀਂ ਦੇਖੀ ਹੋਏਗੀ। ਅਤੇ ਤੁਹਾਨੂੰ ਪਤਾ, ਇਹ ਮੂਵੀ ਵੀ ਰੀਮੇਕ ਹੈ। ਇਹ ਮੂਵੀ ਤੇਲਗੂ ਲੈਂਗੁਏਜ ਵਿੱਚ ਬਣੀ ਸੀਗੀ, ਜਿਹਦਾ ਨਾਮ ਸੀਗਾ ਅਰਜੁਨ ਰੈੱਡੀ, ਜੋ ਕਿ 2017 ਵਿੱਚ ਆਈ ਸੀਗੀ, ਜਿਹਦੇ ਵਿੱਚ ਕਾਸਟ ਸੀਗੇ ਵਿਜੇ ਦੇਵਰਕੋਂਡਾ ਅਤੇ ਸ਼ਾਲਿਨੀ ਪਾਂਡੇ, ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਮੇਨ ਲੀਡ ਰੋਲ ਪਲੇਅ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਜਦੋਂ ਇਹ ਮੂਵੀ ਬਾਲੀਵੁੱਡ ਵਿੱਚ ਬਣੀ ਅਤੇ ਇਹਦਾ ਨਾਮ ਚੇਂਜ ਹੋ ਕੇ ਰੱਖਿਆ ਗਿਆ ਕਬੀਰ ਸਿੰਘ, ਅਤੇ ਰਿਲੀਜ਼ ਹੋਈ ਸੀਗੀ 2019 ਵਿੱਚ, ਅਤੇ ਇਸ ਮੂਵੀ ਦਾ ਬਜਟ ਸੀਗਾ 60 ਕਰੋੜ ਰੁਪਏ ਅਤੇ ਬਾਕਸ ਆਫਿਸ 'ਤੇ ਹਿੱਟ ਹੋਈ ਹੈ 379 ਕਰੋੜ ਪਲੱਸ ਵਿੱਚ ਜਾ ਕੇ
0: ਜੀ। ਹਾਲਾਂਕਿ ਇਹ ਕਹਾਣੀ ਲਗਭਗ ਉਹੀ ਸੀ, ਪਰ ਸ਼ਾਹਿਦ ਕਪੂਰ ਦੀ ਪਰਫੋਰਮੈਂਸ ਅਤੇ ਬਾਲੀਵੁੱਡ ਦੀ ਪਹੁੰਚ ਨੇ ਨਾ ਇਸਨੂੰ ਬਹੁਤ ਹੀ ਵੱਡਾ ਬਣਾ ਦਿੱਤਾ।
1: ਅਤੇ ਜਿਹੜਾ ਇਹਦੇ ਵਿੱਚ ਮੇਨ ਕਾਸਟ, ਮੇਨ ਲੀਡ ਰੋਲ ਕੀਤਾ ਸੀਗਾ, ਉਹ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਨੇ ਕੀਤਾ ਸੀਗਾ। ਅਤੇ ਮੈਨੂੰ ਲੱਗਦਾ ਇਸ ਮੂਵੀ ਦੇ ਕਾਫੀ ਸਾਰੇ ਡਾਇਲੋਗਸ ਵੀ ਬਹੁਤ ਫੇਮਸ ਹੋਏ ਸੀਗੇ। ਅਤੇ ਕਈ ਵਾਰੀ ਇੱਦਾਂ ਹੋ ਜਾਂਦਾ ਨਾ ਕਿ ਜਦੋਂ ਆਪਾਂ ਓਰਿਜਨਲ ਮੂਵੀ ਦੇਖਦੇ ਹਾਂ ਅਤੇ ਉਹਦੀ ਜਦੋਂ ਰੀਮੇਕ ਦੇਖਦੇ ਹਾਂ ਨਾ, ਉਹ ਜ਼ਿਆਦਾ ਹਿੱਟ ਕਰ ਜਾਂਦੀ ਹੈ ਅਤੇ ਜ਼ਿਆਦਾ ਪਸੰਦ ਆ ਜਾਂਦੀ ਹੈ ਲੋਕਾਂ ਨੂੰ। ਕਬੀਰ ਸਿੰਘ ਦੀ ਕੰਟਰੋਵਰਸੀ ਦੇ ਨਾਲ ਵੀ ਜੁੜੀ ਰਹੀ ਅਤੇ ਬਲੋਕਬਸਟਰ ਵੀ ਬਣੀ ਰਹੀ। ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਸੋਲੋ ਹਿੱਟ ਬਣ ਗਈ ਸੀ ਇਹ ਮੂਵੀ। ਅਤੇ ਕਿਉਂ ਨਾ ਦੋਸਤੋ, ਇਸ ਮੂਵੀ ਦੇ ਗਾਣਾ ਵੀ ਇੰਜੋਏ ਕਰ ਲੈਂਦੇ ਹਾਂ। ਅਤੇ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਅਸੀਂ ਫਿਰ ਮਿਲਦੇ ਹਾਂ ਹੋਰ ਮੂਵੀਜ਼ ਦੇ ਨਾਲ।

0: ਵੈਲਕਮ ਬੈਕ ਦੋਸਤੋ, ਐਫ ਐਮ ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ, ਅਤੇ ਸੈਗਮੈਂਟ ਚੱਲ ਰਿਹਾ ਸਿਨੇਮਾ ਅਤੇ ਨਾਲ ਮੇਰੇ ਨੇ ਜਿਹੜੇ ਦੋਸਤ ਨੇ
1: ਆਰ ਜੇ ਭੂਮਿਕਾ, ਅਤੇ ਦੋਸਤੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਓਰੀਜਨਲ ਵਰਸਿਸ ਰੀਮੇਕ ਮੂਵੀਜ਼ ਦੀ, ਅਤੇ ਅਗਲੀ ਫਿਲਮ ਦੀ ਗੱਲਬਾਤ ਕਰੀਏ ਅਤੇ ਉਹ ਹੈ ਜੀ ਭੂਲ ਭੁਲੱਈਆ, ਜੋ ਕਿ ਅਸਲ ਫਿਲਮ ਸੀ ਮਲਿਆਲਮ ਦੀ।
0: ਅਤੇ ਦੋਸਤੋ ਭੂਲ ਭੁਲੱਈਆ ਮੂਵੀ ਕਿੰਨੇ ਨਹੀਂ ਦੇਖੀ ਹੋਣੀ, ਮੈਨੂੰ ਲੱਗਦਾ ਕਿ ਕੋਈ ਬਹੁਤ ਹੀ ਇੱਦਾਂ ਦਾ ਪਰਸਨ ਰਹਿ ਗਿਆ ਉਹਨਾਂ ਜਿਹਨੇ ਭੂਲ ਭੁਲੱਈਆ ਵਰਗੀ ਕਾਮੇਡੀ ਹੋਰਰ ਮੂਵੀ ਨਹੀਂ ਦੇਖੀ। ਅਤੇ ਜਿਹੜੀ ਇਹਦੇ ਵਿੱਚ ਮਲਿਆਲਮ ਮੂਵੀ ਜਿਹੜੀ ਓਰਿਜਨਲ ਬਣੀ ਸੀਗੀ ਉਹ ਸੀਗੀ ਮਨੀਚਿਤਰਾ ਥਾਜ਼ੂ, ਇਹ ਸੀਗੀ ਜਿਹੜੀ 1993 ਦੇ ਵਿੱਚ ਰਿਲੀਜ਼ ਹੋਈ ਸੀਗੀ। ਕਾਸਟ ਸੀਗੀ ਸ਼ੋਭਨਾ, ਮੋਹਨ ਲਾਲ ਅਤੇ ਸੁਰੇਸ਼ ਗੋਪੀ। ਅਤੇ ਜਦੋਂ ਇਹ ਮੂਵੀ ਬਾਲੀਵੁੱਡ ਵਿੱਚ ਬਣੀ ਸੀਗੀ ਭੂਲ ਭੁਲੱਈਆ ਹਿੰਦੀ ਲੈਂਗੁਏਜ ਵਿੱਚ, ਇਸ ਮੂਵੀ ਨੇ ਤਾਂ ਧਮਾਕਾ ਹੀ ਮਚਾ ਦਿੱਤਾ ਸੀਗਾ। ਭੂਮਿਕਾ ਤੁਸੀਂ ਦੇਖੀ ਮੂਵੀ?
1: ਹਾਂਜੀ ਹਾਂਜੀ, ਕਿੰਨੇ ਨਹੀਂ ਵੇਖੀ, ਮੈਂ ਵੀ ਵੇਖੀ। ਸਾਲ 2007 ਦੇ ਵਿੱਚ ਇਹ ਰਿਲੀਜ਼ ਹੋਈ। ਇਸ ਫਿਲਮ 'ਚ ਅਕਸ਼ੇ ਕੁਮਾਰ, ਵਿਦਿਆ ਬਾਲਨ ਅਤੇ ਸ਼ਾਇਨੀ ਆਹੂਜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਇਹ ਹੋਰਰ ਨੂੰ ਅੰਧ ਵਿਸ਼ਵਾਸ ਨਾਲ ਨਹੀਂ ਸਗੋਂ ਮਨੋਵਿਗਿਆਨ ਨਾਲ ਜੋੜਿਆ ਗਿਆ ਸੀ। ਵਿਦਿਆ ਬਾਲਨ ਦਾ ਮੌਂਜਲਿਕਾ ਵਾਲਾ ਕਿਰਦਾਰ, ਉਹ ਕੌਣ ਹੀ ਭੁੱਲ ਸਕਦਾ, ਉਹਨੂੰ ਵੇਖ ਕੇ ਨਾ ਹੁਣ ਵੀ ਰੋਂਗਟੇ ਖੜ੍ਹੇ ਹੋ ਜਾਂਦੇ ਨੇ।
0: ਬਿਲਕੁਲ, ਅਤੇ 32 ਕਰੋੜ ਦੇ ਬਜਟ ਵਿੱਚ ਇਹ ਬਣੀ ਮੂਵੀ ਬਾਕਸ ਆਫਿਸ 'ਤੇ ਹਿੱਟ ਰਹੀ ਸੀ 82 ਕਰੋੜ ਪਲੱਸ 'ਤੇ। ਅਤੇ ਅਕਸ਼ੇ ਕੁਮਾਰ ਨੇ, ਵਾਹ ਬਈ, ਅਕਸ਼ੇ ਕੁਮਾਰ ਨੇ ਤਾਂ ਹਰ ਮੂਵੀ ਦੇ ਵਿੱਚ ਆਪਣਾ ਕਿਰਦਾਰ ਬਖੂਬੀ ਨਿਭਾਇਆ, ਕਿਉਂਕਿ ਅਕਸ਼ੇ ਕੁਮਾਰ ਤਾਂ ਮੇਰਾ ਹੈ ਬਹੁਤ ਫੇਵਰੇਟ ਹੈ। ਅਤੇ ਇਹ ਮੂਵੀ ਮੈਨੂੰ ਬਹੁਤ ਹੀ ਪਸੰਦ ਹੈ, ਫਨ, ਕਾਮੇਡੀ, ਹੋਰਰ ਸਭ ਕੁਛ ਮਿਕਸ ਹੈ ਇਸ ਮੂਵੀ ਦੇ ਵਿੱਚ। ਅਤੇ ਤੁਹਾਨੂੰ ਪਤਾ ਦੋਸਤੋ ਕਿ ਇਹ ਜਿਹੜੀ ਮੂਵੀ ਹੈ ਨਾ, ਮੈਨੂੰ ਭੂਲ ਭੁਲੱਈਆ ਜਦੋਂ ਮੈਂ ਫਸਟ ਟਾਈਮ ਦੇਖੀ ਸੀਗੀ ਮੈਨੂੰ ਨਹੀਂ ਪਤਾ ਸੀ ਕਿ ਇਹ ਮੂਵੀ ਰੀਮੇਕ ਬਣੀ ਹੈ। ਮੈਨੂੰ ਲੱਗਦਾ ਕਾਫੀ ਸਾਰੇ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਹੋਣੀ, ਬਟ

ਇਹ ਰੀਮੇਕ ਮੂਵੀ ਸੀਗੀ, ਬਟ ਕਈ ਵਾਰੀ ਉਹੀ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਓਰਿਜਨਲ ਤੋਂ ਜ਼ਿਆਦਾ ਸਾਨੂੰ ਰੀਮੇਕਸ ਪਸੰਦ ਆ ਜਾਂਦੇ ਹੈ ਅਤੇ ਇਹਦੇ ਹੋਰ ਵੀ ਪਾਰਟਸ ਬਣੇ, ਭੁੱਲ ਭੁਲੱਈਆ 2 ਵੀ ਬਣੀ ਹੈ, ਬਟ ਜਿਹੜੀ ਇਹ ਫਸਟ ਵਾਲੀ ਸੀਗੀ ਨਾ ਇਹਦੀ ਗੱਲ ਹੀ ਕੁਛ ਹੋਰ ਸੀਗੀ। ਅਤੇ ਇਸ ਮੂਵੀ ਦਾ ਇੱਕ ਗੀਤ ਇੰਜੋਏ ਕਰਦੇ ਹਾਂ ਟਾਈਟਲ ਟਰੈਕ, ਉਸ ਤੋਂ ਬਾਅਦ ਆਪਾਂ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ।

0: ਵੈਲਕਮ ਬੈਕ ਦੋਸਤੋ, 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ,
1: ਤੇ ਮੈਂ ਹਾਂ ਦੋਸਤੋ ਤੁਹਾਡੀ ਦੋਸਤ ਆਰਜੇ ਨੇਹਾ। ਤੇ ਜਿਵੇਂ ਕਿ ਅਸੀਂ ਫਨੀ ਕਾਮੇਡੀ ਤੇ ਹੌਰਰ ਮੂਵੀ ਦੀ ਗੱਲ ਕਰ ਹੀ ਰਹੇ ਸੀਗੇ, ਤੇ ਮੇਰੇ ਮਾਈਂਡ ਵਿੱਚ ਇੱਕ ਹੋਰ ਮੂਵੀ ਇੰਸਟੈਂਟਲੀ ਆਈ ਹੈ, ਮੂਵੀ ਹੇਰਾ ਫੇਰੀ। ਇਹ ਵੀ ਓਰਿਜਨਲ ਵਰਸਿਸ ਰੀਮੇਕ ਹੈ। ਤੁਹਾਨੂੰ ਪਤਾ ਭੂਮੀ ਓਰਿਜਨਲ ਵਰਸਿਸ ਰੀਮੇਕ ਹੈ?
0: ਨਹੀਂ, ਮੈਨੂੰ ਨਹੀਂ ਸੀ ਪਤਾ।
1: ਤੇ ਦੋਸਤੋ ਇਹ ਜਿਹੜੀ ਕਾਮੇਡੀ ਲਵਰਸ ਲਈ ਜਿਹੜਾ ਇਹ ਜਿਹੜੀ ਮੂਵੀ ਸੀਗੀ ਨਾ, ਲਾਈਕ ਇੰਨੀ ਫਨ ਤੇ ਇੰਨੀ ਕਾਮੇਡੀ ਇਸ ਮੂਵੀ ਦੇ ਵਿੱਚ, ਇਹ ਵੀ ਮਲਿਆਲਮ ਮੂਵੀ ਦੀ ਰੀਮੇਕ ਹੈ। ਮਲਿਆਲਮ ਮੂਵੀ ਰਾਮਜੀ ਰਾਓ ਸਪੀਕਿੰਗ, ਜਿਹੜੀ ਕਿ ਰਿਲੀਜ਼ ਹੋਈ ਸੀਗੀ 1989 ਵਿੱਚ। ਕਾਸਟ ਸੀ ਮੁਕੇਸ਼, ਸਾਈ ਕੁਮਾਰ ਅਤੇ ਇਨੋਸੈਂਟ। ਅਤੇ ਜਦੋਂ ਇਹ ਮੂਵੀ ਬਣੀ ਬਾਲੀਵੁੱਡ ਵਿੱਚ, ਰਿਲੀਜ਼ ਹੋਈ 2000 ਵਿੱਚ, ਬਜਟ ਸੀਗਾ 7.5 ਕਰੋੜ ਦਾ, ਬਾਕਸ ਆਫਿਸ 'ਤੇ ਹਿੱਟ ਗਈ ਸੀ 21.4 ਕਰੋੜ ਤੋਂ ਪਲੱਸ। ਦੋਸਤੋ ਸੋਚੋ, ਇੱਕ ਕਾਮੇਡੀ ਮੂਵੀ ਨੇ ਇੱਡਾ ਵੱਡਾ ਹਿੱਟ ਕੀਤਾ ਬਾਕਸ ਆਫਿਸ 'ਤੇ। ਅਤੇ ਕਾਸਟ ਵਿੱਚ ਫਿਰ ਨਾਮ ਸੁਣ ਲਓ, ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਐਂਡ ਟੱਬੂ। ਅਕਸ਼ੇ ਕੁਮਾਰ ਦੀ ਜਿਹੜੀ ਮੂਵੀ ਹੈ ਉਹ ਫਿਰ ਫਨੀ ਨਾ ਹੋਵੇ, ਕਾਮੇਡੀ ਨਾ ਹੋਵੇ ਤਾਂ ਫਿਰ ਕਿੱਥੇ ਮਜ਼ਾ ਆਉਂਦਾ ਹੈ ਨਾ। ਬਹੁਤ ਘੱਟ ਲੋਕ ਜਾਣਦੇ ਨੇ ਕਿ ਬਾਬੂ ਰਾਓ ਰਾਜੂ ਅਤੇ ਸ਼ਾਮ ਦੀ ਇਹ ਲੈਜੈਂਡਰੀ ਕਹਾਣੀ ਮਲਿਆਲਮ ਫਿਲਮ ਰਾਮਜੀ ਰਾਓ ਸਪੀਕਿੰਗ ਤੋਂ ਆਈ ਹੈ। ਮੈਨੂੰ ਲੱਗਦਾ ਮੈਨੂੰ ਵੀ ਹੁਣ ਰੀਸੈਂਟਲੀ ਪਤਾ ਲੱਗਾ, ਅਤੇ ਭੂਮਿਕਾ ਨੂੰ ਵੀ ਨਹੀਂ ਪਤਾ ਸੀ ਇਹ ਚੀਜ਼। ਬਟ ਦੋਸਤੋ ਇਹ ਜਿਹੜੀ ਮੂਵੀ ਸੀਗੀ ਨਾ, ਮੈਨੂੰ ਲੱਗਦਾ ਕਿ ਇਸ ਮੂਵੀ ਨੂੰ ਦੇਖ ਕੇ ਕੋਈ ਵੀ ਇੱਦਾਂ ਦਾ ਪਰਸਨ ਨਹੀਂ ਹੋਵੇਗਾ ਜਿਹਦੇ ਹੱਸਦੇ ਢਿੱਡ ਵਿੱਚ ਦਰਦ ਹੋਣ ਲੱਗ ਗਈ ਹੋਵੇ। ਇੰਨੀ ਫਨੀ ਮੂਵੀ ਅਤੇ ਇੰਨੀ ਵਧੀਆ ਸਟੋਰੀ, ਅਤੇ ਕਾਸਟ ਦੀ ਐਕਟਿੰਗ ਉਹ ਵੀ ਬਹੁਤ ਵਧੀਆ।
0: ਬਿਲਕੁਲ ਨੇਹਾ, ਇਸ ਦੇ ਅੱਗੇ ਵੀ ਕਈ ਪਾਰਟਸ ਆਏ ਨੇ, ਉਹ ਵੀ ਮੈਨੂੰ ਲੱਗਦਾ ਸਾਰਿਆਂ ਨੂੰ ਕਾਫੀ ਪਸੰਦ ਨੇ। ਇਸ ਦੇ ਨਾਲ ਇੱਕ ਹੋਰ ਮੂਵੀ ਹੈ ਜਿਹੜੀ ਰੀਮੇਕ ਬਣੀ ਹੈ, ਸ਼ਾਇਦ ਤੁਹਾਨੂੰ ਪਤਾ ਹੋਏ, ਲਾਲ ਸਿੰਘ ਚੱਡਾ। ਇਹ ਫਿਲਮ ਹਾਲੀਵੁੱਡ ਦੀ ਮਸ਼ਹੂਰ ਫਿਲਮ ਫੋਰੈਸਟ ਗੰਮ ਦਾ ਭਾਰਤੀ ਰੀਮੇਕ ਸੀ। ਇੱਕ ਅਜਿਹੇ ਵਿਅਕਤੀ ਦੀ ਕਹਾਣੀ ਸੀ ਜੋ ਆਪਣੀ ਸਾਦਗੀ ਅਤੇ ਨੇਕ ਦਿਲੀ ਨਾਲ ਜ਼ਿੰਦਗੀ ਦੇ ਵੱਡੇ ਵੱਡੇ ਮੋੜ ਪਾਰ ਕਰਦਾ। ਉੱਥੇ ਲਾਲ ਸਿੰਘ ਚੱਡਾ ਨੇ ਇਸ ਕਹਾਣੀ ਨੂੰ ਭਾਰਤੀ ਰੰਗਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਫਿਲਮ 'ਚ ਆਮਿਰ ਖਾਨ ਨੇ ਲਾਲ ਸਿੰਘ ਚੱਡਾ ਦਾ ਕਿਰਦਾਰ ਨਿਭਾਇਆ, ਜੋ ਕਿ ਇੱਕ ਸਾਦਾ, ਪੋਲਾ ਅਤੇ ਦਿਲ ਦਾ ਸਾਫ਼ ਇਨਸਾਨ ਸੀ। ਪਰ ਇੱਥੇ ਹੀ ਓਰੀਜਨਲ ਅਤੇ ਰੀਮੇਕ ਦੀ ਅਸਲ ਚੁਣੌਤੀ ਸਾਹਮਣੇ ਆਉਂਦੀ ਹੈ। ਫੋਰੈਸਟ ਗੰਪ ਇੱਕ ਅਜਿਹੀ ਫਿਲਮ ਸੀ ਜਿਸ ਨਾਲ ਦੁਨੀਆ ਭਰ ਦੇ ਦਰਸ਼ਕ ਕਾਫ਼ੀ ਇਮੋਸ਼ਨਲੀ ਜੁੜੇ। ਇਸ ਲਈ ਜਦੋਂ ਲਾਲ ਸਿੰਘ ਚੱਡਾ ਆਈ ਤਾਂ ਲੋਕਾਂ ਨੇ ਇਸ ਨੂੰ ਇੱਕ ਨਵੀਂ ਫਿਲਮ ਵਜੋਂ ਘੱਟ, ਮਤਲਬ ਇਹਨੂੰ ਉਸਦੀ ਤੁਲਨਾ ਵਿੱਚ ਨਾ ਕਾਫ਼ੀ ਘੱਟ ਪਸੰਦ ਕੀਤਾ। ਕੁਝ ਲੋਕਾਂ ਨੂੰ ਫਿਲਮ ਦਾ ਭਾਰਤੀ ਅੰਦਾਜ਼, ਸੰਗੀਤ ਅਤੇ ਭਾਵਨਾਵਾਂ ਪਸੰਦ ਆਈਆਂ, ਜਦਕਿ ਕਈ ਦਰਸ਼ਕ ਨੂੰ ਲੱਗਿਆ ਕਿ ਓਰੀਜਨਲ ਵਾਲਾ ਜਾਦੂ ਜੋ ਹੈ ਨਾ, ਉਹ ਇਹ ਫਿਲਮ ਛੱਡ ਨਹੀਂ ਪਾਈ।
1: ਅਤੇ ਜਿਵੇਂ ਕਿ ਭੂਮਿਕਾ ਨੇ ਗੱਲ ਕੀਤੀ ਹੈ ਮਿਊਜ਼ਿਕ ਦੀ, ਸੰਗੀਤ ਦੀ, ਅਤੇ ਜਿਹੜਾ ਇਸ ਮੂਵੀ ਦਾ ਆਹ ਵਾਲਾ ਟਰੈਕ ਮੈਂ ਪਲੇ ਕਰਨ ਲੱਗੀ ਹਾਂ ਨਾ, ਇਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ। ਲਾਈਕ ਇੱਕ ਫੇਵਰੇਟ ਨਹੀਂ ਹੁੰਦਾ ਕਿ ਕਿਸੇ ਮੂਵੀ ਦਾ ਗਾਣਾ ਤੁਹਾਡਾ ਬਹੁਤ ਫੇਵਰੇਟ ਬਣ ਜਾਂਦਾ ਹੈ, ਅਤੇ ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜਿਹੜਾ ਮੈਨੂੰ ਬਹੁਤ ਪਸੰਦ ਹੈ। ਅਤੇ ਇੰਜੋਏ ਕਰਦੇ ਹਾਂ ਟਰੈਕ, ਅਤੇ ਫਿਰ ਟਰੈਕ ਤੋਂ ਬਾਅਦ ਮਿਲਦੇ ਹਾਂ।

0: मूवी बॉलीवुड दी याद आ रही, तुसी गजनी मूवी दी गल तां नहीं कर रहे?
1: बिल्कुल सही समझे जी, गजनी। ए वी ओरिजिनल वर्सेस रीमेक च जे इसदी गल करिए
0: तां पहला मूवी ओरिजिनल वर्सेस रीमेक है,
1: जी रीमेक है? जी 2005 च तमिल भाषा च बनी सी, जिस च सूर्या ने मुख भूमिका निभाई सी। इसदी वड्डी सफलता तो बाद 2008 च इसदा हिंदी रीमेक बनिया, जिस च आमिर खान मुख किरदार वजो नजर आया। दिलचस्प गल ये है कि दोवें फिल्मां दे जिहड़े निर्देशक सन ਉਹ ਇੱਕ ਹੀ ਸਨ, ਇਸ ਲਈ ਕਹਾਣੀ ਦਾ ਅਸਲ ਜਾਦੂ ਜਿਹੜਾ ਸੀ ਨਾ ਉਹ ਕਾਇਮ ਰਿਹਾ।
0: ਅਤੇ ਦੋਸਤੋ ਗਜਨੀ ਮੂਵੀ ਜਿਹੜੀ ਬਾਲੀਵੁੱਡ ਵਿੱਚ ਬਣੀ ਸੀਗੀ ਉਹ ਰਿਲੀਜ਼ ਹੋਈ ਸੀ 2008 ਦੇ ਵਿੱਚ, ਅਤੇ ਬਜਟ ਸੀਗਾ ਇਹਦਾ 65 ਕਰੋੜ ਰੁਪਏ, ਪਰ ਜਦੋਂ ਬਾਕਸ ਆਫਿਸ 'ਤੇ ਹਿੱਟ ਹੋਈ ਸੀਗੀ ਨਾ 190 ਕਰੋੜ ਪਲੱਸ। ਅਤੇ ਮੂਵੀ ਦੀ ਕਾਸਟ ਵਿੱਚ ਆਮਿਰ ਖਾਨ ਲੀਡ ਰੋਲ ਵਿੱਚ ਸੀਗੇ, ਐਕਟਰੈਸ ਅਸੀਨ ਅਤੇ ਜੀਆ ਖਾਨ ਜਿਨ੍ਹਾਂ ਨੇ ਆਪਣਾ ਕਿਰਦਾਰ ਇਸ ਮੂਵੀ ਦੇ ਵਿੱਚ ਨਿਭਾਇਆ। 15 ਮਿੰਟਸ ਮੈਮਰੀ ਲੋਸ ਵਾਲੀ ਕਹਾਣੀ ਨੇ ਪੂਰੇ ਇੰਡੀਆ ਨੂੰ ਇੰਪ੍ਰੈਸ ਕਰ ਦਿੱਤਾ। ਆਮਿਰ ਖਾਨ ਦਾ ਮਿਊਜ਼ੀਕਲ ਟ੍ਰਾਂਸਫੋਰਮੇਸ਼ਨ ਉਸ ਸਮੇਂ ਬਹੁਤ ਹੀ ਡਿਸਕਸ਼ਨ ਵਿੱਚ ਰਿਹਾ, ਅਤੇ ਮੈਨੂੰ ਸੱਚੀ ਦੱਸਾਂ ਤਾਂ ਭੂਮਿਕਾ ਇਸ ਮੂਵੀ ਦੇ ਗਾਣੇ ਮੈਨੂੰ ਬਹੁਤ ਪਸੰਦ ਹੈ, ਅਤੇ ਮੈਨੂੰ ਸੱਚੀ ਨਹੀਂ ਪਤਾ ਸੀਗਾ ਕਿ ਇਹ ਮੂਵੀ ਵੀ ਰੀਮੇਕ ਬਣੀ ਹੋਈ ਹੈ।
1: ਜੀ, ਗਜਨੀ ਬਾਲੀਵੁੱਡ ਦੀ ਪਹਿਲੀ ਫਿਲਮ ਸੀ ਜਿਸਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸਨੇ ਸਾਬਤ ਕਰ ਦਿੱਤਾ ਕਿ ਇੱਕ ਮਨਜ਼ੂਰ ਕਹਾਣੀ, ਸ਼ਾਨਦਾਰ ਅਦਾਕਾਰੀ ਅਤੇ ਭਾਵਨਾਵਾਂ ਦਾ ਸਹੀ ਮੇਲ ਜੋ ਹੈ ਨਾ ਉਹ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਗਜਨੀ ਸਿਰਫ ਕਹਾਣੀ ਲਈ ਨਹੀਂ ਸਗੋਂ ਆਮਿਰ ਖਾਨ ਦੀ ਸ਼ਾਨਦਾਰ ਬਾਡੀ ਟ੍ਰਾਂਸਫੋਰਮੇਸ਼ਨ ਲਈ ਵੀ ਜਾਣੀ ਜਾਂਦੀ ਹੈ। ਉਸਦਾ ਗਜਨੀ ਹੇਅਰ ਕੱਟ ਜਿਹੜਾ ਸੀ ਉਹ ਕਾਫੀ ਟ੍ਰੈਂਡ 'ਚ ਆ ਗਿਆ, ਅਤੇ ਜਿਹੜੇ ਨੌਜਵਾਨ ਸੀ ਨਾ ਉਹਨਾਂ ਨੇ ਵੀ ਇਸਨੂੰ ਕਾਫੀ ਜ਼ਿਆਦਾ ਪਸੰਦ ਕੀਤਾ। ਜਿੱਥੇ ਇੱਕ ਪਾਸੇ ਫਿਲਮ 'ਚ ਖਤਰਨਾਕ ਐਕਸ਼ਨ ਨੇ ਨਾ, ਉੱਥੇ ਹੀ ਇਹ ਕਹਾਣੀ ਪਿਆਰ ਨੂੰ ਵੀ ਸਾਬਿਤ ਕਰਦੀ ਹੈ।
0: ਅਤੇ ਦੋਸਤੋ ਜਿਹੜੀਆਂ ਇੱਦਾਂ ਦੀਆਂ ਫਿਲਮਾਂ ਹੁੰਦੀਆਂ ਨਾ ਕਿ ਬਹੁਤ ਵਾਰੀ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਇਹ ਓਰੀਜਨਲ ਸੀਗੀ ਜਾਂ ਰੀਮੇਕ, ਕਿਉਂਕਿ ਸਟੋਰੀਜ਼ ਜਿਹੜੀ ਬਣਾਉਂਦੇ ਆ ਉਹ ਇੰਨੀ ਕੁ ਓਰੀਜਨਲ ਲੱਗਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਅਤੇ ਕੋਈ ਕਿਉਂ ਨਾ ਫਿਰ ਇਸ ਮੂਵੀ ਦੇ ਇੱਕ ਟਰੈਕ ਇੰਜੋਏ ਕਰਦੇ ਹਾਂ। ਉਸ ਤੋਂ ਬਾਅਦ ਮਿਲਦੇ ਹਾਂ ਸਾਡੇ ਅੱਜ ਦੇ ਖਾਸ ਸੈਗਮੈਂਟ ਦੇ ਨਾਲ,

0: ਵੈਲਕਮ ਬੈਕ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ। ਪ੍ਰੋਗਰਾਮ ਤੁਸੀਂ ਇੰਜੋਏ ਕਰੋ ਯੁਵਾਣੀ, ਅਤੇ ਸੈਗਮੈਂਟ ਚੱਲ ਰਿਹਾ ਸਿਨੇਮਾ ਅਤੇ ਭੂਮਿਕਾ ਨਾ ਬੜੀ ਕੋਈ ਡਿਫਰੈਂਟ ਜੀ ਖਾਸ ਜੀ ਮੂਵੀ ਲੈ ਕੇ ਆਈ ਹੈ। ਬਹੁਤ ਐਕਸਾਈਟਿਡ ਇਸ ਮੂਵੀ ਬਾਰੇ ਗੱਲ ਕਰਨ ਲਈ। ਕਿਹੜੀ ਮੂਵੀ ਦੀ ਗੱਲ ਕਰ ਰਹੇ ਹੋ ਭੂਮਿਕਾ ਤੁਸੀਂ?
1: ਨੇਹਾ, ਸ਼ੋਰਟ ਟਰਮ ਮੈਮਰੀ ਲੋਸ, ਇਹ ਸ਼ਬਦ ਸੁਣ ਕੇ ਤੁਹਾਨੂੰ ਕਿਹੜੀ ਫਿਲਮ ਯਾਦ ਆ ਰਹੀ ਹੈ?
0: ਇਹ ਮੈਨੂੰ ਨਾ ਇੱਕ

0: ਤੇ ਦੋਸਤੋ ਜਿਹੜਾ ਅੱਜ ਦਾ ਸਾਡਾ ਖਾਸ ਸੈਗਮੈਂਟ ਹੈ ਨਾ ਟੂਰਸ ਐਂਡ ਟਰੈਵਲਸ, ਤੁਸੀਂ ਬਸ ਉਹਦੇ ਲਈ ਤਿਆਰ ਹੋ ਜਾਓ ਤੇ ਆਪਣੇ ਆਪਣੇ ਫੋਨ ਚੱਕ ਲਓ ਹੱਥ ਦੇ ਵਿੱਚ 0181 23 174 ਤੁਸੀਂ ਡਾਇਲ ਕਰਨਾ ਤੇ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਆਪਣੀ ਡੈਸਟੀਨੇਸ਼ਨਸ ਦੀ, ਆਪਣੇ ਟਰੈਵਲਸ ਦੀਆਂ ਸਟੋਰੀਆਂ, ਤੇ ਅਸੀਂ ਬਹੁਤ ਹੀ ਐਕਸਾਈਟਡ ਹੋ ਕੇ ਬੈਠੇ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ। ਬਸ ਇਸ ਗਾਣੇ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਮਿਲਾਂਗੇ ਆਪਣੇ ਨਵੇਂ ਸੈਗਮੈਂਟ ਦੇ ਨਾਲ। ਤੁਸੀਂ ਬਸ ਆਪਣੇ ਆਪਣੇ ਫੋਨ ਚੱਕ ਕੇ ਤਿਆਰ ਹੋ ਜਾਓ ਤੇ ਭੂਮਿਕਾ ਨੰਬਰ ਰਿਪੀਟ ਕਰ ਦੇਗੀ ਇੱਕ ਵਾਰੀ,
1: 0181 23 174 ਤੇ ਦੋਸਤੋ ਫਟਾਫਟ ਸਾਨੂੰ ਕਾਲ ਕਰੋ।

0: वेलकम बैक दोस्तों, बहुत बहुत स्वागत है थोड़ा साढ़े प्रोग्राम दे विच। ते दोस्तों सैगमेंट शुरू हो गया साडा टूर्स एंड ट्रैवल्स, तो जिथे असी गलबात करांगे कि तुसी सानू केड़ी केड़ी जगह घुमान लैके जा रहे हो, तुहाडी फेवरेट डेस्टिनेशन, जिवें कि सानू साडे प्रधानमंत्री जी वल्लों सख्त इन्फॉर्मेशन ये आई है कि असी किते घूमन नहीं जाना है, जिन्ना हो सकेगा असी ट्रैवल अवॉइड करांगे। ते इस बार सानू साडे सैगमेंट विच साडे लिसनर्स जिहड़े हैगे ओह सानू घुमान लैके जा रहे ने।
1: ਤੋਲੀ ਹੁਣ ਚੱਲ ਚਹਿਲ ਦੀਵਾਨੀ ਓਏ ਹਾਏ ਚੰਬਾ ਚੰਗਾ ਲੱਗਦਾ ਚੰਬਾ ਚੰਗਾ ਲੱਗਦਾ ਸਾਨੂੰ ਉੱਥੇ ਨਾ ਕੋਈ ਕਾਲੀ ਏ ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ ਕਸਕ ਕਸੌਲੀ ਜਾਣਾ ਚਾਹੁੰਦੀ ਮਨ ਦੀ ਲਾਗ ਮਨਾਲੀ।
2: ਅੱਜ ਦਾ ਇਹ ਸਫ਼ਰ ਨਾ ਕਾਫ਼ੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਤੁਸੀਂ ਸਾਡੇ ਸਾਰਿਆਂ ਨਾਲ ਜੁੜਨ ਵਾਲੇ ਹੋ ਅਤੇ ਤੁਸੀਂ ਸਾਨੂੰ ਦੱਸੋਗੇ ਆਪਣੀ ਐਕਸਪੀਰੀਅੰਸ ਅਤੇ ਸਾਡੇ ਨਾਲ ਕਰੋਗੇ ਗੱਲਾਂ ਬਾਤਾਂ।
0: ਅਤੇ ਇਸ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਕਾਲਰ, ਅਤੇ ਦੇਖਦੇ ਹੋ ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਨੇ, ਕਰਦੇ ਉਹਨਾਂ ਦੇ ਨਾਲ ਗੱਲਬਾਤ। ਹੈਲੋ
3: ਹੈਲੋ ਮੈਮ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ? ਆਪਣੇ ਪਿੰਡ ਦੀ ਸੈਰ? ਹਾਂਜੀ, ਹਰਿਆਲੀ ਦੀ ਤਾਂ ਗੱਲਬਾਤ ਹੀ ਕੁਝ ਹੋਰ ਹੁੰਦੀ ਹੈ, ਜਿਵੇਂ ਅੱਜ ਅਸੀਂ ਆਪਣਾ ਇਨਵਾਇਰਨਮੈਂਟ ਡੇ ਸੈਲੀਬ੍ਰੇਟ ਕੀਤਾ ਹੈ।
3: ਬਹੁਤ ਲਾਇਆ ਜੀ ਮੈਂ ਪਰਿਵਾਰਾਂ ਦੇ, ਇੱਥੇ ਬਹੁਤ ਤਾਜ਼ੀ ਹਵਾ ਆਉਂਦੀ ਹੈ ਮੈਮ, ਤੇ ਇੱਕ ਆਪਣੇ ਜਗ੍ਹਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ, ਤੇ ਉਹ ਵੀ ਦੇਖਣ ਵਾਲੀ ਜਗ੍ਹਾ ਜੀ, ਤੇ ਆਪਣੇ ਦੋ ਅਕੈਡਮੀਆਂ ਜੀ ਪਿੰਡ 'ਚ।
0: ਅੱਛਾ ਜੀ, ਠੰਡੀ ਹਵਾ ਵੀ ਮਿਲਦੀ ਹੋਏਗੀ, ਤੁਹਾਨੂੰ ਰੁੱਖਾਂ ਦੀ ਛਾਂ ਵੀ ਮਿਲਦੀ ਹੋਏਗੀ ਇਸ ਟਾਈਮ ਪਿੰਡ ਦੇ ਵਿੱਚ।
3: ਹਾਂਜੀ ਹਾਂਜੀ ਮੈਮ, ਮੇਰੇ
0: ਤੇ ਜਿਹੜਾ ਤੁਹਾਡਾ ਪਿੰਡ ਹੈ ਉੱਥੇ ਸਭ ਤੋਂ ਇਸ ਟਾਈਮ ਗਰਮੀਆਂ ਵਿੱਚ ਜਿਹੜੀ ਖਾਣ ਪੀਣ ਵਾਲੀ ਚੀਜ਼ ਹੈ ਉਹ ਕਿਹੜੀ ਸਭ ਤੋਂ ਖਾਸ ਚੀਜ਼ ਹੈ ਜਿਹੜੀ ਤੁਸੀਂ ਗਰਮੀਆਂ ਦੇ ਵਿੱਚ ਜ਼ਿਆਦਾ ਖਾਣਾ ਪੀਣਾ ਪਸੰਦ ਕਰਦੇ ਹੋ?
3: ਮੈਂ ਲੱਸੀ ਹੁੰਦੀ ਹੈ ਜੀ, ਦਹੀਂ ਹੁੰਦਾ, ਹਾਂਜੀ ਇਹ ਠੰਡੀਆਂ ਚੀਜ਼ਾਂ ਤੇ ਡੇਬੂ ਪਾਣੀ ਜੀ।
0: ਹਾਂਜੀ, ਗਰਮੀਆਂ ਦੇ ਵਿੱਚ ਤਾਂ ਇਹਨਾਂ ਨੇ ਸਾਨੂੰ ਬਚਾ ਕੇ ਰੱਖਿਆ ਹੋਇਆ ਹੈ।
3: ਬੱਚਿਆਂ ਦੇ ਪਰਹੇਜ਼ ਹੀ ਰੱਖੀਦਾ ਮੈਮ, ਉਹਦੇ ਵਿੱਚ ਸ਼ੂਗਰ ਬਹੁਤ ਹੁੰਦੀ ਹੈ
2: ਜੀ। ਤੇ ਖਾਣ ਪੀਣ ਚ ਕੀ
3: ਪਸੰਦ ਕਰਦੇ ਹੋ? ਮੇਰੀ ਤਾਂ ਬੇਨਤੀ ਹੈ ਵੀ ਇਹਨਾਂ ਦਾ ਪਰਹੇਜ਼ ਹੀ ਰੱਖੋ ਜੀ,
0: ਤੇ ਦੋਸਤੋ ਪਿੰਡ ਦੀ ਤਾਂ ਗੱਲਬਾਤ ਹੀ ਕੁਛ ਹੋਰ ਹੁੰਦੀ ਹੈ, ਤੇ ਜਿਹੜੇ ਸਾਡੇ ਲਿਸਨਰ ਸਾਨੂੰ ਅੱਜ ਆਪਣੇ ਪਿੰਡ ਘੁਮਾ ਕੇ ਲੈ ਕੇ ਆਏ ਨੇ ਹਰੀਆਂ ਭਰੀਆਂ ਜਗ੍ਹਾਵਾਂ, ਤੇ ਇਹ ਵੀ ਸਾਨੂੰ ਇੱਕ ਮੈਸੇਜ ਇਹ ਦਿੰਦਾ ਹੈ ਕਿ ਜਿਵੇਂ ਕਿ ਅੱਜ ਸਾਡਾ ਇਨਵਾਇਰਮੈਂਟ ਡੇ ਹੈ, ਤੇ ਜੇ ਅਸੀਂ ਆਪਣੀ ਹਰਿਆਲੀ ਤੇ ਆਪਣੇ ਇਨਵਾਇਰਮੈਂਟ ਨੂੰ ਬਚਾ ਕੇ ਰੱਖਾਂਗੇ ਨਾ, ਤੇ ਇੱਦਾਂ ਹੀ ਗਰਮੀਆਂ ਦੇ ਵਿੱਚ ਅਸੀਂ ਆਪਣੇ ਹਰੇ ਭਰੇ ਮਾਹੌਲ ਨੂੰ ਇੰਜੋਏ ਕਰ ਸਕਾਂਗੇ।
2: ਇਸੇ ਤਰੀਕੇ ਨਾਲ ਤੁਸੀਂ ਵੀ ਦੱਸ ਸਕਦੇ ਹੋ ਆਪਣੀ ਐਕਸਪੀਰੀਅੰਸ, ਦੱਸ ਸਕਦੇ ਹੋ ਕਹਾਣੀਆਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਨੇ ਅਤੇ ਕਿਸੇ ਨੇ ਨਹੀਂ ਸੁਣੀਆਂ ਨੇ, ਕੋਈ ਤੁਹਾਡਾ ਕਿੱਸਾ ਯਾਦਗਾਰ ਹੋਏ ਜਾਂ ਕੋਈ ਵੀ ਗੱਲ ਜੇ ਤੁਸੀਂ ਸਾਂਝੀ ਕਰਨੀ ਹੈ ਯੁਵਾਨੀ ਟੂਰਸ ਐਂਡ ਟਰੈਵਲਸ 'ਤੇ ਸਾਡੇ ਨਾਲ ਜੁੜੋ, ਸਾਨੂੰ ਕਾਲ ਕਰੋ 0181-23-42-174 'ਤੇ, ਅਸੀਂ ਤੁਹਾਡੀ ਕਾਲ ਦਾ ਇੰਤਜ਼ਾਰ ਕਰ ਰਹੇ ਹਾਂ।
0: ਅਤੇ ਦੋਸਤੋ ਅਸੀਂ ਬਹੁਤ ਹੀ ਐਕਸਾਈਟਿਡ ਹੈਗੇ ਹਾਂ ਕਿ ਤੁਸੀਂ ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਹੋ, ਅਤੇ ਬਸ ਤੁਹਾਡੀ ਕਾਲਾਂ ਦਾ ਇੰਤਜ਼ਾਰ ਹੈ, ਅਤੇ ਚੱਕੋ ਆਪਣੇ ਆਪਣੇ ਫੋਨ 'ਤੇ

0: हाँ जी दोस्तों, तो जुड़ गए ने साडे नाल साडे अगले कॉलर साडे प्रोग्राम दे विच, ते देखदे सानू किथे घुमान लैके जा रहे ने।
1: हेलो
2: हेलो, सत श्री अकाल मैडम जी।
1: जी नमस्कार, बहुत बहुत स्वागत है तुहाडा युवाणी प्रोग्राम च।
2: ਧੰਨਵਾਦ। ਥੈਂਕ ਯੂ ਮੈਡਮ ਜੀ।
1: ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਮੈਡਮ ਜੀ ਮਨਪ੍ਰੀਤ ਸਿੰਘ ਗੱਲ ਕਰਦੇ ਆ ਜੀ, ਮਗਰਿੰਦਰਪੁਰ ਤੋਂ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ, ਬਾਰਡਰ ਏਰੀਏ ਤੋਂ ਜੀ।
1: ਜੀ, ਤੇ ਅੱਜ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਹੋ ਸਾਨੂੰ?
2: ਮੈਡਮ ਜੀ ਤੁਹਾਨੂੰ ਅੱਜ ਪਿੰਡ ਦੇ ਸੈਰ ਕਰਾਵਾਂਗੇ, ਪਿੰਡ ਦੇ ਵਿੱਚ ਜੀ।
1: ਜੀ ਕਰਵਾਓ ਜੀ।
0: ਕੀ ਗੱਲ ਹੈ ਅੱਜ ਸਾਡੇ ਲਿਸਨਰ ਸਾਨੂੰ ਪਿੰਡ ਦੀਆਂ ਬੜੀਆਂ ਸੈਰਾਂ ਕਰਾ ਰਹੇ ਨੇ, ਕੀ ਮਤਲਬ? ਸਾਨੂੰ ਇਨਵਾਇਰਨਮੈਂਟ ਤੇ ਨੇਚਰ ਦੇ ਨਾਲ ਕਾਫੀ, ਮੈਨੂੰ ਲੱਗਦਾ ਕਿ ਸਾਨੂੰ ਸਾਡੀਆਂ ਰੂਟ ਤੋਂ
1: ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ।
0: ਬਿਲਕੁਲ।
2: ਹਾਂਜੀ ਹਾਂਜੀ ਮੈਡਮ ਜੀ, ਪਿੰਡ ਦੇ ਵਿੱਚ ਹੀ ਮੈਡਮ ਜੀ, ਜਿਸ ਤਰ੍ਹਾਂ ਹੁਣ ਜੰਮੇ ਪਲੇ ਆ ਤੇ ਪਿੰਡ ਦੀ ਗੱਲ ਕਰਾਂਗੇ ਜੀ।
1: ਜੀ, ਤੇ ਘੁਮਾਓ ਜੀ ਪਿੰਡ ਸਾਨੂੰ।
2: ਮੈਡਮ ਜੀ ਸਾਡੇ ਪਿੰਡ ਦੀ ਫਿਰਨੀ ਦੇ ਘੇਰੇ ਘੇਰੇ ਬੋਰਡ ਆ ਮੈਡਮ ਜੀ, 10 ਬੋਰਡ ਹੋਣੇ ਘੱਟੋ ਘੱਟ ਮੈਡਮ ਜੀ, ਵੱਡੇ ਬੋਰਡ
1: ਜੀ,
2: ਤੇ ਖੂਹ ਵੀ ਹੈਗੇ ਆ ਜੀ, 7 ਕੁ ਖੂਹ ਹੈਗੇ ਆ ਤੇ ਮੈਡਮ ਜੀ ਮਹਿਫਲਾਂ ਲੱਗੀਆਂ ਰਹਿੰਦੀਆਂ, ਬਜ਼ੁਰਗ ਬੈਠੇ ਹੁੰਦੇ ਆ।
1: ਕਿਆ ਬਾਤ ਹੈ ਜੀ, ਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੋਏਗਾ ਫਿਰ,
0: ਯਾਨੀ ਕਿ ਪਿੰਡਾਂ ਵਿੱਚ ਹਜੇ ਵੀ ਖੂਹ ਮੌਜੂਦ ਨੇ।
2: ਹਾਂਜੀ ਹਾਂਜੀ ਮੈਡਮ ਜੀ, ਹਲਟਾਂ ਲੱਗੀਆਂ, ਟਿੰਡਾਂ ਲੱਗੀਆਂ, ਜਿਸ ਤਰ੍ਹਾਂ ਪਹਿਲੇ ਸਮੇਂ ਦਾ ਪਾਣੀ ਨਿਕਲਦਾ ਸੀ ਨਾ ਹਲਟਾਂ ਨਾਲ।
0: ਹਾਂਜੀ
2: ਹਾਂਜੀ, ਉਹ ਵੀ ਮੌਜੂਦ ਹੈਗੇ ਮੈਡਮ ਜੀ ਹਜੇ, ਪਰ ਯਾਨੀ ਕਿ ਖੂਹ ਚੋਂ ਪਾਣੀ ਖਤਮ ਹੋ ਚੁੱਕਾ ਹੈ ਤੇ ਤਾਂ ਉਹ ਹਜੇ ਪੁਰਾਣਾ ਵਿਰਸਾ ਪਿਆ ਵਾ ਜੀ, ਵੇਖਣ ਨੂੰ ਵਧੀਆ ਲੱਗਦਾ ਜੀ।
0: ਮਤਲਬ ਇਹ ਵੀ ਦੇਖਣ ਵਾਲੀ ਇੱਕ ਚੀਜ਼ ਹੈ, ਕਿਉਂਕਿ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਬਹੁਤ ਹੀ ਘੱਟ ਇੱਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ, ਖੂਹ ਵੀ ਇੱਕ ਉਹਨਾਂ ਵਿੱਚੋਂ ਇੱਦਾਂ ਦੀ ਚੀਜ਼ ਹੈ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਹੁਣ।
2: ਹਾਂਜੀ ਹਾਂਜੀ ਮੈਡਮ ਜੀ, ਉਹ ਜਿਤਨਾ ਚਲੋ ਆਪਾਂ ਮਨੁੱਖਾਂ ਨੇ ਪਾਣੀ ਵਰਤਣ ਵਾਸਤੇ ਹੈਗਾ ਹੀ ਹੈਗਾ ਸੀ, ਨਾਲ ਪਸ਼ੂਆਂ ਵਾਸਤੇ ਵੀ ਵੱਖਰੀਆਂ ਖੁਰਲੀਆਂ ਬਣੀਆਂ ਹੁੰਦੀਆਂ ਇਹ ਨਹਾਉਣ ਵਾਸਤੇ, ਟੂਟੀਆਂ ਲੱਗੀਆਂ ਵੱਖਰੀਆਂ, ਵੱਡੀ ਖੇਡ ਭਰ ਲੈਣੀ ਗੇੜ ਗੇੜ ਕੇ, ਤੇ ਮੈਡਮ ਜੀ ਬਹੁਤ ਮਜ਼ਾ ਆਉਂਦਾ ਸੀ ਮੈਡਮ ਜੀ।
0: ਮਨਪ੍ਰੀਤ, ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਵਿੱਚ ਸਭ ਤੋਂ ਜਿਹੜੀ ਖਾਸ ਜਗ੍ਹਾ ਹੈ ਘੁੰਮਣ ਵਾਲੀ ਜਾਂ ਦੇਖਣ ਵਾਲੀ, ਉਹ ਕਿਹੜੀ ਹੈ?
2: ਮੈਡਮ ਜੀ ਮੈਂ ਹੀ ਤੇ ਧਾਰਮਿਕ ਜਗ੍ਹਾ ਹੀ ਆਖਾਂਗੇ, ਗੁਰਦੁਆਰਾ ਮੈਡਮ ਜੀ, ਸਾਡੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਜੀ।
0: ਤੇ ਬਸ ਫਿਰ ਧਾਰਮਿਕ ਜਗ੍ਹਾ ਦੀਆਂ ਖਾਸੀਅਤ ਸਾਨੂੰ ਵੀ ਦੱਸੋ ਤੇ ਸਾਡੇ ਲਿਸਨਰਸ ਨੂੰ ਵੀ ਘੁਮਾ ਕੇ ਲੈ ਕੇ ਆਓ ਉਸ ਗੁਰਦੁਆਰੇ ਤੱਕ, ਉਹਦੀ ਖਾਸੀਅਤ ਕੀ ਹੈ?
2: ਮੈਂ ਜੀ ਜਗ੍ਹਾ ਸਾਡੇ ਜੰਮਣ ਤੋਂ ਪਹਿਲਾਂ ਜੀ, ਮੈਂ ਜਗ੍ਹਾ ਨਾ ਬਹੁਤ ਹੀ ਕਰੜੀ ਆ ਤੇ ਜਦੋਂ ਦੱਸਦੇ ਆ ਸੁਣਿਆ ਪੁਰਾਣੇ ਬਜ਼ੁਰਗਾਂ ਤੋਂ, ਇੱਥੋਂ ਨਾ ਕੋਈ ਦਰਖਤ ਨਹੀਂ ਤੋੜ ਸਕਦਾ, ਦਰਖਤ ਦੇ ਕਰਨ ਵਾਸਤੇ।
1: ਅੱਛਾ ਜੀ।
2: ਤੇ ਜੇ ਕੋਈ ਤੋੜ ਲੈਂਦਾ ਸੀ ਤੇ ਮੈਡਮ ਜੀ ਜਿਸ ਤਰ੍ਹਾਂ ਮੰਨ ਲਓ ਉਹਨੂੰ 2-4 ਮਿੰਟਾਂ 'ਚ ਮੈਡਮ ਜੀ ਉਹ ਪਤਾ ਲੱਗ ਜਾਂਦਾ ਸੀ ਕਿ ਮੈਂ ਗਲਤੀ ਕਰ ਬੈਠਾ ਮੈਡਮ ਜੀ, ਜਿਸ ਤਰ੍ਹਾਂ ਉਹਨੂੰ ਅੱਖਾਂ ਤੋਂ ਬੰਦ ਹੋ ਜਾਣਾ ਦੇਖਣਾ, ਤੇ ਕੋਈ ਨਾ ਕੋਈ ਮੈਡਮ ਜੀ ਇਸ ਤਰ੍ਹਾਂ ਹੋ ਜਾਂਦਾ ਚੀਜ਼।
1: ਸਹੀ ਹੈ ਜੀ, ਕਾਫੀ ਵਾਤਾਵਰਨ ਦੀ ਵੀ ਸੰਭਾਲ ਹੋ ਰਹੀ ਹੈ ਇੱਥੇ।
2: ਹਾਂਜੀ ਹਾਂਜੀ ਮੈਡਮ ਜੀ, ਜਗ੍ਹਾ ਬਹੁਤ ਕਰੜੀ ਸੀ ਨਾ ਮੈਡਮ ਜੀ।
1: ਜੀ, ਤੇ ਖਾਣ ਪੀਣ ਲਈ ਤੁਸੀਂ ਕੀ ਉੱਥੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਪਿੰਡ 'ਚ ਤੁਹਾਡੇ?
2: ਮੈਡਮ ਜੀ ਇਸ ਤਰ੍ਹਾਂ ਮਤਲਬ ਕੋਈ ਵੀ

0: ਮੈਕਸੀਕਨ ਮੇਲਾ ਆਉਂਦਾ ਇਹਨਾਂ ਨੇ ਜੀ, ਜਿਸ ਤਰ੍ਹਾਂ ਮਤਲਬ ਲੰਗਰ ਦੇ ਵਿੱਚ ਜਲੇਬ ਪਕੌੜੇ ਮੈਂ ਜੀ ਇਹ ਚੀਜ਼ਾਂ ਦੇ ਵਰਤਦੀਆਂ ਚੱਲਦੀਆਂ ਨਾ।
1: ਤੇ ਜਿਹੜੇ ਤੁਸੀਂ ਕਹੇ ਇਤਿਹਾਸਿਕ ਮੇਲੇ ਆਉਂਦੇ ਆ, ਤੇ ਜਿਹੜੇ ਤੁਹਾਡੇ ਇਤਿਹਾਸਿਕ ਮੇਲੇ ਆ ਉਹ ਹਜੇ ਵੀ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਮੇਲੇ ਹੁੰਦੇ ਸੀਗੇ ਉਹ ਬਹੁਤ ਸੋਹਣੇ ਤੇ ਵਧੀਆ ਤਰੀਕੇ ਵਾਲੇ ਉਦਾਂ ਦੇ ਹੁੰਦੇ, ਕਿਉਂਕਿ ਜਿਹੜੇ ਹੁਣ ਸ਼ਹਿਰਾਂ ਵਿੱਚ ਛੋਟੇ ਛੋਟੇ ਮੇਲੇ ਲੱਗਣ ਲੱਗ ਗਏ ਆ, ਉਹ ਮੈਨੂੰ ਲੱਗਦਾ ਉਹਨਾਂ ਵਿੱਚ ਉਹ ਵਾਲੀ ਗੱਲਬਾਤ ਨਹੀਂ ਰਹੀ ਜਿਹੜੀ ਪਿੰਡਾਂ ਵਿੱਚ ਮੇਲੇ ਹੁੰਦੇ ਸੀ।
0: ਜਦੋਂ ਸਾਡੇ 5 ਪੌਣ ਨੂੰ ਮੇਲਾ ਹੁੰਦਾ ਨਾ, ਤੇ 1 ਪੌਣ ਮੈਡਮ ਜੀ ਰੌਣਕਾਂ ਲੱਗ ਜਾਂਦੀਆਂ, ਮਤਲਬ ਘੋੜੇ ਸਵਾਰੀਆਂ ਦਾਲਾ ਆਈਂਦੇ ਆ, ਹਾਥੀ ਹੁੰਦੇ ਆ ਮੈਡਮ ਜੀ, ਤੇ ਇੱਕ ਵੱਡੀ ਹੁੰਦੀ ਆ ਨੇਜਾ ਬਾਈ ਘੋੜ ਸਵਾਰੀ ਮੈਂ ਜੀ। ਮੇਲਾ ਤੇ ਮਨ ਬਹੁਤ ਮਨ ਖੁਸ਼ ਹੁੰਦਾ ਜੀ, ਰਿਸ਼ਤੇਦਾਰ ਵੀ ਪਿੰਡ ਦੇ ਘੜੋ ਘੜ ਜੋ ਸਾਰੇ ਰਿਸ਼ਤੇਦਾਰ ਵੀ ਮੇਲਾ ਬਹੁਤ ਭਰ ਜਾਂਦਾ ਜੀ।
1: ਤੇ ਤੁਹਾਨੂੰ ਸਭ ਤੋਂ ਵਧੀਆ ਕੀ ਚੀਜ਼ ਲੱਗਦੀ ਹੈ ਇਸ ਮੇਲੇ ਚ?
0: ਮੇਲੇ ਮੈਂ ਜੀ ਵਧੀਆ ਚੀਜ਼ ਤੇ ਘੋੜ ਸਵਾਰੀ ਹੋ ਗਈ ਤੇ ਇੱਕ ਵੱਡੀ ਹੋ ਗਈ, ਤੇ ਮੇਲਾ ਚਲੋ ਮੈਂ ਗੁਰੂ ਘਰ ਜਾ ਕੇ ਸੇਵਾ ਕਰਨੀ, ਗੱਫਾ ਪਾਣੀ ਵਰਤਾਉਣਾ, ਚਾਹ ਚ ਜਿੱਥੇ ਵੀ ਮਤਲਬ ਸੇਵਾ ਮਿਲ ਗਈ ਕਰਨਾ ਬਸ ਮੈਡਮ ਜੀ।
1: ਤੇ ਮਨਪ੍ਰੀਤ ਕੋਈ ਏਦਾਂ ਦੀ ਜਗ੍ਹਾ ਹੈ ਜਿੱਥੇ ਕੋਈ ਜਿੱਦਾਂ ਡ੍ਰੀਮ ਡੈਸਟੀਨੇਸ਼ਨ ਸਾਰਿਆਂ ਦੀ ਹੁੰਦੀ ਹੈ, ਤੁਹਾਡੀ ਕੋਈ ਏਦਾਂ ਦੀ ਫੇਵਰੇਟ ਜਗ੍ਹਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ?
0: ਮੈਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਜੀ ਮੈਡਮ ਜੀ, ਮੈਂ ਜੀ ਬਹੁਤ ਸਕੂਨ ਮਿਲਦਾ ਉੱਥੇ ਜਾ ਕੇ ਮੈਡਮ ਜੀ ਮਨ ਨੂੰ।
1: ਤੇ ਅੱਛਾ ਜੀ, ਅੰਮ੍ਰਿਤਸਰ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਹੈ?
0: ਹਾਂਜੀ
1: ਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਤੇ ਜਿਹੜੀਆਂ ਨੇਚਰ ਦੇ ਨਾਲ ਰਿਲੇਟਡ ਗੱਲਾਂ ਸਾਡੇ ਲਿਸਨਰਸ ਨੂੰ ਦੱਸਣ ਲਈ, ਕਿਉਂਕਿ ਅੱਜ ਦੇ ਟਾਈਮ ਵਿੱਚ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਥੈਂਕ ਯੂ ਜੀ, ਧੰਨਵਾਦ ਮੈਡਮ।
1: ਹਾਂਜੀ ਦੋਸਤੋ, ਜਿਵੇਂ ਕਿ ਮਨਪ੍ਰੀਤ ਨੇ ਆਪਣੇ ਪਿੰਡ ਦੀਆਂ ਗੱਲਾਂ ਇੰਨੀਆਂ ਵਧੀਆ ਵਧੀਆ ਉਹਨਾਂ ਦੇ ਆਪਣੇ ਪਿੰਡ ਬਾਰੇ ਇੰਨੀ ਕੁ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ, ਅਤੇ ਤੁਸੀਂ ਵੀ ਆਪਣੀ ਟਰੈਵਲ ਡੈਸਟੀਨੇਸ਼ਨ ਬਾਰੇ, ਆਪਣੇ ਟਰੈਵਲ ਐਕਸਪੀਰੀਅੰਸ ਬਾਰੇ ਸਾਡੇ ਨਾਲ ਗੱਲਾਂ ਸਾਂਝੀਆਂ ਕਰ ਸਕਦੇ ਹੋ। ਤੁਸੀਂ ਕਰਨਾ ਕੁਝ ਨਹੀਂ ਹੈ, ਸਿਰਫ ਤੁਸੀਂ ਨੰਬਰ ਡਾਇਲ ਕਰਨਾ ਹੈ 0181 43174, ਅਤੇ ਬਸ ਅਸੀਂ ਬੈਠੇ ਹਾਂ ਇੰਤਜ਼ਾਰ ਕਰ ਰਹੇ ਹਾਂ ਤੁਹਾਡੀ ਕਾਲਸ ਦਾ। ਅਤੇ ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਲਿਸਨਰ ਸਾਨੂੰ ਕਿੱਥੇ ਘੁਮਾਉਣ ਲੈ ਕੇ ਜਾ ਰਹੇ ਹਨ, ਸਾਨੂੰ ਬਹੁਤ ਕਿਉਰਿਓਸਿਟੀ ਹੋ ਰਹੀ ਹੈ, ਕਿਉਂ ਭੂਮਿਕਾ?
2: ਬਿਲਕੁਲ ਨੇਹਾ, ਅਸੀਂ ਤੁਹਾਡੀ ਕਾਲ ਦਾ ਇੰਤਜ਼ਾਰ ਕਰ ਰਹੇ ਹਾਂ, ਸਾਨੂੰ ਕਾਲ ਕਰੋ ਅਤੇ ਗੱਲਾਂ ਬਾਤਾਂ ਕਰੋ 0181 23 42 174, ਅਤੇ ਦੋ ਵਾਰ ਅਸੀਂ ਪਿੰਡ ਤੱਕ ਘੁੰਮਾਂ ਆ, ਹੁਣ ਦੇਖਦੇ ਹਾਂ ਅਗਲੀ ਡੈਸਟੀਨੇਸ਼ਨ ਕਿਹੜੀ ਹੋਏਗੀ।

0: ਹਾਂਜੀ ਵੈਲਕਮ ਬੈਕ ਦੋਸਤੋ, ਤੇ ਜੁੜ ਗਏ ਨੇ ਸਾਡੇ ਨਾਲ ਸਾਡੇ ਅਗਲੇ ਕਾਲਰ। ਦੋ ਵਾਰੀ ਤਾਂ ਅਸੀਂ ਪਿੰਡ ਘੁੰਮ ਆਏ ਆ, ਦੇਖਦੇ ਆ ਸਾਡੇ ਅਗਲੇ ਕਾਲਰ ਸਾਨੂੰ ਕਿਹੜੀ ਡੈਸਟੀਨੇਸ਼ਨ ਤੇ ਲੈ ਕੇ ਚੱਲੇ ਨੇ, ਤੇ ਕਰਦੇ ਆ ਗੱਲਬਾਤ।
1: ਹੈਲੋ, ਹੈਲੋ,
0: ਹੈਲੋ, ਮੈਨੂੰ ਲੱਗ ਰਿਹਾ ਸਾਡੇ ਲਿਸਨਰਸ ਨਾਲ ਸਾਡੀ ਗੱਲ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੀ ਹੈ। ਕੋਈ ਗੱਲ ਨਹੀਂ, ਅਸੀਂ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣਗੀਆਂ। ਤੁਸੀਂ ਸਾਨੂੰ ਕਾਲ ਕਰ ਸਕਦੇ 0181-3174-174, ਅਤੇ ਉਦੋਂ ਤੱਕ ਆਪਾਂ ਇੱਕ ਮਿਊਜ਼ੀਕਲ ਟਰੈਕ ਇੰਜੋਏ ਕਰਦੇ ਹਾਂ ਅਤੇ ਇੰਤਜ਼ਾਰ ਕਰਦੇ ਹਾਂ ਸਾਡੀ ਅੱਜ ਦੀ ਅਗਲੀ ਕਾਲ ਦਾ।

0: ਵੈਲਕਮ ਬੈਕ ਦੋਸਤੋ, ਤੇ ਜੁੜ ਗਏ ਨੇ ਸਾਡੇ ਨਾਲ ਸਾਡੇ ਅਗਲੇ ਕਾਲਰ। ਕਿਸੇ ਟੈਕਨੀਕੀ ਖਰਾਬੀ ਦੇ ਕਾਰਨ ਥੋੜ੍ਹੀ ਸਾਡੇ ਨਾਲ ਲਿਸਨਰ ਨਾਲ ਗੱਲਬਾਤ ਸਾਡੀ ਕੱਟ ਹੋ ਗਈ ਸੀਗੀ, ਪਰ ਕੋਈ ਗੱਲ ਨਹੀਂ, ਸਾਡੇ ਦੁਬਾਰਾ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ। ਕਰਦੇ ਹਾਂ ਗੱਲਬਾਤ, ਦੇਖਦੇ ਸਾਨੂੰ ਕਿਤੇ ਘੁੰਮਾਉਣ ਲੈ ਕੇ ਜਾ ਰਹੇ ਨੇ।
1: ਹੈਲੋ
0: ਹੈਲੋ
2: ਹੈਲੋ,
0: ਹਾਂਜੀ
1: ਹਾਂਜੀ, ਨਮਸਕਾਰ ਜੀ।
2: ਨਮਸਕਾਰ ਮੈਮ।
1: ਹਾਂਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਜਗਿੰਦਰਪਾਲ ਜੀ, ਗਿੰਦਾ ਤਾਜਪੁਰ ਕਲੋਨੀ ਦਾ ਜੀ।
1: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਚ।
2: ਹਾਂਜੀ ਮੈਮ,
1: ਤੇ ਅੱਜ ਕਿੱਥੇ ਘੁਮਾਣ ਲੈ ਕੇ ਜਾ ਰਹੇ ਹੋ ਸਾਨੂੰ?
2: ਮੈਮ ਲਾਗੇ ਵੰਡਰਲੈਂਡ ਹੈ ਜੀ, ਪਾਰਕ।
1: ਅੱਛਾ ਜੀ, ਵੰਡਰਲੈਂਡ ਜੀ। ਗਰਮੀਆਂ ਤੇ ਬਹੁਤ ਆ ਗਈਆਂ ਨੇ ਤੇ ਵੰਡਰਲੈਂਡ ਲਈ ਘੁਮਾਣਾ, ਮਤਲਬ ਮੈਨੂੰ ਲੱਗਦਾ ਕਾਫੀ ਲੋਕੀ ਹੁਣ ਸੋਚ ਰਹੇ ਹੋਣੇ ਕਿ ਅਸੀਂ ਜਿਹੜੀ ਹੁਣ ਗਰਮੀਆਂ ਦੀਆਂ ਛੁੱਟੀਆਂ ਨੇ ਨਾ, ਉੱਥੇ ਵੰਡਰਲੈਂਡ ਜਾਣਾ। ਤੇ ਸਾਨੂੰ ਦੱਸੋ ਵੰਡਰਲੈਂਡ 'ਚ ਕੀ ਕੀ ਚੀਜ਼ਾਂ ਨੇ ਖਾਸ?
2: ਸਭ ਤੋਂ ਜੀ ਸਵਿਮਿੰਗ ਪੂਲ ਹੈ ਨਹਾਉਣ ਵਾਲਾ, ਦੋ ਤਿੰਨ।
0: ਹਾਂਜੀ, ਜਿੰਦਾ
2: ਮਰਜ਼ੀ ਇੰਜੋਏ ਕਰੋ ਜੀ।
0: ਤੇ ਜਿਹੜਾ ਵੰਡਰਲੈਂਡ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਕਿਦਾਂ ਦਾ ਰਿਹਾ, ਤੇ ਸਾਡੇ ਲਿਸਨਰਸ ਨੂੰ ਵੀ ਦੱਸੋ, ਜੋ ਤੁਸੀਂ ਉੱਥੇ ਗਏ ਸੀਗੇ, ਤੁਸੀਂ ਪਲੈਨਿੰਗ ਕੀਤੀ ਸੀਗੀ ਪ੍ਰੋਪਰ, ਸਾਡੇ ਲਿਸਨਰਸ ਨੂੰ ਡਿਟੇਲ ਵਿੱਚ ਦੱਸੋ, ਤਾਂ ਕਿ ਜੇ ਉਹ ਅੱਗੇ ਆਪਣੀ ਟ੍ਰਿਪ ਪਲਾਨ ਕਰ ਰਹੇ ਨੇ ਤੇ ਉਹਨਾਂ ਨੂੰ ਬਹੁਤ ਆਸਾਨੀ ਹੋ ਜਾਏ ਆਪਣੀ ਟ੍ਰਿਪ ਪਲਾਨ ਕਰਨ ਦੇ ਵਿੱਚ।
2: ਮੈਮ ਟੈਕਸੀ ਲੈਣੀ ਪੈਣੀ ਹੈ ਜੀ।
0: ਓਕੇ, ਤੇ ਜਦੋਂ ਤੁਸੀਂ ਤੁਹਾਡਾ ਟਰੈਵਲਿੰਗ ਤੁਹਾਡੇ ਜਿੱਥੋਂ ਤੁਸੀਂ ਟਰੈਵਲ ਕਰਕੇ ਗਏ ਸੀਗੇ ਵੰਡਰਲੈਂਡ, ਉਹਦਾ ਡਿਸਟੈਂਸ ਕਿੰਨਾ ਸੀਗਾ ਤੇ ਤੁਹਾਨੂੰ ਕਿੰਨਾ ਕੁ ਟਾਈਮ ਲੱਗਾ ਉੱਥੇ ਪਹੁੰਚਣ ਵਿੱਚ?
2: ਸਾਡੇ ਤਾਂ ਮੈਮ ਲੱਗੀ ਹੈ ਰੋਡ ਦੇ ਕਿਲੋਮੀਟਰ 'ਤੇ ਹੈ ਜੀ।
0: ਕਿਆ ਬਾਤ ਹੈ, ਫਿਰ ਤਾਂ ਤੁਸੀਂ ਮੈਨੂੰ ਲੱਗਦਾ ਜਦੋਂ ਤੁਹਾਡਾ ਦਿਲ ਕਰਦਾ ਗਰਮੀ 'ਚ ਤੁਸੀਂ ਉੱਥੇ ਪਹੁੰਚ ਜਾਂਦੇ ਹੋਣੇ।
2: ਹਾਂਜੀ ਹਾਂਜੀ ਮੈਮ।
0: ਵਾਹ ਜੀ ਵਾਹ, ਕਿਆ ਬਾਤ ਹੈ, ਇੰਨੀ ਗਰਮੀਆਂ ਦੇ ਵਿੱਚ ਜਿਨ੍ਹਾਂ ਦਾ ਘਰ ਵੰਡਰਲੈਂਡ ਦੇ ਲੱਗ ਗਿਆ, ਫਿਰ ਤਾਂ ਮੈਨੂੰ ਲੱਗਦਾ ਮੌਜਾਂ ਹੀ ਉਹਨਾਂ ਦੀ।
1: ਸਹੀ ਗੱਲ ਹੈ ਨੇਹਾ। ਤੇ ਉੱਥੇ ਖਾਣ ਪੀਣ ਬਾਰੇ ਸਾਨੂੰ ਥੋੜ੍ਹਾ ਦੱਸੋ, ਉੱਥੇ ਖਾਣ ਪੀਣ ਦੀਆਂ ਚੀਜ਼ਾਂ ਕਿਵੇਂ ਦੀਆਂ ਨੇ?
2: ਖਾਣ ਪੀਣ ਵਧੀਆ ਜੀ, ਸਾਰਾ ਜੋ ਵੀ ਚਾਹੀਦੀ ਸਭ ਮਿਲੂਗਾ ਜੀ।
1: ਤੁਸੀਂ ਕੀ ਪਸੰਦ ਕੀਤਾ ਉੱਥੇ ਸਭ ਤੋਂ ਜ਼ਿਆਦਾ?
2: ਆਪਾਂ ਫਰੂਟ ਬਾਰੇ ਪਸੰਦ ਕੀਤਾ ਜ਼ਿਆਦਾ ਜੀ।
0: ਤੇ ਜਿਹੜੀ ਉੱਥੇ ਦੀਆਂ ਫੈਸਿਲਿਟੀਜ਼ ਨਹੀਂ ਹੈ, ਜਿਵੇਂ ਕਿ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਵਾਟਰ ਪਾਰਕਸ ਦੇ ਆਪਸ਼ਨ ਸਾਡੇ ਕੋਲ ਹੈਗੇ, ਨਏ ਨਏ ਵੀ ਕਾਫੀ ਖੁੱਲ੍ਹ ਗਏ, ਅਤੇ ਜਿਹੜੀਆਂ ਫੈਸਿਲਿਟੀਜ਼ ਵੰਡਰਲੈਂਡ ਵਿੱਚ ਹੈਗੀਆਂ, ਤੁਹਾਨੂੰ ਲੱਗਦਾ ਕਿ ਉਹ ਜ਼ਿਆਦਾ ਬੈਟਰ ਨੇ ਜਾਂ ਬਾਕੀ ਜਿਹੜੇ ਪਾਰਕਸ ਦੇ ਵਿੱਚ ਹੈਗੀਆਂ ਉਹ ਜਿਹੜੇ ਨਵੇਂ ਹੁਣ ਬਣੇ ਆ ਉਹ ਜ਼ਿਆਦਾ ਬੈਟਰ ਨੇ? ਤੁਸੀਂ ਕੋਈ ਹੋਰ ਵੀ ਐਕਸਪਲੋਰ ਕੀਤਾ ਵਾਟਰ ਪਾਰਕ?
2: ਨਹੀਂ ਮੈਮ, ਗਏ ਇਹ ਚਲੋ ਸਾਡੇ ਲੱਗੇ ਜਲਜੀ ਦਾ ਲੱਗੇ ਆ, ਠੀਕ ਹੀ ਹੈ ਜੀ।
0: ਚਲੋ ਬਹੁਤ ਵਧੀਆ, ਤੁਹਾਡੇ ਨਾਲ ਗੱਲ ਕਰਨ ਦਾ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੈਨੂੰ ਲੱਗਦਾ ਕਿ ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਜਿਹੜੇ ਲਿਸਨਰਸ ਨੇ ਕੋਈ ਨਾ ਕੋਈ ਪਲਾਨ ਤਾਂ ਬਣਾ ਹੀ ਲਊਗਾ ਵਾਟਰ ਪਾਰਕ ਦਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਦੋਸਤੋ, ਵਾਟਰ ਪਾਰਕ ਦਾ ਨਾਮ ਸੁਣ ਕੇ ਮੇਰਾ ਤੇ ਭੂਮਿਕਾ ਦਾ ਤਾਂ ਬਿਲਕੁਲ ਮਨ ਬਣ ਹੀ ਗਿਆ ਕਿ ਅਸੀਂ ਪਲਾਨ ਕਰ ਹੀ ਲਈਏ ਹੁਣ ਵਾਟਰ ਪਾਰਕ ਜਾਣ ਦਾ। ਤੇ
1: ਮੈਨੂੰ ਤਾਂ ਲੱਗਦਾ ਕਾਫੀ ਜਣਿਆਂ ਨੇ ਇਹ ਚੀਜ਼ ਸੋਚੀ ਹੋਏਗੀ ਕਿ ਹੁਣ ਆਪਾਂ ਜਾਵਾਂਗੇ, ਤੇ ਆਪਾਂ ਵੀ ਚੱਲਦੇ ਹਾਂ ਫਿਰ।

ਦੋਸਤੋ ਬਲੂ ਹੈ ਪਾਣੀ ਪਾਣੀ ਤਾਂ ਹੋ ਗਿਆ ਕਿਉਂਕਿ ਜਦੋਂ ਹੁਣ ਵਾਟਰ ਪਾਰਕ ਦੀ ਗੱਲ ਹੋਈ ਹੈ ਤਾਂ ਉਹਨੇ ਸਾਨੂੰ ਮਤਲਬ ਇੱਕ ਅੰਦਰੋਂ ਨਾ ਸਾਨੂੰ ਵੀ ਹੁਣ ਐਕਸਾਈਟਮੈਂਟ ਹੋ ਰਹੀ ਹੈ ਕਿ ਅਸੀਂ ਵਾਟਰ ਪਾਰਕ ਦਾ ਪਲਾਨ ਬਣਾ ਲਈਏ, ਬਟ ਥੋੜ੍ਹਾ ਬਹੁਤ ਇਸ ਟਰੈਕ 'ਤੇ ਆਪਾਂ ਝੂਮ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਮਿਲਦੇ ਹਾਂ ਸਾਡੇ ਨੈਕਸਟ ਕਾਲਰ ਦੇ ਨਾਲ।

0: ਦੋਸਤੋ ਇਹਨਾਂ ਨੂੰ ਤਾਂ ਰੱਬ ਨੇ ਬਚਾ ਲਿਆ, ਹੁਣ ਸਾਨੂੰ ਆਰਜੇ ਸੁਰਬੀ ਤੋਂ ਕੌਣ ਬਚਾਊਗਾ? ਹੁਣ ਆਰਜੇ ਸੁਰਬੀ ਸਟੂਡੀਓ ਵਿੱਚ ਆ ਗਏ ਨੇ ਤੇ ਸਾਨੂੰ ਕਹਿ ਰਹੇ ਨੇ ਬਸ ਸਾਡੀਆਂ ਗੱਡੀਆਂ ਛੱਡ ਦਿਓ, ਪਰ ਜਾਣ ਤੋਂ ਪਹਿਲਾਂ ਅਸੀਂ ਆਰਜੇ ਸੁਰਬੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਗਰਮੀਆਂ ਦਾ ਪਲਾਨ ਕਿਹੜਾ ਹੈ।
1: ਗਰਮੀਆਂ ਦਾ ਪਲਾਨ ਮੇਰਾ, ਦੇਖੋ ਮੇਰਾ ਗਰਮੀਆਂ ਦੇ ਬੜੇ ਸਾਰੇ ਪਲਾਨ ਬਣ ਚੁੱਕੇ, ਮੇਰੇ ਦੋਸਤਾਂ ਨੇ ਬੜੇ ਪਲਾਨ ਬਣ ਗਏ ਜਿਹੜੇ ਮੈਨੂੰ ਪਤਾ ਬਿਲਕੁਲ ਵੀ ਸਕਸੈਸ ਨਹੀਂ ਹੋਣੇ ਹੈ।
0: ਤੇ ਦੋਸਤੋ ਹੁਣ ਸਾਨੂੰ ਪਤਾ ਤਾਂ ਲੱਗ ਗਿਆ ਸਾਡੇ ਪਲਾਨ ਸਕਸੈਸਫੁਲ ਹੁੰਦੇ ਆ ਨਹੀਂ ਹੁੰਦੇ, ਪਰ ਤੁਸੀਂ ਤਾਂ ਕੋਈ ਸਕਸੈਸਫੁਲ ਪਲਾਨ ਬਣਾ ਲਓ, ਪਰ ਉਦੋਂ ਤੱਕ ਸਾਨੂੰ, ਮੈਨੂੰ ਆਰਜੇ ਨੇਹਾ ਨੂੰ
1: ਤੇ ਮੈਨੂੰ ਆਰਜੇ ਭੂਮਿਕਾ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਪੀਜੀ ਅਬਦੁਲ ਕਲਾਮ ਹੋਣਾ ਨੇ ਇਹ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਸੁਪਨੇ ਵੇਖੋ, ਵੱਡੇ ਵੱਡੇ ਸੁਪਨੇ ਵੇਖੋ, ਪਰ ਇਹ ਸੁਪਨੇ ਦਿਨੇ ਨਹੀਂ ਹੋਣੇ ਚਾਹੀਦੇ। ਇਹ ਸੁਪਨੇ ਹੋਣੇ ਚਾਹੀਦੇ ਨੇ ਉਹ ਵਾਲੇ ਜਿਹਨੂੰ ਤੁਸੀਂ ਪੂਰਾ ਕਰਨ ਦੀ ਸਮਰੱਥਾ ਰੱਖਦੇ ਹੋ, ਤੁਹਾਡੇ ਵਿੱਚ ਵਿਲ ਪਾਵਰ ਹੈ ਉਸਨੂੰ ਪੂਰਾ ਕਰਨ ਦੀ। ਬਿਲਕੁਲ ਸੱਚੀ ਗੱਲ ਹੈ। ਮੈਨੂੰ ਗੱਲ ਦੱਸੋ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਸਾਡੇ ਸੁਪਨੇ ਕਿੰਨੇ ਮਾਸੂਮ ਹੁੰਦੇ ਸੀ ਨਾ। ਕੋਈ ਕਹਿੰਦਾ ਸੀ ਮੈਂ ਨਾ ਚੰਦ 'ਤੇ ਜਾਣਾ, ਕੋਈ ਕਹਿੰਦਾ ਸੀ ਮੈਂ ਸੁਪਰਮੈਨ ਬਣਨਾ ਹੈ, ਕਿਸੇ ਨੂੰ ਪਾਇਲਟ ਬਣਨ ਦਾ ਚਾਅ ਹੁੰਦਾ ਸੀ, ਕਿਸੇ ਨੂੰ ਡਾਕਟਰ ਬਣਨ ਦਾ, ਕਿਸੇ ਨੂੰ ਟੀਚਰ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ, ਦੁਨੀਆ ਦੀ ਭੱਜ ਦੌੜ ਅਤੇ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਅਸੀਂ ਆਪਣੇ ਉਹ ਖੂਬਸੂਰਤ ਸੁਪਨੇ ਕਿਤੇ ਪਿੱਛੇ ਛੱਡ ਦਿੱਤੇ। ਸੋ ਇਸ ਕਰਕੇ ਸੁਪਨਿਆਂ ਨੂੰ ਪਿੱਛੇ ਨਹੀਂ ਛੱਡਣਾ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਮਾਣਨਾ ਹੈ ਜੀ ਇਹਨਾਂ ਗੱਲਾਂ ਦਾ, ਕਿਉਂਕਿ ਅੱਜ ਵੀ ਮੈਂ ਬੜੀਆਂ ਖਾਸ ਗੱਲਾਂ ਲੈ ਕੇ ਆਈ ਹਾਂ। ਆਪਾਂ ਸੀਰੀਅਸ ਗੱਲਾਂ ਵੀ ਕਰਾਂਗੇ, ਕੁਝ ਰੀਅਲ ਲਾਈਫ ਗੱਲਾਂ ਵੀ ਅਸੀਂ ਕਰਾਂਗੇ ਜੀ, ਕਿਉਂਕਿ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਤਾਂ ਸਾਨੂੰ ਮਿਲ ਜਾਂਦੀ ਹੈ, ਪਰ ਕਈ ਵਾਰ ਸਾਡੇ ਕੁਝ ਸੁਪਨੇ ਅਧੂਰੇ ਰਹਿ ਜਾਂਦੇ ਨੇ। ਇਸ ਕਰਕੇ ਆਪਣੇ ਸੁਪਨਿਆਂ ਨੂੰ ਕਦੇ ਵੀ ਅਧੂਰਾ ਨਹੀਂ ਰਹਿਣ ਦੇਣਾ, ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਾਂ, ਉਹ ਵੱਖਰੀ ਗੱਲ ਹੈ ਕਿ ਆਪਾਂ ਹਿੰਮਤ ਹਾਰ ਜਾਂਦੇ ਹਾਂ, ਉਹ ਨਹੀਂ ਅਸੀਂ ਹਾਰਨੀ ਹੈ। ਬਸ ਇਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੁਪਨਿਆਂ ਦੇ ਨਾਲ ਭਰਨਾ ਜ਼ਰੂਰ ਹੈ। ਸੌਣ ਟਾਈਮ ਸੁਪਨੇ ਦੇਖਦੇ ਹਾਂ, ਦਿਨ ਟਾਈਮ ਵੀ ਦੇਖਦੇ ਹਾਂ ਅਸੀਂ। ਹਵਾਈ ਕਿਲੇ ਘੱਟ ਬਣਾਉਣੇ ਹੈ ਅਤੇ ਕੰਮ ਜ਼ਿਆਦਾ ਕਰਨਾ ਹੈ। ਗੀਤ ਪਲੇ ਕਰਨ ਜਾ ਰਹੀ ਹਾਂ, ਇਸ ਗੀਤ ਤੋਂ ਬਾਅਦ ਤੁਹਾਡੀ ਦੋਸਤ ਆਰ ਜੇ ਸੁਰਭੀ ਮੁੜ ਕੇ ਆਉਂਦੀ ਹੈ ਜੀ ਨਵੀਆਂ ਗੱਲਾਂ ਬਾਤਾਂ ਲੈ ਕੇ।

ਜਿਨ੍ਹਾਂ ਭਰਿਆ ਹੋਇਆ ਇੰਸਪੀਰੇਸ਼ਨਲ ਸਟੋਰੀਜ਼ ਤੁਹਾਡੇ ਨਾਲ ਮੈਂ ਸਾਂਝੇ ਕਰੂੰਗੀ ਅਤੇ ਜ਼ਿੰਦਗੀ ਨੂੰ ਪਿਆਰ ਕਰਨ ਦੇ ਤਰੀਕੇ, ਸੁਪਨੇ ਪੂਰੇ ਕਰਨ ਦੇ ਤਰੀਕੇ, ਬਹੁਤ ਸਾਰੀਆਂ ਚੀਜ਼ਾਂ ਹੈ ਜੀ। ਕੁਝ ਸਾਡੇ ਮਹਾਨ ਪਰਸਨੈਲਿਟੀਜ਼ ਨੇ ਦੁਨੀਆ ਦੇ ਵਿੱਚ, ਉਹਨਾਂ ਨੇ ਹਮੇਸ਼ਾ ਸੁਪਨਿਆਂ ਨੂੰ ਲੈ ਕੇ ਬਹੁਤ ਕੁਝ ਕਿਹਾ ਹੈ, ਜਿਵੇਂ ਕਿ ਕੋਲੀਨ ਪਾਵਿਲ ਕਹਿੰਦੇ ਨੇ ਕਿ ਸੁਪਨੇ ਕੋਈ ਜਾਦੂ ਦੇ ਨਾਲ ਸੱਚ ਨਹੀਂ ਹੁੰਦੇ, ਇਹਨਾਂ ਨੂੰ ਹਕੀਕਤ ਬਣਾਉਣ ਲਈ ਮੁੜਕਾ, ਦ੍ਰਿੜਤਾ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਇਹ ਸਾਨੂੰ ਖੁਦ ਕਰਨੀ ਪੈਂਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਆਪਾਂ ਸੁਪਨਾ ਵੇਖਿਆ ਅਤੇ ਉਹ ਸੁਪਨਾ ਹੁਣ ਆਪਣੇ ਆਪ ਪੂਰਾ ਹੋ ਜਾਏਗਾ, ਨਹੀਂ, ਇਹ ਸੁਪਨਾ ਪੂਰਾ ਹੋਏਗਾ ਜੀ ਤੁਹਾਡੀ ਮਿਹਨਤ ਦੇ ਨਾਲ, ਤੁਹਾਡੇ ਜਜ਼ਬੇ ਦੇ ਨਾਲ। ਅਗਰ ਸੁਪਨਾ ਵੇਖਿਆ ਹੈ ਤਾਂ ਉਹਨੂੰ ਪੂਰਾ ਕਰਨ ਦੀ ਵੀ ਸੋਚੋ, ਸਿਰਫ ਦੇਖਣ ਨਾਲ ਕੁਝ ਨਹੀਂ ਹੁੰਦਾ। ਸੋ ਦੋਸਤੋ, ਜ਼ਿੰਦਗੀ ਦੇ ਨਾ ਅਲੱਗ ਅਲੱਗ ਰੰਗਾਂ ਵਾਂਗ ਸਾਡੇ ਸੁਪਨੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਜੋ ਅਸੀਂ ਵਿਗਿਆਨ ਅਤੇ ਰੋਜ਼ਾਨਾ ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਸੁਪਨਿਆਂ ਨੂੰ ਮੁੱਖ ਤੌਰ 'ਤੇ ਕੁਝ ਕਿਸਮਾਂ ਦੇ ਵਿੱਚ ਵੰਡਿਆ ਜਾ ਸਕਦਾ, ਜਿਨ੍ਹਾਂ ਨੂੰ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਮਹਿਸੂਸ ਵੀ ਕਰਦੇ ਹੋਵੋਗੇ ਅਤੇ ਬਹੁਤ ਵਾਰ ਤੁਹਾਨੂੰ ਪਤਾ ਵੀ ਲੱਗਾ ਹੋਏਗਾ ਕਿ ਉਹ ਸੁਪਨੇ ਕਿਹੜੇ ਨੇ। ਪਹਿਲੇ ਸੁਪਨੇ ਖੁੱਲੀਆਂ ਅੱਖਾਂ ਦੇ ਸੁਪਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਡੇ ਡ੍ਰੀਮਸ, ਇਹ ਉਹ ਸੁਪਨੇ ਨੇ ਜੋ ਅਸੀਂ ਜਾਗਦੇ ਹੋਏ ਬੈਠੇ ਬੈਠੇ ਦੇਖਦੇ ਹਾਂ, ਜਦੋਂ ਸਾਡਾ ਦਿਮਾਗ ਹਕੀਕਤ ਤੋਂ ਦੂਰ ਕਿਸੇ ਕਲਪਨਾ ਦੀ ਦੁਨੀਆ ਵਿੱਚ ਚਲਾ ਜਾਂਦਾ। ਅਸੀਂ ਉਹ ਚੀਜ਼ਾਂ ਸੋਚਦੇ ਹਾਂ, ਉਹ ਸੁਪਨੇ ਲੈਂਦੇ ਹਾਂ ਜੋ ਸ਼ਾਇਦ ਕਈ ਵਾਰ ਪੂਰੇ ਵੀ ਨਹੀਂ ਹੋਣੇ ਹੁੰਦੇ, ਬੈਠੇ ਬੈਠੇ ਬਸ ਅੱਖਾਂ ਖੁੱਲੀਆਂ 'ਚ ਸੁਪਨੇ ਦੇਖਦੇ ਹਾਂ, ਇਹ ਸੁਪਨੇ ਅਲੱਗ ਹੁੰਦੇ ਨੇ। ਸੋ ਦੋਸਤੋ, ਖੁੱਲ੍ਹੀਆਂ ਅੱਖਾਂ ਦੇ ਨਾਲ ਦੇਖੇ ਗਏ ਸੁਪਨੇ ਕੋਈ ਟਾਈਮ ਪਾਸ ਨਹੀਂ ਹੁੰਦੇ, ਇਹ ਅਸਲ ਵਿੱਚ ਸਾਡੀ ਰਚਨਾਤਮਕ ਕ੍ਰੀਏਟਿਵਿਟੀ ਦੀ ਪਹਿਲੀ ਉਡਾਨ ਹੁੰਦੇ ਨੇ। ਇਹ ਸੁਪਨੇ ਸਾਨੂੰ ਕੁਝ ਨਵਾਂ ਕਰਨ ਦੀ ਪ੍ਰੇਰਨਾ ਦਿੰਦੇ ਨੇ। ਉਸ ਤੋਂ ਬਾਅਦ ਆਉਂਦੇ ਨੇ ਰਾਤ ਦੇ ਆਮ ਜਿਹੇ ਸੁਪਨੇ, ਰਾਤ ਦੇ ਸੁਪਨੇ ਜੋ ਤੁਸੀਂ ਡੇਲੀ ਦੇਖਦੇ ਹੋ, ਅਤੇ ਮੈਂ ਵੀ ਅਜੇ ਇੱਕ ਸੁਪਨਾ ਵੇਖਿਆ ਸੀ, ਕਿਹੜਾ ਸੀ ਮੈਂ ਬਾਅਦ 'ਚ ਦੱਸਾਂਗੀ। ਦੇਖੋ, ਸੁਪਨੇ ਨਾ ਕਈ ਤਰ੍ਹਾਂ ਦੇ ਹੁੰਦੇ ਆ, ਰਾਤ ਦੇ ਸੁਪਨੇ 'ਚ ਕਈ ਵਾਰ ਸਾਡੀ ਹਕੀਕਤ ਨਾਲ ਜੁੜੀਆਂ ਹੋਈਆਂ ਗੱਲਾਂ ਵੀ ਆ ਜਾਂਦੀਆਂ, ਪਰ ਕਈ ਵਾਰ ਜਿਹੜੀਆਂ ਗੱਲਾਂ ਨੇ ਉਹ ਵੀ ਆ ਜਾਂਦੀਆਂ ਨੇ ਜੋ ਕਦੀ ਸੋਚੀਆਂ ਨਹੀਂ ਹੁੰਦੀਆਂ ਆਪਾਂ। ਸਾਡੇ ਸੁਪਨੇ ਵਿੱਚ ਕਈ ਵਾਰ ਲੋਕ ਇੱਦਾਂ ਦੇ ਆ ਜਾਂਦੇ ਨੇ ਜੋ ਆਪਾਂ ਕਦੇ ਨਹੀਂ ਸੋਚੇ ਹੁੰਦੇ। ਇਹ ਸਭ ਉਹ ਗੱਲਾਂ ਨੇ, ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਬਸ ਇਸੇ ਤਰੀਕੇ ਦੇ ਨਾਲ ਇਹ ਗੱਲਾਂ ਚੱਲਦੀਆਂ ਰਹਿਣਗੀਆਂ, ਇਹ ਕਦੀ ਪੂਰੀਆਂ ਤਾਂ ਹੋਣੀਆਂ ਨਹੀਂ ਆ। ਇਹ ਹੁੰਦੇ ਨੇ ਰਾਤ ਦੇ ਸੁਪਨੇ, ਜਿਸ ਵਿੱਚ ਕਈ ਵਾਰ ਸੱਚ ਵੀ ਹੁੰਦਾ ਅਤੇ ਕਈ ਵਾਰ ਝੂਠ ਵੀ ਹੁੰਦਾ। ਜਦੋਂ ਅਸੀਂ ਗੂੜੀ ਨੀਂਦ ਵਿੱਚ ਹੁੰਦੇ ਹਾਂ ਨਾ, ਤਾਂ ਸਾਡਾ ਦਿਮਾਗ ਦਿਨ ਭਰ ਦੀਆਂ ਗੱਲਾਂ, ਯਾਦਾਂ, ਭਾਵਨਾਵਾਂ ਨੂੰ ਨਾ ਇੱਕ ਕਹਾਣੀ ਦੇ ਰੂਪ ਦੇ ਵਿੱਚ ਨਾ ਦਿਖਾਉਂਦਾ, ਇੱਕ ਕਹਾਣੀ ਬਣ ਜਾਂਦੀ ਹੈ। ਅਤੇ ਉਹ ਕਹਾਣੀ ਜਿਹੜੇ ਆਪਾਂ ਸੁਣਦੇ ਹਾਂ ਨਾ, ਸਵੇਰ ਉੱਠ ਕੇ ਜਦੋਂ ਯਾਦ ਕਰਦੇ ਹਾਂ ਨਾ, ਤਾਂ ਕਈ ਵਾਰ ਸਾਨੂੰ ਹਾਸਾ ਵੀ ਆ ਜਾਂਦਾ। ਕਈ ਵਾਰ ਇਹ ਬਹੁਤ ਅਜੀਬ ਹੁੰਦੇ ਨੇ, ਜਿਵੇਂ ਅਸੀਂ ਹਵਾ ਦੇ ਵਿੱਚ ਉੱਡ ਰਹੇ ਹਾਂ ਜਾਂ ਕਿਸੇ ਇਮਤਿਹਾਨ ਦੇ ਵਿੱਚ ਬੈਠੇ ਹਾਂ। ਅਤੇ ਮੈਂ ਆਪਣਾ ਸੁਪਨਾ ਦੱਸਾਂ, ਮੈਂ ਅੱਜ ਇੱਕ ਸੁਪਨਾ ਵੇਖਿਆ ਸੀ ਕਿ ਮੈਂ ਆਪਣੇ ਸ਼ੋਅ ਦੇ ਲਈ ਲੇਟ ਹੋ ਗਈ ਹਾਂ। ਯਕੀਨ ਮੰਨੋ, ਮੈਂ ਸੱਚੀ ਥੋੜ੍ਹਾ ਜਿਹਾ ਲੇਟ ਜ਼ਰੂਰ ਹੋ ਗਈ ਸੀ। ਦੇਖਿਆ, ਸੁਪਨੇ ਸੱਚ ਹੋ ਜਾਂਦੇ ਨੇ ਕਈ ਵਾਰ। ਸੋ ਇਸੇ ਤਰੀਕੇ ਦੇ ਨਾਲ ਜੇ ਮੈਂ ਸੁਪਨਿਆਂ ਦੀ ਡੈਫੀਨੇਸ਼ਨ ਦੇਣ ਬੈਠਾ ਨਾ, ਅਤੇ ਉਹਨਾਂ ਦੀ ਟਾਈਪਸ ਦੱਸਾਂ, ਤਾਂ ਟਾਈਪਸ ਬਹੁਤ ਸਾਰੀਆਂ। ਇੱਕ ਸੁਪਨੇ ਹੁੰਦੇ ਹੈ ਹਕੀਕਤ ਵਰਗੇ ਸੁਪਨੇ, ਇਹ ਨਾ ਬਹੁਤ ਹੀ ਕੀ ਕਹਿੰਦੇ ਉਹਨੂੰ, ਬੜੀ ਵਧੀਆ ਜੀ ਦਿਲਚਸਪ ਜੀ ਕਿਸਮ ਹੈ। ਇਸ ਵਿੱਚ ਨਾ ਇਨਸਾਨ ਨੂੰ ਸੁਪਨਾ ਦੇਖਦੇ ਹੋਏ ਇਹ ਪਤਾ ਹੁੰਦਾ ਕਿ ਉਹ ਸੁਪਨਾ ਦੇਖ ਰਿਹਾ, ਸੁਪਨੇ ਦੇ ਵਿੱਚ ਵੀ ਇੱਕ ਸੁਪਨਾ ਆਉਂਦਾ, ਤੁਹਾਨੂੰ ਪਤਾ ਨਾ। ਕਈ ਵਾਰ ਲੋਕ ਇਸ ਅਵਸਥਾ ਵਿੱਚ ਆਪਣੇ ਸੁਪਨੇ ਨੂੰ ਆਪਣੇ ਹਿਸਾਬ ਦੇ ਨਾਲ ਕੰਟਰੋਲ ਵੀ ਕਰ ਲੈਂਦੇ ਨੇ, ਜਿਵੇਂ ਆਪਣੀ ਮਰਜ਼ੀ ਨਾਲ ਉੱਡਣਾ ਜਾਂ ਕਿਸੇ ਨਾਲ ਗੱਲ ਕਰਨਾ। ਇਹ ਕੰਟਰੋਲ ਕਰਨ ਵਾਲਾ ਸੁਪਨਾ ਮੈਨੂੰ ਨਹੀਂ ਵੈਸੇ ਕਦੀ ਆਇਆ। ਚਲੋ ਐਨੀਵੇਜ਼, ਇਹ ਵੀ ਸੁਪਨਾ ਹੁੰਦਾ ਹੈ। ਇੱਕ ਉਹ ਸੁਪਨੇ ਹੁੰਦੇ ਨੇ, ਇਹਨਾਂ ਸਾਰੇ ਸੁਪਨੇ ਨੂੰ ਛੱਡ ਕੇ ਮੈਂ ਉਹ ਸੁਪਨੇ ਦੀ ਗੱਲ ਕਰਦੀ ਹਾਂ ਜੋ ਅਸੀਂ ਜਿਉਣਾ ਚਾਹੁੰਦੇ ਹਾਂ, ਜਿਸ ਨੂੰ ਅਸੀਂ ਦੇਖਦੇ ਹਾਂ ਅਤੇ ਪੂਰਾ ਕਰਨਾ ਚਾਹੁੰਦੇ ਹਾਂ। ਉਹ ਸੁਪਨੇ, ਉਹ ਖਵਾਬ, ਉਹ ਡ੍ਰੀਮਸ ਜਿਹੜੀ ਸਾਡੇ ਮੰਜ਼ਿਲ ਬਣ ਜਾਂਦੇ ਨੇ, ਅਤੇ ਉਸ ਮੰਜ਼ਿਲ ਪੂਰਾ ਕਰਨ ਵਾਸਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਪੂਰੀ ਜੀ ਜਾਨ ਲਗਾ ਦਿੰਦੇ ਹਾਂ। ਕਈ ਵਾਰ ਤਾਂ ਉਹ ਰਸਤੇ ਈਜ਼ੀ ਵੀ ਹੋ ਜਾਂਦੇ ਮੰਜ਼ਿਲ ਵੱਲ ਜਾਣ ਵਾਲੇ ਪਾਸੇ। ਦੇਖੋ, ਮੁਸ਼ਕਿਲ ਕੁਝ ਵੀ ਨਹੀਂ ਹੈ, ਹਰ ਇੱਕ ਚੀਜ਼ ਜ਼ਿੰਦਗੀ ਵਿੱਚ ਹੋ ਸਕਦੀ ਹੈ, ਬਸ ਕਰਨਾ ਕਿਵੇਂ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ। ਸੋ ਸੁਪਨੇ ਉਹੀ ਦੇਖੋ ਜਿਹਨੂੰ ਤੁਸੀਂ ਪੂਰਾ ਵੀ ਕਰ ਸਕਦੇ, ਇਹ ਵੀ ਗੱਲ ਬਿਲਕੁਲ ਸਹੀ ਹੈ। ਕਈ ਵਾਰ ਅਸੀਂ ਸੁਪਨਿਆਂ ਨੂੰ ਦੇਖ ਤਾਂ ਲੈਂਦੇ ਹਾਂ, ਵੱਡੇ ਵੱਡੇ ਸੁਪਨੇ, ਉਹ ਸੁਪਨੇ ਜਿਨ੍ਹਾਂ ਦੀ ਸਾਡੀ ਵੈਸੇ ਕੋਸ਼ਿਸ਼ ਕੋਈ ਵੀ ਨਹੀਂ ਹੁੰਦੀ, ਅਸੀਂ ਕੋਸ਼ਿਸ਼ ਕੋਈ ਵੀ ਨਹੀਂ ਕਰਦੇ ਸੁਪਨਿਆਂ ਲੈ ਕੇ, ਲੇਕਿਨ ਅਸੀਂ ਉਹ ਸੁਪਨੇ ਜ਼ਰੂਰ ਦੇਖੇ ਹੁੰਦੇ ਆ। ਤਾਂ ਇਹ ਤਾਂ ਕਹਿੰਦੇ ਹਵਾਈ ਕਿਲੇ ਨਹੀਂ ਬਣਾਉਣੇ ਚਾਹੀਦੇ ਆਪਣੀ ਜ਼ਿੰਦਗੀ ਵਿੱਚ। ਆਪਣਾ ਸਫ਼ਰ ਜੋ ਤੁਸੀਂ ਤੈਅ ਕਰਨ ਵਾਲੇ ਹੋ ਨਾ, ਉਸ ਸਫ਼ਰ ਦੇ ਵਿੱਚ ਕਿੰਨੀਆਂ ਰੁਕਾਵਟਾਂ ਆਉਣੀਆਂ, ਕੀ ਮੁਸ਼ਕਲਾਂ ਆਉਣੀਆਂ, ਕਿੱਦਾਂ ਤੁਸੀਂ ਪਾਰ ਕਰਨਾ, ਇਸ ਲਈ ਤੁਹਾਨੂੰ ਪੂਰਾ ਰੈਡੀ ਹੋਣਾ ਪੈਣਾ ਪਹਿਲਾਂ ਤੋਂ ਹੀ, ਤਾਂ ਕਿ ਤੁਸੀਂ ਪਹਿਲਾਂ ਤੋਂ ਤਿਆਰ ਰਹੋ ਅਤੇ ਉਸ ਤਿਆਰੀ ਦੇ ਵਿੱਚ ਤੁਸੀਂ ਕਦੀ ਵੀ ਇਹ ਨਾ ਸੋਚੋ ਜਾਂ ਇਹ ਨਾ ਭੁੱਲ ਜਾਓ ਕਿ

ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਸੀਗਾ। ਕਈ ਲੋਕ ਤਾਂ ਬਹਾਨਾ ਬਣਾ ਦਿੰਦੇ ਨਾ ਕਿ ਸਾਨੂੰ ਪਤਾ ਹੀ ਨਹੀਂ ਲੱਗਾ, ਇਸ ਕਰਕੇ ਐਸੇ ਬਹਾਨੇ ਨਹੀਂ ਬਣਾਉਣੇ, ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਰਹਿਣਾ। ਪ੍ਰੋਗਰਾਮ ਦੇ ਵਿੱਚ ਗੀਤ ਦਾ ਇੱਕ ਸਮਾਂ ਹੋ ਚੁੱਕਿਆ, ਮੈਂ ਗੀਤ ਜ਼ਰੂਰ ਲਗਾਵਾਂਗੀ, ਗੀਤ ਤੋਂ ਬਾਅਦ ਮੁੜ ਕੇ ਆਊਂਗੀ ਜੀ, ਮੁੜ ਕੇ ਆ ਕੇ ਫਿਰ ਗੱਲਾਂ ਬਾਤਾਂ ਕਰਾਂਗੀ ਅਤੇ ਸੁਣਾਊਂਗੀ ਤੁਹਾਨੂੰ ਕਹਾਣੀਆਂ, ਕੁਝ ਚੁਟਕਲੇ ਵੀ ਸੁਣਾਊਂਗੀ ਜੀ। ਸੋ ਜੇ ਅਸੀਂ ਸੁਪਨਿਆਂ ਨੂੰ ਪੂਰਾ ਕਰਨਾ, ਇਸ ਲਈ ਸਾਨੂੰ ਤਿਆਰ ਰਹਿਣਾ ਪੈਣਾ। ਤਿਆਰ ਰਹਿਣ ਦੇ ਲਈ ਕੀ ਕਰਨਾ ਜੀ? ਬਸ ਕੁਛ ਨਹੀਂ, ਆਪਣੇ ਸੁਪਨੇ ਨੂੰ ਆਪਣੀ ਜੰਨਤ ਬਣਾ ਲੈਣਾ ਹੈ। ਪ੍ਰੋਗਰਾਮ ਲਵ ਯੂ, ਜ਼ਿੰਦਗੀ ਇੰਜੋਏ ਕਰਦੇ ਰਹੋ। ਮੈਂ ਹਾਂ ਤੁਹਾਡੀ ਆਰਜੀ ਦੋਸਤ ਸੁਰਬੀ।

ਦੋਸਤੋ, ਜਦੋਂ ਸਾਡੀ ਜ਼ਿੰਦਗੀ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਨਾ, ਉਦੋਂ ਵੀ ਸਾਡੀ ਜ਼ਿੰਦਗੀ ਫਿਰ ਸਾਨੂੰ ਜੰਨਤ ਹੀ ਲੱਗਦੀ ਹੈ। ਜਦੋਂ ਕੋਈ ਸੁਪਨਾ ਪੂਰਾ ਹੁੰਦਾ ਨਾ, ਤਾਂ ਖੁਸ਼ੀ ਜਿਹਦਾ ਸੁਪਨਾ ਪੂਰਾ ਹੁੰਦਾ ਨਾ, ਉਹਨੂੰ ਹੀ ਪੁੱਛੋ ਕਿੰਨੀ ਜ਼ਿਆਦਾ ਹੁੰਦੀ ਹੈ। ਦੇਖੋ, ਬਚਪਨ ਵਿੱਚ ਨਾ ਅਸੀਂ ਬੜੇ ਸਾਰੇ ਸੁਪਨੇ ਦੇਖੇ, ਵੱਡੇ ਹੋ ਕੇ ਤਾਂ ਬਦਲ ਗਏ ਸੁਪਨੇ, ਪਰ ਕਈਆਂ ਦੇ ਬਚਪਨ ਵਾਲੇ ਸੁਪਨੇ ਵੀ ਸੇਮ ਰਹੇ ਨੇ। ਇਸੇ ਗੱਲ ਦੇ ਉੱਤੇ ਮੈਨੂੰ ਨਾ ਇੱਕ ਦੋ ਲਾਈਨਾਂ ਮੈਂ ਕਰਨਾ ਚਾਹੂੰਗੀ ਸਵਾਮੀ ਵਿਵੇਕਾਨੰਦ ਜੀ ਹੋਣਾ ਦੀਆਂ, ਜਿਨ੍ਹਾਂ ਉਹਨਾਂ ਨੇ ਕਿਹਾ ਹੈ ਕਿ ਇੱਕ ਵਿਚਾਰ ਲਓ, ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲਓ, ਉਹ ਕਹਿੰਦੇ ਨੇ, ਅਤੇ ਉਸੇ ਬਾਰੇ ਸੋਚੋ, ਉਸਦੇ ਸੁਪਨੇ ਦੇਖੋ ਅਤੇ ਉਸੇ ਵਿਚਾਰ ਨੂੰ ਜੀਓ। ਇਹ ਸਭ ਕੁਝ ਜਦੋਂ ਮਿਲ ਜਾਏਗਾ ਨਾ, ਫਿਰ ਤੁਹਾਡਾ ਵਿਚਾਰ ਇੱਕ ਸੁਪਨਾ ਬਣੇਗਾ ਜੋ ਪੂਰਾ ਹੋਏਗਾ। ਕਨਫਿਊਜ਼ ਨਾ ਹੋ ਜ਼ਿੰਦਗੀ ਦੇ ਵਿੱਚ ਕਿ ਜ਼ਿੰਦਗੀ ਇੱਦਾਂ, ਜ਼ਿੰਦਗੀ ਉੱਦਾਂ, ਮੇਰੇ ਇਹ ਸੁਪਨੇ। ਕੁਝ ਲੋਕ ਤਾਂ ਬੜੇ

ਸਾਰੇ ਸੁਪਨੇ ਲੈ ਕੇ ਘੁੰਮਦੇ ਨੇ, ਜਦਕਿ ਸੁਪਨਾ ਔਰ ਗੋਲ ਇੱਕ ਹੋਣਾ ਚਾਹੀਦਾ ਸਾਡਾ, ਇੱਕ ਮੇਨ ਸੁਪਨਾ ਇੱਕ ਹੋਣਾ ਚਾਹੀਦਾ, ਇੱਕ ਮੰਜ਼ਿਲ ਹੋਣੀ ਚਾਹੀਦੀ ਜਿਸ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ। ਜਿਸ ਦਿਨ ਉਹ ਪੂਰਾ ਹੋ ਜਾਏ ਉਸ ਤੋਂ ਬਾਅਦ ਆਪਣੇ ਛੋਟੇ ਛੋਟੀਆਂ ਹੋਰ ਖੁਆਇਸ਼ਾਂ, ਛੋਟੇ ਛੋਟੇ ਸੁਪਨੇ ਤੁਸੀਂ ਪੂਰੇ ਕਰ ਸਕਦੇ ਹੋ। ਲਾਈਫ ਵੀ ਇੱਦਾਂ ਦੀ ਹੈ ਦੋਸਤੋ, ਆਪਾਂ ਜ਼ਿੰਦਗੀ ਵਿੱਚ ਹਰ ਚੀਜ਼ ਤਾਂ ਕਰ ਲੈਂਦੇ ਹਾਂ ਅਤੇ ਕਈ ਵਾਰ ਆਪਣੇ ਸੁਪਨਿਆਂ ਨੂੰ ਭੁੱਲ ਜਾਂਦੇ ਹਾਂ ਦੂਸਰਿਆਂ ਦੀ ਖੁਸ਼ੀ ਖਾਤਰ। ਜ਼ਿੰਦਗੀ ਦੇ ਅਲੱਗ ਅਲੱਗ ਪਹਿਲੂ ਹੈ। ਸੋ ਦੋਸਤੋ, ਸੁਪਨੇ ਚਾਹੇ ਰਾਤ ਦੇ ਹੋਣ ਜਾਂ ਦਿਨ ਦੇ, ਡਰਾਉਣੇ ਹੋਣ ਜਾਂ ਰੰਗੀਨ ਹੋਣ, ਇਹ ਸਾਨੂੰ ਅਹਿਸਾਸ ਕਰਵਾਉਂਦੇ ਨੇ ਕਿ ਸਾਡੇ ਅੰਦਰ ਨਾ ਇੱਕ ਅਜਿਹੀ ਦੁਨੀਆ ਹੈ ਜੋ ਬਹੁਤ ਵੱਡੀ ਹੈ। ਪਰ ਸਭ ਤੋਂ ਖੂਬਸੂਰਤ ਸੁਪਨਾ ਉਹ ਹੈ ਜਿਸ ਨੂੰ ਤੁਸੀਂ ਆਪਣੀ ਮਿਹਨਤ ਨਾਲ ਹਕੀਕਤ ਵਿੱਚ ਬਦਲਦੇ ਹੋ। ਆਪਣੇ ਸੁਪਨਿਆਂ ਦੇ ਰੰਗਾਂ ਨਾਲ ਇਸ ਜ਼ਿੰਦਗੀ ਦੀ ਕੈਨਵਸ ਨੂੰ ਸਜਾਉਂਦੇ ਰਹੋ ਅਤੇ ਇਸ ਨੂੰ ਹਮੇਸ਼ਾ ਇਸ ਉੱਤੇ ਅਲੱਗ ਅਲੱਗ ਰੰਗ ਭਰਦੇ ਰਹੋ। ਦੇਖੋ, ਰੰਗ ਜਿਹੜੇ ਤੁਹਾਡੇ ਹੱਥ ਵਿੱਚ ਹੈ, ਆਪਣੀ ਇਸ ਕੈਨਵਸ ਨੂੰ ਰੰਗੀਨ ਬਣਾਉਣਾ ਤੁਹਾਡੇ ਹੱਥ ਵਿੱਚ ਹੈ। ਇਸੇ ਤਰੀਕੇ ਨਾਲ ਆਪਾਂ ਕਹਿੰਦੇ ਕਿ ਖੁਸ਼ੀਆਂ ਜਿਹੜੀਆਂ ਨਾ ਅਤੇ ਗਮ ਜਿਹੜੇ ਨੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ, ਪਰ ਇਸ ਨਾਲ ਟੈਕਲ ਕਿੱਦਾਂ ਕਰਨਾ ਇਹ ਤੁਹਾਡੇ ਹੱਥ ਵਿੱਚ ਹੈ। ਗੱਲਾਂ ਪਤਾ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ ਚੱਲੇ ਲਵ ਯੂ ਜ਼ਿੰਦਗੀ ਅਤੇ ਹੁਣ ਵਕਤ ਹੋ ਚੁੱਕਿਆ ਜੀ ਪ੍ਰਦੇਸ਼ਿਕ ਖਬਰਾਂ ਦਾ, ਸਾਡੇ ਪ੍ਰਾਇਮਰੀ ਚੈਨਲ ਤੋਂ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ। ਮੁੜ ਕੇ ਆਉਂਗੇ ਜੀ ਨਵੀਆਂ ਕਹਾਣੀਆਂ ਲੈ ਕੇ, ਨਵੀਆਂ ਬਾਤਾਂ ਲੈ ਕੇ ਜੀ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ਾਪਿੰਗ ਕਰਨ ਚੱਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸਭ ਤੋਂ ਪਹਿਲਾਂ ਅੱਜ ਦੀਆਂ ਖਾਸ ਖਬਰਾਂ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਚੰਡੀਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਾਈ ਕੀਤੀ। ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਸਰਵੇ ਰਿਪੋਰਟ ਮੰਗੀ। ਸੀਬੀਆਈ ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅੰਮ੍ਰਿਤਸਰ, ਪਠਾਨਕੋਟ, ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ 1 ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਤਹਿਤ ਧਰਤੀ 'ਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਸ੍ਰੀ CP ਰਾਧਾ ਕ੍ਰਿਸ਼ਨ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਣ ਦਿਵਸ 'ਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪੇੜ ਮਾਂ ਕੇ ਨਾਂ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਕਵਰ ਜੋੜਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਕੇਂਦਰੀ ਮੰਤਰੀ ਜੰਗਲਾਤ ਅਤੇ ਜਲਵਾਯੂ ਪ੍ਰਬੰਧ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਇਧਰ ਅੱਜ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਵਿੱਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ ਸੀ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਨਾਗਰਿਕਾਂ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਬੂਟੇ ਲਗਾਉਣ ਲਈ ਅਤੇ ਸੰਭਾਲ ਨਾਲ ਸੰਬੰਧਿਤ ਸਰਗਰਮੀਆਂ ਵਿੱਚ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਸ੍ਰੀ ਸੀਮਾ ਸੁਰੱਖਿਆ ਬਲ 109ਵੀਂ ਬਟਾਲੀਅਨ ਨੇ ਮਾਧੋਪੁਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਟਾਲੀਅਨ ਦੇ ਅਹਾਤੇ ਵਿੱਚ ਇੱਕ ਰੁੱਖ ਲਾਇਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਿਹਾ,
3: ਵਾਤਾਵਰਨ ਸ਼ੁੱਧ ਰਵੇ ਇਹਦੇ ਲਈ ਮੈਂ ਸਮਝਦਾ ਵੀ ਹਰ ਭਾਰਤੀ ਨਾਗਰਿਕ ਦੀ ਇੱਕ ਜ਼ਿੰਮੇਵਾਰੀ ਹੈਗੀ ਹੈ। ਸੋ ਮੈਨੂੰ ਬਹੁਤ ਅੱਜ ਖੁਸ਼ੀ ਮਹਿਸੂਸ ਹੋਈ ਹੈ ਕਿ ਅਸੀਂ ਅੱਜ ਮਾਧੋਪੁਰ ਵਿਖੇ BSF ਦੀ 109 ਬਟਾਲੀਅਨ 'ਚ ਆਉਣ ਦਾ ਮੌਕਾ ਮਿਲਿਆ। ਇੱਥੇ ਪਲਾਂਟੇਸ਼ਨ ਨੂੰ ਸ਼ੁਰੂਆਤ ਕੀਤੀ ਗਈ ਹੈ।

0: VSF ਦੀ ਇਸ ਬਟਾਲੀਅਨ ਨੇ 5000 ਬੂਟੇ ਲਾਉਣ ਦਾ ਟਾਰਗੇਟ ਮਿੱਥਿਆ ਪੂਰੇ ਜ਼ਿਲ੍ਹੇ ਦੇ ਅੰਦਰ। ਸੋ ਤਮਾਮ ਲੋਕਾਂ ਨੂੰ ਬੇਨਤੀ ਹੈ ਕਿ ਅੱਜ ਦਾ ਦਿਨ ਕੱਲਾ ਇੱਕ ਸਮੋਲਕ ਨਹੀਂ ਹੈ ਬਲਕਿ ਜ਼ਿੰਦਗੀ ਦੇ ਅੰਦਰ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਸਾਨੂੰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ, ਸਾਨੂੰ ਯਤਨ ਕਰਨੇ ਚਾਹੀਦੇ ਹੈ।
1: ਪੰਜਾਬ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਵੱਲੋਂ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ 2026 ਮਨਾਉਣ ਲਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਰਾਸ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਸੂਬੇ ਵਿੱਚ ਬੂਟੇ ਲਗਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਲੋਕਾਂ ਨੂੰ ਬੂਟੇ ਵੰਡਦੇ ਹੋਏ ਲਗਾਉਣ ਦਾ ਅਤੇ ਇਸ ਨੇਕ ਕਾਰਜ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੇਸੀ ਪ੍ਰਜਾਤੀਆਂ ਦੇ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਸੂਬੇ ਵਿੱਚ ਵਾਤਾਵਰਨ, ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਵੱਲੋਂ ਦਫ਼ਤਰ ਦੀ ਗਰਾਊਂਡ ਵਿੱਚ ਰਵਾਇਤੀ ਰੁੱਖਾਂ ਦੇ ਬੂਟੇ ਲਾਏ ਗਏ ਨੇ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ

0: ਸੱਦਾ ਦਿੱਤਾ ਹੈ। ਇਸ ਮੌਕੇ ਉਹਨਾਂ ਸੂਬੇ ਵਿੱਚ ਵਾਤਾਵਰਣ, ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਵੱਲੋਂ ਦਫ਼ਤਰ ਦੀ ਗਰਾਊਂਡ ਵਿੱਚ ਰਵਾਇਤੀ ਰੁੱਖਾਂ ਦੇ ਬੂਟੇ ਲਾਏ ਗਏ ਨੇ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸ਼ੀਮਰ ਦੀ ਅਗਵਾਈ ਹੇਠ ਕਚਹਿਰੀ ਕੰਪਲੈਕਸ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਸ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਥਾਨਕ ਬਸਤੀ ਪੀਰ ਦਾਦਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ 25 MLD ਸੋਧੇ ਹੋਏ ਪਾਣੀ ਦੀ ਵਰਤੋਂ ਕਰਕੇ ਨੇੜਲੇ 4 ਪਿੰਡਾਂ ਦੀ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਸੰਬੰਧੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਬਦਲਵੇਂ ਸਤਹ ਪਾਣੀ ਆਧਾਰਿਤ ਸਿੰਚਾਈ ਪਾਣੀ ਸਰੋਤਾਂ ਨੂੰ ਵਿਕਸਿਤ ਕਰਨ ਅਤੇ ਨਹਿਰੀ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਨ ਦੀ ਜ਼ੋਰ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸੋਧੇ ਹੋਏ ਪਾਣੀ ਦੀ ਵਰਤੋਂ ਨਾ ਸਿਰਫ ਸਰਕਾਰ ਦੇ ਪਾਣੀ ਸੰਭਾਲ ਮਿਸ਼ਨ ਦੇ ਅਨੁਸਾਰ ਹੈ, ਸਗੋਂ ਇਸ ਸਦਕਾ ਖਾਦ ਦੀ ਜ਼ਰੂਰਤ ਘਟਣ ਨਾਲ ਕਿਸਾਨਾਂ ਨੂੰ ਲਾਭ ਵੀ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRNU ਜਲੰਧਰ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਦੇ ਵਿੱਚ ਅੱਜ ਸੀਮੀਰ ਦਵਾ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ GD ਇਸਪਾਤ ਉਦਯੋਗ ਵਿੱਚ ਭਾਈਵਾਲ, ਦਲੀਪ ਦੁਆ ਅਤੇ ਸਮੀਰ ਦੁਆ ਅਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਅਤੇ ਮਨਘੜਤ ਜਾਣਕਾਰੀ ਦੇ ਆਧਾਰ 'ਤੇ ਬੈਂਕ ਤੋਂ 8 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਦੇ ਨਤੀਜੇ ਵਜੋਂ ਬੈਂਕ ਨੂੰ ਨੁਕਸਾਨ ਹੋਇਆ। ਅਦਾਲਤ ਨੇ ਮੁਕੱਦਮੇ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ ਹੈ। ਸਹਿ ਦੋਸ਼ੀ ਦਲੀਪ ਦੁਆ ਖਿਲਾਫ਼ ਉਸ ਦੀ ਮੌਤ ਤੋਂ ਬਾਅਦ ਕਾਰਵਾਈ ਨੂੰ ਖਤਮ ਕਰ ਦਿੱਤਾ ਗਿਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਰਹਿਣ ਵਾਲੇ ਸਨ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਡਿਕਸ ਆਧਾਰਿਤ IED ਬਰਾਮਦ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਇਹਨਾਂ 4 ਮੁਲਜ਼ਮਾਂ ਵਿੱਚੋਂ 1 ਅਫਗਾਨਿਸਤਾਨ ਦਾ ਨਾਗਰਿਕ ਹੈ। ਉਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਇਸ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡਿਕਸ ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਅਤੇ ਨਸ਼ਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ
1: 6 ਆਰੋਪੀ ਗ੍ਰਿਫਤਾਰ ਕੀਤੇ ਹੈ, ਜਿਨ੍ਹਾਂ 'ਚ ਇੱਕ ਅਫਗਾਨ ਨੈਸ਼ਨਲ ਹੈ ਵੀ ਹੈ ਔਰ 2 ਜੁਵੀਨਾਈਲਸ ਨੇ ਔਰ ਰਿਕਵਰੀ ਜਿਹੜੀ ਹੈ 5 ਬੜੇ ਸੋਫਿਸਟੀਕੇਟਡ ਪਿਸਟਲਸ, 1 KG ਤੋਂ ਉੱਪਰ ਹੀਰੋਇਨ, 5 ਲੱਖ ਡਰੱਗ ਮਨੀ ਵੀ ਇਹਦੇ 'ਚ ਰਿਕਵਰ ਕੀਤੀ ਗਈ ਹੈ। ਇਹਦਾ ਸਾਰਾ ਨੈਟਵਰਕ ਸੀਗਾ, ਇਹ ਹਰਿਆਣਾ ਪੰਜਾਬ 'ਚ ਵੀ ਆਪਾਂ ਕਹਿ ਸਕਦੇ ਹਾਂ ਦਿੱਲੀ ਤੱਕ ਸਪਰੈਡ ਹੈ ਔਰ ਇਹਦੇ 'ਤੇ ਹੋਰ ਅਸੀਂ ਡੀਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ। ਸਾਰੇ ਬੈਂਕ ਅਕਾਊਂਟਸ, ਉਹ ਸਾਰੀਆਂ ਚੀਜ਼ਾਂ ਅਸੀਂ ਔਨ ਗਰਾਊਂਡ ਵੀ ਕਲੈਕਟ ਕਰ ਰਹੇ ਹਾਂ, ਐਵੀਡੈਂਸ, ਸਾਰੀ ਜਿਹੜੀ ਇਨਫੋਰਮੇਸ਼ਨ ਹੈ, ਇੰਟਰੋਗੇਸ਼ਨ ਹੈ, ਉਹ ਸ਼ੇਅਰ ਕਰਾਂ।
0: ਦੋਵਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਹਾਲੇ ਜਾਰੀ ਹੈ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਕੋਮਲਪ੍ਰੀਤ ਕੌਰ ਨੇ NDA ਖੜਕਵਾਸਲਾ ਵਿਖੇ ਦਾਖਲੇ ਲਈ AIR 18 ਹਾਸਲ ਕੀਤਾ ਹੈ। ਅਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ, ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੰਬੰਧੀ ਉਸ ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਚੰਡੀਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਰਾਜਸਵ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਵੇਰਵੇ ਸੰਬੰਧੀ ਰਿਪੋਰਟ ਮੰਗੀ ਗਈ ਹੈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 7 ਵਜੇ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।
3: ਪ੍ਰੋਗਰਾਮ ਚੱਲ ਰਿਹਾ ਜੀ, ਲਵ ਯੂ ਜ਼ਿੰਦਗੀ ਕੰਟੀਨਿਊ ਹੋ ਰਿਹਾ ਜੀ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਆਰਜੇ ਦੋਸਤ ਸੁਰਬੀ ਮੌਜੂਦ ਹੋ ਗਈ ਹਾਂ, ਇੱਕ ਵਾਰ ਫਿਰ ਤੋਂ ਆ ਗਈ ਹਾਂ, ਇਸ ਕਰਕੇ ਦੁਬਾਰਾ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰ

ਸੀ ਸੁਪਨਿਆਂ ਬਾਰੇ। ਸੁਪਨਿਆਂ ਦੇ ਨਾਲ ਨਾਲ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਨੇ ਮੇਰੇ ਕੋਲ, ਇਸ ਕਰਕੇ ਅਸੀਂ ਜ਼ਿਆਦਾ ਸੀਰੀਅਸ ਵੀ ਨਹੀਂ ਹੋਣਾ। ਮੈਂ ਤਾਂ ਜ਼ਿਆਦਾ ਗਿਆਨ ਤੁਹਾਨੂੰ ਨਹੀਂ ਵੰਡਣ ਵਾਲੀ, ਕਿਉਂਕਿ ਤੁਸੀਂ ਮੈਨੂੰ ਬਾਅਦ 'ਚ ਕੋਈ ਕਹਿ ਨਾ ਦੇਵੋ ਸੁਰਬੀ ਬਾਬਾ ਆਇਆ ਜੀ ਨਵੀਂ ਮਾਰਕੀਟ 'ਚ। ਚਲੋ ਇਹ ਤੋਂ ਮਜ਼ਾਕ ਦੀ ਗੱਲ ਹੋ ਗਈ, ਅਤੇ ਇਸ ਨਾਲ ਆਪਾਂ ਨਾ ਸੁਪਨਿਆਂ ਦੀ ਗੱਲ ਕੀਤੀ, ਬੜੀ ਸੋਹਣੀ ਗੱਲਾਂ ਕੀਤੀਆਂ ਸੁਪਨਿਆਂ ਨੂੰ ਲੈ ਕੇ, ਕਿਉਂਕਿ ਸੁਪਨੇ ਜਿਹੜੇ ਨਾ ਬੜੇ ਸੋਹਣੇ ਹੁੰਦੇ ਆ। ਸੋਹਣੇ ਹੁੰਦੇ ਆ ਕਿਹੜੇ ਵਾਲੇ ਭਲਾ, ਜਿਹੜੇ ਸੋ ਕੇ ਦੇਖੀਦੇ ਉਹ ਵਾਲੇ ਜਾਂ ਉੱਠ ਕੇ ਦੇਖੀਦੇ ਉਹ ਵਾਲੇ। ਸੁਪਨਿਆਂ ਦੀ ਗੱਲ ਆਪਾਂ ਕਰ ਲਈ ਹੈ, ਅਤੇ ਹੁਣ ਅਸੀਂ ਕੁਝ ਵਧੀਆ ਗੱਲਾਂ ਵੀ ਕਰਾਂਗੇ, ਪਰ ਇਹਨਾਂ ਗੱਲਾਂ ਦੇ ਨਾਲ ਮੈਨੂੰ ਨਾ ਬੜੀਆਂ ਸਾਰੀਆਂ ਕਹਾਣੀਆਂ ਵੀ ਯਾਦ ਆ ਰਹੀਆਂ, ਅਤੇ ਉਹ ਵੀ ਤੁਹਾਡੇ ਨਾਲ ਮੈਂ ਜਲਦੀ ਜਲਦੀ ਸ਼ੇਅਰ ਕਰਨਾ ਚਾਹੁੰਦੀ ਹਾਂ। ਪਰ ਨਾ ਮੈਨੂੰ ਨਾ ਥੋੜ੍ਹੇ ਜਿਹੇ ਚੁਟਕਲੇ ਵੀ ਯਾਦ ਆ ਰਹੇ ਹੈ ਕਿ ਸੁਣਾ ਦੇਵਾਂ, ਮੈਂ ਸੁਣਾ ਦਾਂਗੀ ਗੱਲ ਕਾਹਦੀ ਹੈ, ਪਹਿਲਾਂ ਇੱਕ ਗੀਤ ਤੁਸੀਂ ਸੁਣੋ, ਉਸ ਤੋਂ ਬਾਅਦ ਚੁਟਕਲੇ ਵੀ ਸੁਣਾਉਂਗੀ, ਕਹਾਣੀ ਵੀ ਸੁਣਾਉਂਗੀ, ਅਤੇ ਫਿਰ ਹਰ ਇੱਕ ਚੀਜ਼ ਆਪਾਂ ਜੋ ਜ਼ਿੰਦਗੀ ਨੂੰ ਜੀਣ ਵਾਸਤੇ ਕਰਦੇ ਹਾਂ ਉਹਦੀ ਗੱਲ ਵੀ ਕਰਾਂਗੇ। ਠੀਕ ਹੈ ਜੀ, ਲਓ ਜੀ ਗੀਤ ਇੰਜੋਏ ਕਰੋ ਤੁਸੀਂ, ਉਸ ਤੋਂ ਬਾਅਦ ਤੁਹਾਡੀ ਦੋਸਤ ਸਾਡੀ ਸੁਰਬੀ ਮੁੜ ਕੇ ਆਉਂਦੀ ਹੈ ਜੀ।

ਮੈਂ ਕਿਹਾ ਜੀ ਬੰਦੇ ਬਣ ਜਾਓ ਬੰਦੇ ਬਣ ਜਾਓ। ਜੀ ਹਾਂ, ਮੈਂ ਤਾਂ ਕੋਈ ਨਹੀਂ ਹੁੰਦੀ ਇੱਦਾਂ ਕਹਿਣ ਵਾਲੀ ਫਿਲਹਾਲ, ਜਿਹਨਾਂ ਨੇ ਜਿਹਨੂੰ ਕਹਿਣਾ ਉਹਨੇ ਕਹਿ ਵੀ ਦਿੱਤਾ ਹੋਏਗਾ। ਮੇਰੇ ਕਹਿਣਾ ਕੀ ਹੋ ਸਕਦਾ ਜੀ, ਮੈਂ ਤਾਂ ਸਿਰਫ ਗੱਲਾਂ ਹੀ ਕਰ ਸਕਦੀ ਤੁਹਾਡੇ ਨਾਲ, ਥੋੜ੍ਹੀ ਬਹੁਤੀ ਸਲਾਹ ਦੇ ਸਕਦੀ ਹਾਂ। ਕਿਹਨਾਂ ਨੂੰ? ਕੁੜੀਆਂ ਨੂੰ? ਨਹੀਂ ਨਹੀਂ, ਸਾਰਿਆਂ ਨੂੰ ਮਿਕਸ ਜੀ ਸਲਾਹ। ਅੱਛਾ ਦੋਸਤੋ, ਤੁਸੀਂ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ, ਇਸ ਵਿੱਚ ਨਾ ਬੜੇ ਸਾਰੇ ਫਰੂਟ ਆ ਰਹੇ ਨੇ, ਹੈ ਨਾ, ਸੀਜ਼ਨਲ ਫਰੂਟਸ ਕਹਿੰਦੇ ਆਪਾਂ ਜਿਹਨਾਂ ਨੂੰ, ਵੈਜੀਟੇਬਲ ਸਾਰੀਆਂ ਨੇ। ਅਤੇ ਅੰਬ ਤਾਂ ਤੁਸੀਂ ਸਾਰਿਆਂ ਨੇ ਬੜਾ ਖਾ ਹੀ ਲਿਆ ਹੋਣਾ, ਮੈਨੂੰ ਲੱਗਦਾ ਕਿ ਚਟਨੀਆਂ ਵੀ ਖਾ ਲਈਆਂ ਹੋਣੀਆਂ, ਕੱਟ ਕੇ ਵੀ ਖਾ ਲਿਆ ਹੋਣਾ, ਚੂਸ ਕੇ ਵੀ ਖਾ ਲਿਆ ਹੋਣਾ। ਅੰਬ ਤਾਂ ਤੁਸੀਂ ਬਖਸ਼ਿਆ ਨਹੀਂ, ਕਿਉਂਕਿ ਅੰਬ ਫਲਾਂ ਦਾ ਰਾਜਾ ਹੈ ਅਤੇ ਗਰਮੀਆਂ ਦਾ ਰਾਜਾ ਤਾਂ ਵੈਸੇ ਹੀ ਹੁੰਦਾ ਹੈ ਉਹ। ਪਰ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਫਰੂਟ ਨੇ, ਜਿਵੇਂ ਕਿ ਆਲੂ ਬੁਖਾਰਾ, ਲੀਚੀ, ਹੋਰ ਵੀ ਬਹੁਤ ਸਾਰੇ ਨੇ, ਤੁਸੀਂ ਖਾਧੇ ਹੋਣਗੇ। ਇੱਕ ਹੋਰ ਚੀਜ਼ ਅਸੀਂ ਖਾਧੀ ਹੋਏਗੀ, ਭਲਾ ਕੀ? ਆੜੂ। ਜੀ ਹਾਂ, ਅਗਰ ਨਹੀਂ ਖਾਧਾ ਨਾ ਹੁਣੀ ਜਾ ਕੇ ਖਾ ਲਓ, ਕਿਉਂਕਿ ਨਾ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਕਿੰਗ ਆਫ ਆੜੂ, ਯਾਨੀ ਕਿ ਆੜੂਆਂ ਦਾ ਰਾਜਾ। ਹਾਂਜੀ, ਆੜੂਆਂ ਦਾ ਰਾਜਾ, ਸੁਣਿਆ ਕਦੇ ਇਹਦੇ ਬਾਰੇ? ਨਹੀਂ ਸੁਣਿਆ ਨਾ? ਬਸ ਫਿਰ ਹੁਣ ਥੋੜ੍ਹੀ ਜਿਹੀ ਰੀਅਲ ਸਟੋਰੀ ਮੈਂ ਤੁਹਾਨੂੰ ਸ਼ੇਅਰ ਕਰਾਂਗੀ, ਥੋੜ੍ਹਾ ਜਿਹਾ ਆਪਾਂ ਸੀਰੀਅਸ ਹੁੰਦੇ ਹਾਂ। ਇੱਕ ਗੱਲ ਹੈ ਜੀ ਕਿੰਗ ਆਫ ਪੀਚ ਦੀ। ਇਹ ਕਿੰਗ ਆਫ ਪੀਚ ਮੀਨਸ ਕਿ ਆੜੂਆਂ ਦਾ ਰਾਜਾ, ਇਹ ਇੱਕ ਆਮ ਇਨਸਾਨ ਹੈ ਸਾਡੇ ਵਰਗਾ, ਜੋ ਅੱਜ ਕਿੰਗ ਆਫ ਪੀਚ ਨਾਲ ਜਾਣਿਆ ਜਾਂਦਾ ਹੈ। ਨਾਮ ਹੈ ਜੀ ਇਹਨਾਂ ਦਾ ਦੀਦਾਰ ਸਿੰਘ ਗਿੱਲ,

ਜਨਮ ਹੋਇਆ ਪੰਜਾਬ ਦੇ ਵਿੱਚ ਇੱਕ ਸਧਾਰਨ ਜਿਹੇ ਕਿਸਾਨ ਪਰਿਵਾਰ 'ਚ। ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਣ ਕਰਕੇ ਖੇਤੀਬਾੜੀ ਉਹਨਾਂ ਦੇ ਖੂਨ ਵਿੱਚ ਸੀਗੇ। ਖੇਤੀਬਾੜੀ ਦਾ ਬੜਾ ਸ਼ੌਂਕ ਸੀ ਉਹਨਾਂ ਨੂੰ। 1950 ਦੇ ਦਹਾਕੇ ਵਿੱਚ ਉਹ ਉੱਚੀ ਸੋਚ ਅਤੇ ਅੱਖਾਂ ਵਿੱਚ ਵੱਡੇ ਸੁਪਨੇ ਲੈ ਕੇ ਨਾ ਚਲੇ ਗਏ ਅਮੈਰੀਕਾ, ਯਾਨੀ ਕਿ ਕੈਲੀਫੋਰਨੀਆ ਸੂਬੇ ਵਿੱਚ ਪਹੁੰਚੇ। ਜਦੋਂ ਅਮੈਰੀਕਾ ਗਏ ਨਾ ਤਾਂ ਉਹਨਾਂ ਦੀ ਜੇਬ ਦੇ ਵਿੱਚ ਬਹੁਤ ਘੱਟ ਪੈਸੇ ਸੀ ਅਤੇ ਉਹ ਉੱਥੋਂ ਦੀ ਭਾਸ਼ਾ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਨਹੀਂ ਸੀ ਜਾਣਦੇ। ਪਰ ਉਹਨਾਂ ਦੇ ਕੋਲ ਦੋ ਚੀਜ਼ਾਂ ਸਨ। ਭਲਾ ਕੀ? ਇੱਕ ਤਾਂ ਪੰਜਾਬੀਆਂ ਵਾਲੀ ਅਣਥੱਕ ਮਿਹਨਤ ਅਤੇ ਆਪਣੀ ਮਿੱਟੀ ਦਾ ਤਜ਼ਰਬਾ। ਬਸ ਇਹ ਦੋ ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਹਾਰਨ ਨਹੀਂ ਦਿੱਤਾ। ਜਦੋਂ ਨਾ ਅਮੈਰੀਕਾ ਪਹੁੰਚੇ ਤਾਂ ਉਹਨਾਂ ਨੂੰ ਸਿੱਧਾ ਕੋਈ ਵੱਡਾ ਕੰਮ ਨਹੀਂ ਮਿਲਿਆ। ਦੇਖੋ, ਵਿਦੇਸ਼ ਜਾ ਕੇ ਨੌਕਰੀ ਕਰਨਾ, ਉਹ ਵੀ ਤੁਹਾਨੂੰ ਕੋਲ ਕੁਝ ਵੀ ਨਾ ਹੋਵੇ ਤਾਂ ਥੋੜ੍ਹਾ ਜ਼ਿਆਦਾ ਮੁਸ਼ਕਿਲ ਹੋ ਹੀ ਜਾਂਦਾ ਹੈ ਨਾ। ਬਸ ਉਹਨਾਂ ਨੂੰ ਵੀ ਕੋਈ ਕੰਮ ਨਹੀਂ ਮਿਲਿਆ। ਇਹ ਕੰਮ ਲੱਭਣੇ ਕਰਨੇ ਬੜੇ ਔਖੇ ਹੁੰਦੇ ਨੇ, ਪਰ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ, ਹਿੰਮਤ ਨਹੀਂ ਹਾਰਾਂਗੇ, ਅਸੀਂ ਅੱਗੇ ਵੱਧਦੇ ਰਹਾਂਗੇ। ਅਤੇ ਨਾ ਉਹਨਾਂ ਨੇ ਕੈਲੀਫੋਰਨੀਆ ਦੇ ਖੇਤਾਂ ਵਿੱਚ ਇੱਕ ਆਮ ਦਿਹਾੜੀਦਾਰ ਮਜ਼ਦੂਰ ਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੀ ਹਾਂ, ਉਹਨਾਂ ਨੇ ਨਾ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਦਿਹਾੜੀਦਾਰ ਖੇਤਾਂ ਵਿੱਚ ਤਾਂ ਆਪਣੇ ਕੰਮ ਕਰਦੇ ਸੀਗੇ, ਉਹਨਾਂ ਨੇ ਉੱਥੇ ਵੀ ਸ਼ੁਰੂ ਕਰ ਦਿੱਤਾ। ਉਹ ਦਿਨ ਵਿੱਚ ਨਾ 12 ਤੋਂ 14 ਘੰਟੇ ਨਾ ਸਖ਼ਤ ਧੁੱਪ ਵਿੱਚ ਖੇਤਾਂ ਵਿੱਚ ਕੰਮ ਕਰਦੇ ਸੀ। ਉਹਨਾਂ ਦਾ ਕੰਮ ਫਲਾਂ ਨੂੰ ਤੋੜਨਾ, ਖੇਤਾਂ ਦੀ ਦੇਖਭਾਲ ਕਰਨਾ ਸੀ। ਹੋਰ ਮਜ਼ਦੂਰ ਜਿੱਥੇ ਕੰਮ ਖਤਮ ਕਰਕੇ ਆਰਾਮ ਕਰਦੇ ਹੁੰਦੇ ਸੀ ਨਾ, ਉੱਥੇ ਦੀਦਾਰ ਸਿੰਘ ਇਸ ਗੱਲ ਦਾ ਨਾ ਡੂੰਘਾਈ ਦੇ ਨਾਲ ਅਧਿਐਨ ਕਰਦਾ ਸੀ ਕਿ ਅਮੈਰੀਕਾ ਵਿੱਚ ਖੇਤੀਬਾੜੀ ਦੀ ਤਕਨੀਕ ਕੀ ਹੈ ਅਤੇ ਜੋ ਫਰੂਟਸ ਨੇ, ਫਲ ਨੇ, ਉਹਨਾਂ ਦੀ ਗੁਣਵੱਤਾ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਬਸ ਬੈਠੇ ਬੈਠੇ ਉਹੀ ਸੋਚਦਾ ਸੀ। ਫਿਰ ਕੀ ਹੁੰਦਾ ਕਿ ਸਾਲਾਂ ਦੀ ਸਖ਼ਤ ਮਿਹਨਤ ਅਤੇ ਇੱਕ ਇੱਕ ਪੈਸਾ ਜੋੜਨ ਤੋਂ ਬਾਅਦ ਉਹਨਾਂ ਨੇ ਨਾ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਆਪਣੀ ਪਹਿਲੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਖਰੀਦਿਆ। ਕਈ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਮੈਰੀਕਾ ਵਿੱਚ ਗੋਰੇ ਜ਼ਮੀਨਦਾਰਾਂ ਦੇ ਮੁਕਾਬਲੇ ਇੱਕ ਪ੍ਰਵਾਸੀ ਪੰਜਾਬੀ ਲਈ ਸਫਲ ਹੋਣਾ ਮੁਸ਼ਕਿਲ ਹੈ। ਇਹ ਉਹ ਲੋਕ ਨੇ ਜੋ ਹਮੇਸ਼ਾ ਸਾਨੂੰ ਡੀਮੋਟੀਵੇਟ ਕਰ ਦਿੰਦੇ ਨੇ, ਸਾਡੀ ਲੱਤ ਖਿੱਚਦੇ ਰਹਿੰਦੇ ਨੇ ਅਤੇ ਉਹਨੂੰ ਇਹੀ ਕਹਿੰਦੇ ਰਹੇ ਕਿ ਤੂੰ ਯਾਰ ਪ੍ਰਵਾਸੀ ਹੈ, ਤੂੰ ਇੱਥੇ ਗੋਰਿਆਂ ਦੀ ਜ਼ਮੀਨ ਦੇ ਵਿੱਚ ਕਿੱਦਾਂ ਕੰਮ ਕਰ ਪਾਏਗਾ, ਤੇਰੇ ਲਈ ਬੜਾ ਮੁਸ਼ਕਿਲ ਹੈ। ਪਰ ਉਹਨਾਂ ਨੇ ਨਾ ਕਿਸੇ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਉਸ ਜ਼ਮੀਨ 'ਤੇ ਆੜੂ ਦੇ ਬਾਗ ਲਗਾਉਣੇ ਸ਼ੁਰੂ ਕਰ ਦਿੱਤੇ, ਯਾਨੀ ਪੀਚ ਦੇ। ਉਹਨਾਂ ਨੇ ਪੰਜਾਬ ਦੀ ਰਵਾਇਤੀ ਮਿਹਨਤ ਅਤੇ ਅਮੈਰੀਕਾ ਦੀ ਆਧੁਨਿਕ ਟੈਕਨੋਲੋਜੀ ਦਾ ਸੁਮੇਲ ਕੀਤਾ। ਬਸ ਫਿਰ ਕੀ ਸੀਗਾ? ਇਸ ਤੋਂ ਬਾਅਦ ਕੁਝ ਆਸਾਨ ਨਹੀਂ ਸੀਗਾ, ਇਸ ਤੋਂ ਬਾਅਦ ਵੀ ਸਭ ਕੁਝ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ। ਪਰ ਉਹਨਾਂ ਨੇ ਨਾ ਹਿੰਮਤ ਨਹੀਂ ਹਾਰੀ। ਅੱਗੇ ਕੀ ਹੋਇਆ ਅਤੇ ਕਿਵੇਂ ਉਹ ਬਣੇ ਕਿੰਗ ਆਫ ਆੜੂ ਯਾਨੀ ਕਿ ਪੀਚ, ਕਿੰਗ ਆਫ ਪੀਕ ਕਿਵੇਂ ਬਣੇ, ਇਹ ਵੀ ਤੁਹਾਨੂੰ ਦੱਸਾਂਗੀ ਇਸ ਗੀਤ ਤੋਂ ਬਾਅਦ।

ਐਫਐਮਆਰ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਸ਼ਾਮ ਦੇ 7 ਵਜੇ ਨੇ ਤੇ ਪੇਸ਼ ਹੈ ਐਫਐਮ ਨਿਊਜ਼ ਹੈਡਲਾਈਨਜ਼।

ਦੋਸਤੋ, ਮੁਕੇਸ਼ ਭੱਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੰਨ 1988 ਦੇ ਵਿੱਚ। ਫਿਲਮ ਦਾ ਨਾਂ ਸੀ ਕਬਜ਼ਾ। ਇਸ ਫਿਲਮ ਦੇ ਰਾਹੀਂ ਉਹਨਾਂ ਨੇ ਬਤੌਰ ਪ੍ਰੋਡਿਊਸਰ ਹਿੰਦੀ ਸਿਨੇਮਾ ਦੇ ਵਿੱਚ ਕਦਮ ਰੱਖਿਆ, ਪਰ ਫਿਲਮ ਦਰਸ਼ਕਾਂ ਦਾ ਪਿਆਰ ਬਟੋਰਨ ਵਿੱਚ ਥੋੜ੍ਹੀ ਅਸਫਲ ਰਹੀ। ਪਰ ਇਸ ਤੋਂ ਕੁਝ ਸਾਲ ਬਾਅਦ ਮੁਕੇਸ਼ ਨੇ ਇੱਕ ਹੋਰ ਫਿਲਮ ਜਿਹੜੀ ਹੈ ਪ੍ਰੋਡਿਊਸ ਕੀਤੀ। ਫਿਲਮ ਦਾ ਨਾਂ ਸੀ ਜੁਰਮ। 1990 ਦੇ ਵਿੱਚ ਇਹ ਰਿਲੀਜ਼ ਹੋਈ ਫਿਲਮ ਇੱਕ ਕ੍ਰਾਈਮ ਥ੍ਰਿਲਰ ਫਿਲਮ ਸੀ, ਜਿਸ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ ਵਿਨੋਦ ਖੰਨਾ, ਮੀਨਾਕਸ਼ੀ ਸ਼ਾਦਰੀ ਅਤੇ ਸੰਗੀਤਾ ਬਿਜਲਾਨੀ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਹੈ ਇੱਕ ਇੰਸਪੈਕਟਰ ਸ਼ੇਖਰ ਵਰਮਾ ਦੀ, ਜੋ ਬਹੁਤ ਜ਼ਿਆਦਾ ਇੱਕ ਡੈਡੀਕੇਟਿਡ ਪੁਲਿਸ ਆਫਿਸਰ ਹੈ। ਖੁਸ਼ ਮਿਜ਼ਾਜ਼ ਜ਼ਿੰਦਾ ਦਿਲ ਮੁੰਬਈ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ ਅਤੇ ਇੱਕ ਧੀ ਹੈ। ਫਿਰ ਫਿਲਮ ਦੀ ਕਹਾਣੀ ਜਿਹੜੀ ਹੈ ਅੱਗੇ ਵੱਧਦੀ ਹੈ, ਜਿਸ ਵਿੱਚ ਉਸ ਨੂੰ ਇੱਕ ਕੇਸ ਜਿਹੜਾ ਹੈ ਮਿਲਦਾ ਹੈ। ਕੇਸ ਦੇ ਵਿੱਚ ਇੱਕ ਜਰਨਲਿਸਟ ਦੀ ਜਿਹੜੀ ਹੈ ਮਰਡਰ ਕਰ ਦਿੱਤਾ ਜਾਂਦਾ ਹੈ ਅਤੇ ਉਸ ਕੇਸ ਦੇ ਹੀ ਆਲੇ ਦੁਆਲੇ ਘੁੰਮਦੀ ਹੈ ਕਹਾਣੀ। ਫਿਲਮ ਦਰਸ਼ਕਾਂ ਨੂੰ ਇਹ ਕਾਫੀ ਪਸੰਦ ਆਈ ਅਤੇ ਖਾਸ ਗੱਲ ਇਸ ਫਿਲਮ ਦੇ ਗੀਤ ਜਿਹੜੇ ਹੈ ਉਹਨਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਫਿਲਮ ਦੇ ਗੀਤਾਂ ਨੂੰ ਆਵਾਜ਼ ਦਿੱਤੀ ਕੁਮਾਰ ਸਾਨੂ ਅਤੇ ਸਾਧਨਾ ਸਰਗਮ ਨੇ। ਅਤੇ ਲਓ ਜੀ, ਫਿਰ ਫਿਲਮ ਦੀ ਗੱਲ ਹੋਈ ਹੈ। ਮੁਕੇਸ਼ ਭੱਟ ਸਾਹਿਬ ਦਾ ਫਿਲਮਾਂ ਦੇ ਵਿੱਚ ਡੈਬਿਊ ਦੀ ਅਸੀਂ ਗੱਲ ਕੀਤੀ ਅਤੇ ਫਿਰ ਸੁਣਦੇ ਹਾਂ ਗੀਤ ਫਿਲਮ ਜੁਰਮ ਦਾ। ਪੇਸ਼ ਕਰਨ ਜਾ ਰਹੀ ਹਾਂ ਆਵਾਜ਼ ਕੁਮਾਰ ਸਾਨੂ ਅਤੇ ਸਾਧਨਾ ਸਰਗਮ ਦੀ।

ਦੋਸਤੋ ਜੇਕਰ ਤੁਹਾਨੂੰ ਵੀ ਮੇਰੇ ਵਾਂਗੂ ਫਿਲਮਾਂ ਦੇਖਣੀਆਂ ਬਹੁਤ ਪਸੰਦ ਨਾ ਤੇ ਅਗਲੀ ਜਿਸ ਫਿਲਮ ਬਾਰੇ ਗੱਲਬਾਤ ਕਰਨ ਜਾ ਰਹੀ ਨਾ ਉਹ ਇੱਕ ਮਿਊਜ਼ੀਕਲ ਬਲੌਕਬਸਟਰ ਫਿਲਮ ਹੈ 90s ਦੀ। ਇਸ ਫਿਲਮ ਦੇ ਗੀਤ ਜਿਹੜੇ ਹੈ ਅੱਜ ਵੀ ਗੁਣਗੁਣਾਏ ਜਾਂਦੇ ਹੈ। ਗੱਲ ਕਰੀਏ 1990 ਦੀ ਹੀ, ਜਦ ਫਿਲਮ ਜੁਰਮ ਤੋਂ ਬਾਅਦ ਮੁਕੇਸ਼ ਭੱਟ ਨੇ ਗੁਲਸ਼ਨ ਕੁਮਾਰ ਨਾਲ ਮਿਲ ਕੇ ਇੱਕ ਲਵ ਸਟੋਰੀ ਬਣਾਉਣ ਦੀ ਸੋਚੀ ਤੇ ਇਸ ਫਿਲਮ ਨੇ ਉਸ ਵਕਤ ਦੇ ਸਾਰੇ ਰਿਕਾਰਡਸ ਜਿਹੜੇ ਹੈ ਉਹ ਤੋੜ ਦਿੱਤੇ। ਹਾਲਾਂਕਿ ਇਸ ਫਿਲਮ ਜਿਸਦਾ ਨਾਂ ਹੈ ਆਸ਼ਿਕੀ, ਇਸ ਫਿਲਮ ਦੇ ਵਿੱਚ ਮੁਕੇਸ਼ ਭੱਟ ਨੇ ਬਹੁਤ ਵੱਡਾ ਰਿਸਕ ਲਿਆ ਸੀ। ਰਿਸਕ ਇਹ ਸੀ ਕਿ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਦੋ ਨਵੇਂ ਚਿਹਰਿਆਂ ਨੂੰ ਫਿਲਮ ਦੇ ਵਿੱਚ ਕਾਸਟ ਕੀਤਾ, ਨਾਂ ਸੀ ਰਾਹੁਲ ਰੋਏ ਤੇ ਅਨੂ ਅਗਰਵਾਲ। ਇਸ ਦੇ ਨਾਲ ਹੀ ਨਾਲ ਕੁਮਾਰ ਸਾਨੂ ਜੋ ਕਿ ਇੱਕ ਮਸ਼ਹੂਰ ਹਿੰਦੀ ਸਿੰਗਰ ਨੇ, ਉਹਨਾਂ ਦਾ ਫਿਲਮਾਂ ਦੇ ਵਿੱਚ ਡੈਬਿਊ ਵੀ ਇਸ ਫਿਲਮ ਦੇ ਰਾਹੀਂ ਹੀ ਹੋਇਆ ਸੀ। ਫਿਲਮ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਰਿਸਕ ਇਹ ਸੀ ਕਿ ਜਦ ਫਿਲਮ ਦੇ ਵਿੱਚ ਇੱਕ ਨਵਾਂ ਡਾਇਰੈਕਟਰ ਜੋ ਹਜੇ ਫਿਲਮਾਂ ਦੇ ਵਿੱਚ ਫਿਲਮ ਮੇਕਿੰਗ ਦੇ ਵਿੱਚ ਜਸਟ ਆਇਆ ਹੈ ਅਤੇ ਉਹ ਫਿਲਮਾਂ ਦੇ ਵਿੱਚ ਕੁਝ ਨਵੇਂ ਚਿਹਰੇ ਲੈ ਕੇ ਆ ਰਿਹਾ, ਫਿਲਮ ਹਿੱਟ ਵੀ ਸਾਬਿਤ ਹੋ ਸਕਦੀ ਸੀ ਅਤੇ ਫਿਲਮ ਬੁਰੀ ਤਰ੍ਹਾਂ ਫਲੋਪ ਵੀ ਸਾਬਿਤ ਹੋ ਸਕਦੀ ਸੀ। ਪਰ ਕਹਿੰਦੇ ਆ ਨਾ, ਰਿਸਕ ਲੈਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਮੁਕੇਸ਼ ਨੇ ਵੀ ਰਿਸਕ ਲਿਆ ਫਿਲਮਾਂ ਦੇ ਵਿੱਚ ਜਦ ਆਸ਼ਿਕੀ ਫਿਲਮ ਦੇ ਵਿੱਚ ਕਾਸਟ ਕੀਤਾ ਉਹਨਾਂ ਨੂੰ ਅਤੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਬਲੌਕਬਸਟਰ ਹਿੱਟ ਹੋ ਗਈ। ਹਰ ਉਮਰ ਦੇ ਲੋਕਾਂ ਨੇ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ। ਦੋਨਾਂ ਕਲਾਕਾਰਾਂ ਦੇ ਮਾਸੂਮੀਅਤ ਵਾਲੇ ਚਿਹਰੇ ਦਰਸ਼ਕਾਂ ਦਾ ਦਿਲ ਜਿੱਤ ਗਏ। ਇਸਦੇ ਨਾਲ ਹੀ ਇਸ ਫਿਲਮ ਦਾ ਜਿਹੜਾ ਪੋਸਟਰ ਹੈ ਉਹ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਪੋਸਟਰ ਦੀ ਹੁਣ ਗੱਲ ਇੱਥੇ ਕਿਉਂ ਕੀਤੀ ਹੈ, ਕਿਉਂਕਿ ਇਸ ਫਿਲਮ ਦਾ ਜਿਹੜਾ ਪੋਸਟਰ ਸੀ ਉਹ ਬਾਕੀ ਦੇ ਟ੍ਰੈਡੀਸ਼ਨਲ ਪੋਸਟਰ ਦੇ ਨਾਲੋਂ ਕਾਫੀ ਜ਼ਿਆਦਾ ਅਲੱਗ ਸੀ, ਕਿਉਂਕਿ ਮੁਕੇਸ਼ ਨੇ ਨਵੇਂ ਚਿਹਰੇ ਲਏ ਅਤੇ ਇਸ ਕਰਕੇ ਮਹੇਸ਼ ਭੱਟ ਜੋ ਕਿ ਉਹਨਾਂ ਦੇ ਬ੍ਰਦਰ ਸਨ, ਉਹਨਾਂ ਨੇ ਨਵੇਂ ਚਿਹਰਿਆਂ 'ਤੇ ਜਿਹੜਾ ਹੈ ਟ੍ਰੈਂਚ ਕੋਟ ਜਿਹੜਾ ਹੈ ਉਹ ਪਾ ਦਿੱਤਾ ਸੀ।

ਇਹਦੇ ਟ੍ਰੈਡੀਸ਼ਨਲ ਪੋਸਟਰ ਦੇ ਨਾਲੋਂ ਕਾਫੀ ਜ਼ਿਆਦਾ ਅਲੱਗ ਸੀ ਕਿਉਂਕਿ ਮੁਕੇਸ਼ ਨੇ ਨਵੇਂ ਚਿਹਰੇ ਲਏ ਤੇ ਇਸ ਕਰਕੇ ਮਹੇਸ਼ ਭੱਟ ਜੋ ਕਿ ਉਹਨਾਂ ਦੇ ਬ੍ਰਦਰ ਸਨ ਉਹਨਾਂ ਨੇ ਨਵੇਂ ਚਿਹਰਿਆਂ ਤੇ ਜਿਹੜਾ ਹੈ ਟ੍ਰੈਂਚ ਕੋਟ ਜਿਹੜਾ ਹੈ ਉਹ ਪਾ ਦਿੱਤਾ ਸੀ। ਯਾਨੀ ਕਿ ਪੋਸਟਰ ਫਿਲਮ ਦਾ ਰਿਲੀਜ਼ ਹੋਇਆ ਪਰ ਉਸ ਦੇ ਵਿੱਚ ਸਟਾਰ ਕਾਸਟ ਦਾ ਚਿਹਰਾ ਜਿਹੜਾ ਹੈ ਉਹ ਨਹੀਂ ਸੀ ਦਿਖਾਇਆ ਗਿਆ ਤੇ ਬਸ ਇਸ ਪੋਸਟਰ ਨੇ ਹੀ ਲੋਕਾਂ ਦੇ ਵਿੱਚ ਫਿਲਮ ਨੂੰ ਦੇਖਣ ਪ੍ਰਤੀ ਜਿਹੜਾ ਉਹਨਾਂ ਦੀ ਜਿਹੜਾ ਇੰਟਰਸਟ ਸੀਗਾ ਉਸ ਨੂੰ ਵਧਾਇਆ। ਤੇ ਲਓ ਜੀ ਫਿਰ ਸੁਣਦੇ ਹਾਂ ਇਸ ਫਿਲਮ ਦਾ ਹੀ ਇੱਕ ਜ਼ਬਰਦਸਤ ਗੀਤ ਜਿਸਨੂੰ ਆਵਾਜ਼ ਦਿੱਤੀ ਹੈ ਅਨੁਰਾਧਾ ਪੌਡਵਾਲ ਤੇ ਕੁਮਾਰ ਸਾਨੂ ਨੇ।

ਬਿਲਕੁਲ ਜੀ, ਨਜ਼ਰ ਦੇ ਸਾਹਮਣੇ ਤੇ ਜਿਗਰ ਦੇ ਕੋਲ ਜੇਕਰ ਕੋਈ ਰਹਿੰਦਾ ਹੈ ਤੇ ਉਹ ਸਾਡੇ ਨੇ ਐਫਐਮ ਰੇਨਬੋ ਸੁਣਨ ਵਾਲੇ ਸਾਰੇ ਹੀ ਸਰੋਤੇ। ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ ਤੁਸੀਂ ਜੁੜੇ ਹੋਏ ਆਪਣੇ ਦੋਸਤ ਆਰਸ਼ੀ ਨਿਹਾਰਲ ਦੇ ਨਾਲ ਤੇ ਗੱਲਬਾਤ ਕਰ ਰਹੇ ਸੀ ਮੁਕੇਸ਼ ਭੱਟ ਦੇ ਹਿੰਦੀ ਸਿਨੇਮਾ ਦੇ ਵਿੱਚ ਸੁਪਰ ਡੂਪਰ ਹਿੱਟ ਕਰੀਅਰ ਬਾਰੇ। ਦੋਸਤੋ, ਆਸ਼ਿਕੀ ਤੇ ਆਸ਼ਿਕੀ ਫਿਲਮ ਤੋਂ ਬਾਅਦ ਰਾਤੋ ਰਾਤ ਜਿਹੜੀ ਹੈ ਮੁਕੇਸ਼ ਭੱਟ ਦੇ ਨਾਲ ਨਾਲ ਇਸ ਫਿਲਮ ਦੀ ਸਟਾਰਕਾਸਟ ਜਿਹੜੀ ਹੈ ਰਾਤੋ ਰਾਤ ਲੋਕਾਂ ਦੇ ਦਿਲ ਦੇ ਵਿੱਚ ਉਤਰ ਗਈ ਸੀ। ਤੇ ਹੁਣ ਮੁਕੇਸ਼ ਦਾ ਅਸਲੀ ਧਿਆਨ ਹੋਣ ਵਾਲਾ ਸੀ ਕਿਉਂਕਿ ਇੱਕ ਹਿੱਟ ਫਿਲਮ ਤੋਂ ਬਾਅਦ ਅਗਲੀ ਫਿਲਮ ਤੇ ਪ੍ਰੈਸ਼ਰ ਬਹੁਤ ਸੀ, ਪਰ ਇਹ ਪ੍ਰੈਸ਼ਰ ਉਹਨਾਂ ਨੇ ਆਪਣੀ ਮੋਟੀਵੇਸ਼ਨ ਦੇ ਵਿੱਚ ਬਦਲਿਆ ਤੇ ਕੁਝ ਹੋਰ ਹਿੱਟ ਫਿਲਮਾਂ ਜਿਹੜੀਆਂ ਹੈ ਉਹਨਾਂ ਦਾ ਨਿਰਦੇਸ਼ਨ ਕੀਤਾ। ਇਸ ਫਿਲਮ ਦੀ ਲਿਸਟ ਦੇ ਵਿੱਚ ਹੈ ਸਭ ਤੋਂ ਪਹਿਲਾ ਨਾਮ ਦਿਲ ਹੈ ਕਿ ਮਾਨਤਾ ਨਹੀਂ, ਸੜਕ, ਸਰ, ਨਾਜਾਇਜ਼, ਕ੍ਰਿਮੀਨਲ, ਫਰੇ ਵਰਗੀਆਂ ਫਿਲਮਾਂ ਸ਼ਾਮਲ ਨੇ ਤੇ ਇਸ ਨਾਲ ਹੀ 1999 ਦੀ ਸੰਘਰਸ਼ ਫਿਲਮ ਜੋ ਕਿ ਬਹੁਤ ਹਿੱਟ ਹੋਈ। ਫਿਲਮ ਦੀ ਗੱਲ ਕਰੀਏ ਤਾਂ ਇੱਕ ਸਾਈਕੋਲੋਜੀਕਲ ਥ੍ਰਿਲਰ ਫਿਲਮ ਸੀ ਜਿਸਨੂੰ ਡਾਇਰੈਕਟ ਕੀਤਾ ਸੀ ਤਨੁਜਾ

ਚੰਦਰਾ ਨੇ ਤੇ ਫਿਲਮ ਦੇ ਵਿੱਚ ਸਟਾਰ ਕਾਸਟ ਦੇ ਵਿੱਚ ਨਜ਼ਰ ਆਏ ਅਕਸ਼ੇ ਕੁਮਾਰ, ਪ੍ਰੀਤੀ ਜ਼ਿੰਟਾ ਤੇ ਆਸ਼ੂਤੋਸ਼ ਰਾਣਾ। ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਇਸ ਫਿਲਮ ਦੇ ਵਿੱਚ ਪ੍ਰੀਤੀ ਜ਼ਿੰਟਾ ਦੇ ਬਚਪਨ ਦਾ ਕਿਰਦਾਰ ਸੀ ਰੀਤ ਦਾ। ਉਸ ਵਿੱਚ ਇੱਕ ਛੋਟੀ ਜਿਹੀ ਕੁੜੀ ਦੇਖਣ ਨੂੰ ਮਿਲੀ ਸੀ। ਜਾਣਦੇ ਹੋ ਉਹ ਕਿਰਦਾਰ ਕਿਸਨੇ ਕੀਤਾ ਸੀ? ਉਹ ਕਿਰਦਾਰ ਕੀਤਾ ਸੀ ਮੁਕੇਸ਼ ਭੱਟ ਦੀ ਹੀ ਭਤੀਜੀ ਆਲੀਆ ਭੱਟ ਨੇ। ਤੇ ਇਹ ਵੀ ਕਹਿ ਸਕਦੇ ਹਾਂ ਕਿ ਆਲੀਆ ਭੱਟ ਦੀ ਫਿਲਮਾਂ ਦੇ ਵਿੱਚ, ਹਿੰਦੀ ਸਿਨੇਮਾ ਦੇ ਵਿੱਚ ਇੱਕ ਤਰ੍ਹਾਂ ਦੀ ਐਜ਼ ਅ ਚਾਈਲਡ ਆਰਟਿਸਟ ਜਿਹੜਾ ਹੈ ਡੈਬਿਊ।

ਦੋਸਤੋ, ਸੁਪਨੇ ਵੀ ਸਾਡੇ ਕੁਝ ਅਜਿਹੇ ਹੀ ਹੁੰਦੇ ਆ। ਪਹਿਲਾਂ ਦਿਮਾਗ ਵਿੱਚ ਹੁੰਦੇ, ਦਿਮਾਗ ਤੋਂ ਅਸੀਂ ਉਹਨਾਂ ਨੂੰ ਵਿਜੁਅਲਾਈਜ਼ ਕਰਦੇ ਹਾਂ, ਮਤਲਬ ਅੱਖਾਂ ਵਿੱਚ ਉਤਰਦੇ ਆ, ਅਤੇ ਹੌਲੀ ਹੌਲੀ ਫਿਰ ਜਿਹੜੇ ਆ ਦਿਲ ਤੱਕ ਪਹੁੰਚਦੇ ਨੇ। ਕਿਹਦੇ ਦਿਲ? ਦਰਸ਼ਕਾਂ ਦੇ ਦਿਲ ਤੱਕ। ਪ੍ਰੋਗਰਾਮ ਫਿਲਮੀ ਦੁਨੀਆ ਸੁਣ ਰਹੇ ਤੁਸੀਂ, ਜਿਸ ਵਿੱਚ ਗੱਲਬਾਤ ਹੋ ਰਹੀ ਹੈ ਮੁਕੇਸ਼ ਭੱਟ ਸਾਹਿਬ ਦੀ। ਦੋਸਤੋ, 2000 ਤੋਂ ਬਾਅਦ ਫਿਲਮਾਂ ਦਾ ਇੱਕ ਨਵਾਂ ਦੌਰ ਵੇਖਣ ਨੂੰ ਮਿਲਿਆ। 2002 ਦੇ ਵਿੱਚ ਆਈ ਫਿਲਮ ਰਾਜ਼, ਜੋ ਕਿ ਸੁਪਰ ਨੈਚੁਰਲ ਥ੍ਰਿਲਰ ਫਿਲਮ ਸੀ।

ਇਸ ਫਿਲਮ ਦੀ ਰਿਲੀਜ਼ ਤੇ ਕਾਫੀ ਜ਼ਿਆਦਾ ਇਸ ਫਿਲਮ ਦੀ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਬਾਅਦ 2009 ਦੇ ਵਿੱਚ ਇਸ ਫਿਲਮ ਦਾ ਸੀਕੁਅਲ ਵੀ ਬਣਿਆ। ਇਸ ਤੋਂ ਬਾਅਦ ਕਲਯੁਗ, ਜ਼ਹਿਰ, ਵੋ ਲਮਹੇ, ਗੈਂਗਸਟਰ, ਤੁਮ ਮਿਲੇ, ਜੰਨਤ, ਕਰੁਕ ਵਰਗੀਆਂ ਫਿਲਮਾਂ ਜਿਹੜੀਆਂ ਹੈ ਦਰਸ਼ਕਾਂ ਤੱਕ ਪਹੁੰਚਾਈਆਂ। ਤੇ ਇਹਨਾਂ ਸਾਰੀਆਂ ਹੀ ਫਿਲਮਾਂ ਜਿਨ੍ਹਾਂ ਦੇ ਮੈਂ ਨਾਮ ਲਏ ਹੈ, ਇੱਕ ਖਾਸ ਗੱਲ ਜਾਣਦੇ ਹੋ? ਇਹਨਾਂ ਸਾਰੀਆਂ ਹੀ ਫਿਲਮਾਂ ਦੇ ਵਿੱਚ ਮੁਕੇਸ਼ ਭੱਟ ਦੇ ਭਤੀਜੇ ਇਮਰਾਨ ਹਾਸ਼ਮੀ ਮੁੱਖ ਕਲਾਕਾਰ ਸਨ। ਤੇ ਇਮਰਾਨ ਹਾਸ਼ਮੀ ਦਾ ਫਿਲਮਾਂ ਦੇ ਵਿੱਚ ਡੈਬਿਊ ਵੀ ਮੁਕੇਸ਼ ਭੱਟ ਦੀ ਹੀ ਇੱਕ ਫਿਲਮ ਫੁੱਟਪਾਥ ਦੇ ਨਾਲ ਹੋਇਆ ਸੀ। ਉਸ ਤੋਂ ਬਾਅਦ ਮੁਕੇਸ਼ ਭੱਟ ਨੂੰ ਉਹਨਾਂ ਦੀ ਐਕਟਿੰਗ ਦੇ ਵਿੱਚ ਇੰਨੀ ਜ਼ਿਆਦਾ ਸਾਦਗੀ ਨਜ਼ਰ ਆਈ, ਇੰਨਾ ਉਹਨਾਂ ਨੂੰ ਪਸੰਦ ਆਈ ਉਹਨਾਂ ਦੀ ਡਾਇਲੋਗ ਬੋਲਣ ਦੀ ਅਦਾ, ਉਹਨਾਂ ਦਾ ਸਕਰੀਨ ਫੇਸ, ਕਿ ਉਹਨਾਂ ਨੇ ਆਪਣੀਆਂ ਜਿੰਨੀਆਂ ਵੀ ਫਿਲਮਾਂ ਅੱਗੇ ਬਣਾਈਆਂ ਜ਼ਿਆਦਾਤਰ ਫਿਲਮਾਂ ਦੇ ਵਿੱਚ ਇਮਰਾਨ ਹਾਸ਼ਮੀ ਨੂੰ ਹੀ ਲਿਆ। ਇਸ ਨਾਲ ਹੀ ਨਾਲ ਦ ਕਿਲਰ, ਸ਼ੋਬਿਜ਼, ਧੋਖਾ, ਅਵਾਰਾਪਨ, ਮਰਡਰ, ਕਸੂਰ, ਤੁਮਸਾ ਨਹੀਂ ਦੇਖਾ, ਅ ਲਵ ਸਟੋਰੀ ਅਤੇ ਰਾਜ 3 ਵਰਗੀਆਂ ਫਿਲਮਾਂ ਵੇਖਣ ਨੂੰ ਮਿਲੀਆਂ। ਇਸ ਨਾਲ ਹੀ ਉਹਨਾਂ ਦੇ ਬੇਟੇ ਵਿਸ਼ੇਸ਼ ਵੀ ਫਿਲਮ ਮੇਕਿੰਗ ਦਾ ਹੀ ਕੰਮ ਕਰਦੇ ਨੇ ਅਤੇ ਉਹਨਾਂ ਦੀ ਹੀ ਇੱਕ ਫਿਲਮ ਮਰਡਰ ਦਾ ਸੀਕੁਅਲ ਬਣਾਇਆ, ਯਾਨੀ ਕਿ ਪਾਰਟ 3, ਮਰਡਰ 3 ਦੀ ਡਾਇਰੈਕਸ਼ਨ ਸਾਰੀ ਉਹਨਾਂ ਦੇ ਹੀ ਬੇਟੇ ਵਿਸ਼ੇਸ਼ ਨੇ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ, ਕਾਫੀ ਸਰਾਹਿਆ। ਤੇ ਸੀ ਮੁਕੇਸ਼ ਭੱਟ ਦੀ ਇੱਕ ਆਮ ਜਿਹੀ ਜ਼ਿੰਦਗੀ ਤੋਂ, ਇੱਕ ਖਾਸ ਭਾਰਤ ਦੇ ਮਸ਼ਹੂਰ ਹਿੰਦੀ ਸਿਨੇਮਾ ਦੇ ਜਾਣੇ ਮਾਨੇ ਚਿਹਰੇ ਸ਼ਖਸੀਅਤ ਬਣਨ ਦੀ ਕਹਾਣੀ। ਤੇ ਲੋ ਜੀ, ਫਿਰ ਮੁਕੇਸ਼ ਭੱਟ ਸਾਹਿਬ ਬਾਰੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਪਰ ਸੁਣਦੇ ਹਾਂ ਇੱਕ ਗੀਤ, ਤੇ ਗੀਤ ਦੇ ਉਸ ਪਾਰ ਜਾਣਾ ਕਿਤੇ ਨਹੀਂ ਹੈ, ਕਿਉਂਕਿ ਅੱਜ ਫਿਲਮੀ ਐਕਸਪ੍ਰੈਸ ਵਿੱਚ ਬੈਠੇ ਹਾਂ ਅਤੇ ਫਿਲਮੀ ਐਕਸਪ੍ਰੈਸ ਬਾਲੀਵੁੱਡ ਤੋਂ ਬਾਅਦ ਜਾਏਗੀ ਪੰਜਾਬੀ ਸਿਨੇਮਾ ਦੇ ਵੱਲ, ਅਤੇ ਇੰਜੋਏ ਕਰੋ ਇਹ ਗੀਤ। ਤਦ ਤੱਕ ਮੈਂ ਜ਼ਰਾ ਰੂਟ ਚੈੱਕ ਕਰਕੇ ਆਉਂਦੀ ਹਾਂ।

ਸਿਨੇਮਾ ਸਿਰਫ ਪਰਦੇ ਉੱਤੇ ਦਿਖਾਏ ਜਾਣ ਵਾਲੇ ਕੁਝ ਚਿਹਰੇ ਨਹੀਂ ਹੁੰਦੇ, ਇਹ ਮਨ ਦੇ ਭਾਵ ਹੁੰਦੇ ਆ, ਇੱਕ ਸਮਾਜ ਨੂੰ ਬਿਆਨ ਕਰਦੇ ਹੈ। ਜੀ ਹਾਂ, ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ ਫਿਲਮੀ ਐਕਸਪ੍ਰੈਸ ਵਿੱਚ ਅੱਜ ਅਸੀਂ ਅਗਲੇ ਜਿਸ ਸਟੇਸ਼ਨ 'ਤੇ ਜਿਸ ਸਿਨੇਮਾ ਦੀ ਸੈਰ ਕਰਾਂਗੇ ਉਹ ਹੈ ਜੀ ਪੰਜਾਬੀ ਸਿਨੇਮਾ। ਪੰਜਾਬੀ ਸਿਨੇਮਾ ਜਿਸ ਨੂੰ ਪੋਲੀਵੁੱਡ ਵੀ ਕਿਹਾ ਜਾਂਦਾ ਹੈ। ਅਤੇ ਅੱਜ ਇਸ ਐਕਸਪ੍ਰੈਸ ਵਿੱਚ ਬੈਠ ਕੇ ਅਸੀਂ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਉਹ ਪੋਰਟਲੀ ਖੋਲ੍ਹਾਂਗੇ ਜਿਸ ਵਿੱਚ ਸੰਘਰਸ਼ ਵੀ ਹੈ, ਕਾਮਯਾਬੀ ਵੀ ਹੈ, ਸੁਪਰ ਸਟਾਰ ਵੀ ਹੈ ਅਤੇ ਭੁੱਲੇ ਪਿਸਰੇ ਬਹੁਤ ਸਾਰੇ ਕਿੱਸੇ ਵੀ ਨੇ। ਜਿਸ ਬੋਲੀਵੁੱਡ ਨੂੰ ਅਸੀਂ ਅੱਜ ਦੇਖਣਾ ਪਸੰਦ ਕਰਦੇ ਹਾਂ, ਇੰਨਾ ਪਿਆਰ ਦਿੰਦੇ ਹਾਂ, ਉਹ ਪੰਜਾਬ ਦੀਆਂ ਹੀ ਗਲੀਆਂ ਦੇ ਵਿੱਚੋਂ ਆਇਆ ਹੈ, ਉਭਰਿਆ ਹੈ। ਜੀ ਹਾਂ ਦੋਸਤੋ, ਪ੍ਰੋਗਰਾਮ ਫਿਲਮੀ ਦੁਨੀਆਂ ਵਿੱਚ ਗੱਲਬਾਤ ਕਰੀਏ ਉਸ ਸਫ਼ਰ ਦੀ, ਉਸ ਦੌਰ ਦੀ ਗੱਲ ਕਰਦੇ ਹਾਂ ਜਦ ਫਿਲਮਾਂ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਪੰਜਾਬੀ ਫਿਲਮਾਂ ਜਿਹੜਾ ਹੈ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਵਰਗੇ ਦੁਨੀਆਂ ਦੀਆਂ ਅਣਗਿਣਤ ਦੇਸ਼ਾਂ ਦੇ ਵਿੱਚ ਹਰ ਇੱਕ ਸਿਨੇਮਾ ਘਰ ਦੇ ਵਿੱਚ ਇੰਨਾ ਪਿਆਰ ਬਟੋਰੇਗਾ ਕਿ ਫਿਲਮ ਲੱਗੇਗੀ, ਰਿਲੀਜ਼ ਬਾਅਦ ਵਿੱਚ ਹੋਏਗੀ, ਰਿਲੀਜ਼ ਹੋਣ ਤੋਂ ਪਹਿਲਾਂ ਹੀ ਟਿਕਟਾਂ ਜਿਹੜੀਆਂ ਹੈ ਵਿਕ ਜਾਣਗੀਆਂ। ਪੰਜਾਬੀ ਭਾਸ਼ਾ ਦੀ ਦੋਸਤੋ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਪਹਿਲੀ ਫਿਲਮ ਸੀ ਸ਼ੀਲਾ, ਜਿਸ ਨੂੰ ਇੱਕ ਪਿੰਡ ਦੀ ਕੁੜੀ ਵੀ ਕਿਹਾ ਜਾਂਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਕੇ.ਡੀ. ਮਹਿਰਾ ਨੇ ਕੀਤਾ ਸੀ ਅਤੇ ਇਹ ਕਲਕੱਤਾ ਵਿੱਚ ਬਣੀ ਸੀ। ਇਸ ਤੋਂ ਬਾਅਦ ਆਇਆ ਸੰਨ 1940 ਜਦ ਫਿਲਮ ਆਈ ਯਮਲਾ ਜੱਟ। ਇਸ ਫਿਲਮ ਨੇ ਅਜਿਹਾ ਜਾਦੂ ਕੀਤਾ ਕਿ ਪੰਜਾਬੀ ਸਿਨੇਮਾ ਦੀ ਪਹਿਲੀ ਵੱਡੀ ਬਲੋਕਬਸਟਰ ਫਿਲਮ ਜਿਹੜੀ ਹੈ ਸਾਬਤ ਹੋਈ। ਦੋਸਤੋ ਤੁਹਾਡੇ ਨਾਲ ਅਸੀਂ ਉਸ ਜ਼ਮਾਨੇ ਦੀ ਗੱਲ ਕਰ ਰਹੇ ਹਾਂ ਜਦ ਫਿਲਮਾਂ ਬਣਾਉਣ ਵਾਸਤੇ ਕੰਪਿਊਟਰ ਨਹੀਂ ਹੁੰਦੇ ਸੀ, ਬਹੁਤ ਵੱਡੇ ਵੱਡੇ ਸਿਸਟਮ ਵੀ ਨਹੀਂ ਹੁੰਦੇ ਸੀਗੇ, AI ਤਾਂ ਬਿਲਕੁਲ ਹੀ ਨਹੀਂ ਸੀ, ਪਰ ਫਿਰ ਵੀ ਉਸ ਸਮੇਂ ਦੇ ਮਾਹਰ ਉਹ ਲੋਕ ਜਿਨ੍ਹਾਂ ਨੇ ਇਹ ਸਾਰੇ ਅੱਜ ਦੇ ਸਮੇਂ ਦੇ ਜੋ ਕਿ ਇੰਸਟਰੂਮੈਂਟਸ ਸੋਫਟਵੇਅਰਸ ਦੀ ਗੈਰ ਹਾਜ਼ਰੀ ਦੇ ਵਿੱਚ ਇੰਨੀਆਂ ਬਾਕਮਾਲ ਫਿਲਮਾਂ ਬਣਾਈਆਂ ਕਿ ਜਿਸਨੇ ਅੱਗੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੋਰ ਫਿਲਮਾਂ ਬਣਾਉਣ ਦਾ ਅਤੇ ਦਰਸ਼ਕਾਂ ਨੂੰ ਫਿਲਮਾਂ ਦੇਖਣ।

ਵਾਸਤੇ ਪ੍ਰੇਰਿਤ ਕੀਤਾ। ਦੋਸਤੋ, ਬਹੁਤ ਸਾਰੀਆਂ ਫਿਲਮਾਂ ਪੰਜਾਬੀ ਸਿਨੇਮਾ ਦੀਆਂ ਅਜਿਹੀਆਂ ਹਨ ਜਿਨ੍ਹਾਂ 'ਤੇ ਗੱਲ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਸਿਰਫ ਫਿਲਮਾਂ ਨਹੀਂ ਹੈ, ਇਹ ਉਹ ਕਹਾਣੀਆਂ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਹਰਮਨ ਪਿਆਰਾ ਬਣਾਇਆ। ਗੱਲ ਕੀਤੀ ਹੈ ਫਿਲਮ ਯਮਲਾ ਜੱਟ ਦੀ, ਅਤੇ ਲਓ ਜੀ ਫਿਰ ਯਮਲਾ ਜੱਟ ਫਿਲਮ ਦਾ ਹੀ ਇੱਕ ਗੀਤ ਜਿਹੜਾ ਹੈ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੇ ਹਾਂ। ਉਮੀਦ ਕਰਦੇ ਹਾਂ ਗੀਤ ਦਾ ਪੂਰਾ ਪੂਰਾ ਆਨੰਦ ਮਾਣੋਗੇ, ਅਤੇ ਫਿਰ ਗੀਤ ਦੇ ਬਾਅਦ ਫਟਾਫਟ ਫਿਲਮੀ ਐਕਸਪ੍ਰੈਸ ਦੇ ਵਿੱਚ ਸਵਾਰ ਹੋ ਜਾਓਗੇ।

ਫਿਲਮੀ ਐਕਸਪ੍ਰੈਸ ਹੁਣ ਵੱਧਦੀ ਹੈ 1961 ਦੇ ਉਸ ਸਮੇਂ ਜਦ ਫਿਲਮ ਆਈ ਚੌਧਰੀ ਕਰਨੈਲ ਸਿੰਘ। ਦੇਸ਼ ਦੇ ਬਟਵਾਰੇ 'ਤੇ ਬਣੀ ਇੱਕ ਕਹਾਣੀ ਦਰਸ਼ਕਾਂ ਨੇ ਖੂਬ ਪਸੰਦ ਕੀਤੀ। ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ ਜਗਤੀਸ਼ ਸੇਠੀ, ਪ੍ਰੇਮ ਚੋਪੜਾ ਅਤੇ ਮਦਨ ਪੁਰੀ। ਅਤੇ ਇਸ ਫਿਲਮ ਨੂੰ ਅਵਾਰਡ ਮਿਲਿਆ। ਪੰਜਾਬੀ ਸਿਨੇਮਾ ਦੀ ਇਹ ਪਹਿਲੀ ਫਿਲਮ ਬਣੀ ਜਿਸ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ, ਬੈਸਟ ਫੀਚਰ ਫਿਲਮ ਇਨ ਪੰਜਾਬੀ ਦਾ। ਅਤੇ ਇਸ ਫਿਲਮ ਦੇ ਗੀਤਾਂ ਦੀ ਗੱਲ ਕਰੀਏ ਜਿਸ ਨੂੰ ਆਵਾਜ਼ ਦਿੱਤੀ ਆਸ਼ਾ ਭੋਸਲੇ, ਮੁਹੰਮਦ ਰਫੀ, ਮੀਨੂ ਪੁਰਸ਼ੋਤਮ ਵਰਗੀਆਂ ਆਵਾਜ਼ਾਂ ਨੇ।

ਥੋੜ੍ਹਾ ਸਮੇਂ ਦੇ ਵਿੱਚ ਅੱਗੇ ਚੱਲਦੇ ਹਾਂ ਅਤੇ 1969 ਦੇ ਵਿੱਚ ਆਈ ਇੱਕ ਅਜਿਹੀ ਫਿਲਮ ਜਿਸ ਨੂੰ ਵੇਖਣ ਵਾਸਤੇ ਦਰਸ਼ਕ ਜਦ ਸਿਨੇਮਾ ਦੇ ਵਿੱਚ ਪਹੁੰਚੇ ਤਾਂ ਆਪਣੀਆਂ ਚੱਪਲਾਂ ਬੂਟ ਜਿਹੜੇ ਹੈ ਸਿਨੇਮਾ ਤੋਂ ਬਾਹਰ ਉਤਾਰ ਕੇ ਗਏ। ਫਿਲਮ ਦਾ ਨਾਂ ਸੀ ਨਾਨਕ ਨਾਮ ਜਹਾਜ਼ ਹੈ। ਇਹ ਸਿਰਫ ਇੱਕ ਫਿਲਮ ਨਹੀਂ ਸੀ ਦੋਸਤੋ, ਇੱਕ ਭਾਵਨਾ ਸੀ, ਇੱਕ ਵਿਸ਼ਵਾਸ ਸੀ ਉਸ ਤਾਕਤ 'ਤੇ ਜਿਸ ਨੇ ਇਸ ਕੁਦਰਤ ਨੂੰ ਸਿਰਜਿਆ ਹੈ। ਕਹਿੰਦੇ ਨੇ ਕਈ ਲੋਕ ਸਿਨੇਮਾ ਹਾਲ ਦੇ ਬਾਹਰ ਨੰਗੇ ਪੈਰ ਖੜ੍ਹੇ ਹੁੰਦੇ ਸੀ ਟਿਕਟਾਂ ਲੈਣ ਵਾਸਤੇ ਵੀ, ਅਤੇ ਟਿਕਟ ਖਿੜਕੀ ਅੱਗੇ ਮੱਥਾ ਟੇਕਦੇ ਸੀ ਇਸ ਫਿਲਮ ਨੂੰ ਦੇਖਣ ਵਾਸਤੇ। ਇਹ ਸ਼ਾਇਦ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਮੰਨੀ ਜਾਂਦੀ ਹੈ। ਅਤੇ ਫਿਰ 1970 ਦੇ ਵਿੱਚ ਆਈ ਇੱਕ ਹੋਰ ਫਿਲਮ ਨਾਨਕ ਦੁਖੀਆ ਸਭ ਸੰਸਾਰ। ਇਹ ਫਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਕਲਰਡ ਫਿਲਮ ਮੰਨੀ ਜਾਂਦੀ ਹੈ।

ਦੋਸਤੋ ਪੰਜਾਬੀ ਸਿਨੇਮਾ ਦੀਆਂ ਕੁਝ ਖਾਸ ਫਿਲਮਾਂ ਦੀ ਤਾਂ ਗੱਲ ਕਰ ਲਈ, ਪਰ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਇਸ ਸਿਨੇਮਾ ਨੇ, ਪੰਜਾਬ ਦੀਆਂ ਗਲੀਆਂ ਨੇ ਬਾਲੀਵੁੱਡ ਨੂੰ ਬਹੁਤ ਸਾਰੇ ਸਿਤਾਰੇ ਦਿੱਤੇ ਹੈ। ਤੇ ਗੱਲ ਕਰੀਏ ਸਭ ਤੋਂ ਪਹਿਲੇ ਸਿਤਾਰੇ ਦੀ, ਜਿਸ ਦਾ ਨਾਂ ਹੈ ਜੀ ਵੀਰੇਂਦਰ। 1970 ਤੇ 80 ਦੇ ਦਹਾਕਾ ਇੱਕ ਨਾਮ ਸੀ ਜੋ ਹਰ ਪਿੰਡ ਤੇ ਹਰ ਸ਼ਹਿਰ ਦੀਆਂ ਗਲੀਆਂ ਵਿੱਚ ਵੱਜਦਾ ਸੀ, ਵੀਰੇਂਦਰ। ਉਹਨਾਂ ਦੀ ਸਭ ਤੋਂ ਜ਼ਿਆਦਾ ਉਹਨਾਂ ਦੇ ਫੋਲੋਅਰਸ ਆ, ਦਰਸ਼ਕਾਂ ਦੇ ਇੰਨੇ ਪਿਆਰ ਦਾ, ਇਸ ਤੋਂ ਹੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀਆਂ ਲਗਾਤਾਰ 25 ਫਿਲਮਾਂ ਜਿਹੜੀਆਂ ਹਿੱਟ ਰਹੀਆਂ। ਅਤੇ ਇਸ ਹੀ ਸਮੇਂ ਦੇ ਵਿੱਚ ਬਾਲੀਵੁੱਡ ਦੇ ਹੀ ਮੈਂ ਨਾਲ ਮਸ਼ਹੂਰ ਧਰਮਿੰਦਰ ਭਾਜੀ, ਇਹਨਾਂ ਨੇ ਵੀ ਪੰਜਾਬੀ ਸਿਨੇਮਾ ਨੂੰ ਮਜ਼ਬੂਤ ਕੀਤਾ। ਫਿਲਮਾਂ ਜਿਵੇਂ ਕਿ ਕਣਕਾਂ ਦੇ ਓਲੇ ਅਤੇ ਪੁੱਤ ਜਟਾ ਦੇ ਵਰਗੀਆਂ ਫਿਲਮਾਂ ਵੇਖਣ ਨੂੰ ਮਿਲੀਆਂ। ਇਹ ਫਿਲਮਾਂ ਦੋਸਤੋ ਉਹ ਨੇ ਜੋ ਕਿ ਇੰਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਬਹੁਤ ਪਸੰਦ ਕੀਤੀਆਂ ਜਾਂਦੀਆਂ, ਕਿਉਂਕਿ ਫਿਲਮਾਂ ਦੀ ਕਹਾਣੀ ਇੰਨੀ ਸ਼ਾਨਦਾਰ ਸੀ। ਫਿਲਮਾਂ ਦੀ ਕਹਾਣੀ ਕੁਝ ਨਾ ਕੁਝ ਸੁਨੇਹਾ ਦਿੰਦੀ ਸੀ ਅਤੇ ਇਸ ਨਾਲ ਹੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਬਟੋਰਦੀ। ਇਹ ਫਿਲਮਾਂ ਦੇ ਅਦਾਕਾਰਾਂ ਦੀ ਜ਼ੁਬਾਨ ਹੋਰ ਵੀ ਜ਼ਿਆਦਾ ਇਹਨਾਂ ਫਿਲਮਾਂ ਨੂੰ ਖਾਸ ਬਣਾਉਂਦੀ ਹੈ। ਲੋ ਜੀ, ਪੁੱਤ ਜਟਾ

ਦੇ ਫਿਲਮ ਦਾ ਹੀ ਇੱਕ ਗੀਤ ਸੁਣਦੇ ਹਾਂ। ਪੁੱਤ ਜੱਟਾਂ ਦੇ ਫਿਲਮ ਜਿਹੜੀ ਹੈ ਇਹਦੇ ਕਈ ਸਮੇਂ ਬਾਅਦ ਵੀ ਬਣੀ, ਇੱਕ ਫਿਲਮ ਜਿਸ ਵਿੱਚ ਧਰਮਿੰਦਰ ਨਜ਼ਰ ਆਏ ਅਤੇ ਇਸ ਤੋਂ ਇਲਾਵਾ ਵੀ ਕੁਝ ਸਮੇਂ ਬਾਅਦ ਵੀ ਇਸ ਨਾਂ 'ਤੇ ਇਸ ਟਾਈਟਲ 'ਤੇ ਫਿਲਮਾਂ ਮਿਲੀਆਂ। ਚਲੋ ਜੀ ਫਿਰ ਇਸ ਟਾਈਟਲ 'ਤੇ ਹੀ ਬਣੀ ਇੱਕ ਫਿਲਮ ਦਾ ਗੀਤ ਸੁਣਦੇ ਹਾਂ ਜਿਸਨੂੰ ਆਵਾਜ਼ ਦਿੱਤੀ ਹੈ ਜੀ ਸੁਰਿੰਦਰ ਛਿੰਦਾ ਨੇ।

ਦੋਸਤੋ ਕੀ ਤੁਸੀਂ ਜਾਣਦੇ ਹੋ ਬਾਲੀਵੁੱਡ ਦੇ ਸਭ ਤੋਂ ਪਸੰਦੀਦਾ ਸਿੰਗਰਸ ਦੇ ਵਿੱਚੋਂ ਇੱਕ ਮੁਹੰਮਦ ਰਫੀ ਨੇ ਆਪਣੇ ਕਰੀਅਰ ਦੀ ਜਿਹੜੀ ਪਹਿਲੀ ਫਿਲਮ ਹੈ ਉਹ ਵੀ ਇੱਕ ਪੰਜਾਬੀ ਫਿਲਮ ਸੀ। ਫਿਲਮ ਦਾ ਨਾਂ ਸੀ ਗੁਲ ਬਲੋਚ, ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਫਿਲਮਾਂ ਦੇ ਕਰੀਅਰ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਗੀਤ ਗਾਇਆ ਸੀ। ਅਤੇ ਭਾਰਤੀ ਸਿਨੇਮਾ ਜਿਹੜਾ ਹੈ ਇਸਦੇ ਦਿੱਗਜ ਪ੍ਰਿਥਵੀ ਰਾਜ ਕਪੂਰ ਵੀ ਪੰਜਾਬੀ ਫਿਲਮਾਂ ਦਾ ਇੱਕ ਅਹਿਮ ਹਿੱਸਾ ਰਹੇ ਨੇ। ਦੋਸਤੋ ਪੰਜਾਬੀ ਸਿਨੇਮਾ ਬਹੁਤ ਸਾਰੇ ਉਤਾਰ ਚੜਾਵ ਤੋਂ ਗੁਜ਼ਰਿਆ, ਪਰ ਹੈਰਾਨ ਕਰਨ ਵਾਲੀ ਤੁਹਾਨੂੰ ਗੱਲ ਦੱਸਾਂ ਤੇ ਪੰਜਾਬੀ ਸਿਨੇਮਾ ਜਿਹੜਾ ਹੈ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਹਮੇਸ਼ਾ ਦਰਸ਼ਕਾਂ ਦੇ ਦਿਲ ਵਿੱਚ ਅਮਰ ਰਿਹਾ ਹੈ ਤੇ ਹਮੇਸ਼ਾ ਇਸ ਸਿਨੇਮਾ ਨੇ ਸਮਾਜ ਨੂੰ ਕੁਝ ਵੱਖਰੀਆਂ ਕਹਾਣੀਆਂ, ਕੁਝ ਵੱਖਰੇ ਸੁਨੇਹੇ ਹੀ ਫਿਲਮਾਂ ਦੇ ਰਾਹੀਂ ਦਿੱਤੀ ਹੈ। ਇਹਨਾਂ ਫਿਲਮਾਂ ਦੇ ਵਿੱਚ ਕੁਝ ਗਿਆਨ ਤੇ ਹੁੰਦਾ ਹੈ, ਇਸ ਦੇ ਨਾਲ ਹੀ ਨਾਲ ਸਭ ਤੋਂ ਜ਼ਿਆਦਾ ਜੋ ਫਿਲਮਾਂ ਇਹ ਪਸੰਦ ਕੀਤੀਆਂ ਜਾਂਦੀਆਂ ਕਾਰਨ ਹੈ ਪਰਿਵਾਰਕ ਮਾਹੌਲ। ਇਹ ਉਹ ਫਿਲਮਾਂ ਨੇ ਜੋ ਕਿ ਪਰਿਵਾਰ ਵਿੱਚ ਬੈਠ ਕੇ ਵੇਖ ਸਕਦੇ ਹਾਂ, ਪਰਿਵਾਰ ਦੇ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਹੈ ਉਹ ਦੇਖਣ ਨੂੰ ਮਿਲਦੇ ਆ, ਉਸਦੀ ਝਲਕ ਮਿਲਦੀ ਹੈ। ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਹਨਾਂ ਇਸ ਸਿਨੇਮਾ ਨੂੰ ਇੰਨਾ ਜ਼ਿਆਦਾ ਪਿਆਰ ਮਿਲਦਾ ਹੈ। ਅਤੇ ਲਓ ਜੀ ਫਿਰ ਅੱਜ ਦੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਫਿਲਮੀ ਐਕਸਪ੍ਰੈਸ ਨੂੰ ਮੈਂ ਇੱਥੇ ਹੀ ਰੋਕਣਾ ਚਾਹੂੰਗੀ ਅਤੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਫਿਰ ਮਿਲਾਂਗੇ ਤੁਹਾਨੂੰ ਪੰਜਾਬੀ ਸਿਨੇਮਾ ਅਤੇ ਹੋਰ ਹਿੰਦੀ ਸਿਨੇਮਾ ਦੀਆਂ ਵੀ ਕੁਝ ਖਾਸ ਵੱਖਰੀਆਂ ਗੱਲਾਂ ਲੈ ਕੇ ਆਵਾਂਗੀ, ਪਰ ਅੱਜ ਵਾਸਤੇ ਇੰਨਾ ਹੀ। ਪੇਸ਼ ਕਰਨ ਜਾ ਰਹੀ ਹਾਂ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਮਿਲਾਂਗੀ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰਾਤ ਦੇ 8 ਵਜ ਗਏ ਨੇ ਤੇ ਪੇਸ਼ ਹੈ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ ਨਾਲ ਸੰਬੰਧਿਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪੰਜਾਬ ਸਮੇਤ ਦੇਸ਼ ਭਰ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਪੰਜਾਬ ਲੋਕ ਭਵਨ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਭਾਗ ਕੇਂਦਰ ਦਾ ਉਦਘਾਟਨ ਕੀਤਾ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਉੱਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ ਉੱਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਮੰਗੀ ਗਈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ 1 ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਕਾਬੂ ਕੀਤਾ। ਪੰਜਾਬ ਵਿੱਚ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਉੱਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ, 14 ਜ਼ਖਮੀ। ਅਤੇ ਨੌਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਇਹ ਸਨ ਇਸ ਘੰਟੇ ਦੇ ਐਫ ਐਮ ਨਿਊਜ਼ ਹੈਡਲਾਈਨਸ, ਜਿਨ੍ਹਾਂ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ। ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਪਬਲਿਕ ਮੰਚ।

FM 101.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣੀ ਦੋਸਤ ਆਰਜੇ ਨੇਹਾ ਰਲਾਂ ਦੇ ਨਾਲ ਤੇ ਮੈਂ ਜੀ ਸ਼ੁੱਕਰਵਾਰ ਦੀ ਰਾਤ ਤੇ ਪੇਸ਼ ਕਰ ਰਹੇ ਹਾਂ ਤੁਹਾਡੇ ਵਾਸਤੇ ਇੱਕ ਖਾਸ ਪ੍ਰੋਗਰਾਮ ਜਿਸ ਦਾ ਤੁਹਾਨੂੰ ਬੇਸਬਰੀ ਦੇ ਨਾਲ ਤੁਹਾਡੇ ਨਾਲ ਨਾਲ ਸਾਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ। ਸਭ ਤੋਂ ਪਹਿਲਾਂ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਤੇ ਦਿਲ ਵਿੱਚ ਜੋਸ਼ ਪਿਆਰ ਤੇ ਦੋਵੇਂ ਹੱਥ ਜੋੜ ਸਾਰੇ ਹੀ ਸਰੋਤਿਆਂ ਦਾ ਸਵਾਗਤ ਇਸਤਕਬਾਲ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਤੇ ਦੋਸਤੋ 8 ਤੋਂ

ਮੂਵਜੇ ਦਾ ਇੱਕ ਖਾਸ ਸਿਲਸਿਲਾ ਜਿਹੜਾ ਹੈ ਇਸ ਵਿੱਚ ਅੱਜ ਗੱਲਬਾਤ ਕਰਨੀ ਹੈ ਸੀ। 5 ਜੂਨ ਦਾ ਦਿਹਾੜਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਸਾਰੇ ਹੀ ਸਰੋਤੇ ਜਾਣਦੇ ਨੇ ਅੱਜ ਦੇ ਖਾਸ ਦਿਨ ਬਾਰੇ ਜੋ ਕਿ ਹੈ ਵਿਸ਼ਵ ਵਾਤਾਵਰਨ ਦਿਵਸ। ਵਿਸ਼ਵ ਵਾਤਾਵਰਨ ਦਿਹਾੜਾ ਉਹ ਦਿਨ ਜਿਸ ਦਾ ਮਨੁੱਖੀ ਜ਼ਿੰਦਗੀ ਦੇ ਵਿੱਚ ਬਹੁਤ ਯੋਗਦਾਨ ਹੈ, ਬਹੁਤ ਵੱਡਾ ਹਿੱਸਾ ਹੈ, ਕਿਉਂਕਿ ਚਾਰ ਚੁਫੇਰੇ ਉੱਪਰ ਨੀਚੇ ਖੱਬੇ ਸੱਜੇ ਜਿੱਥੇ ਵੀ ਜੋ ਵੀ ਸਾਨੂੰ ਦਿਖਦਾ ਉਹ ਸਭ ਵਾਤਾਵਰਨ ਹੀ ਤਾਂ ਹੈ। ਤੇ ਫਿਰ ਮੈਂ ਕਿਹਾ ਜੀ ਛੇਤੀ ਛੇਤੀ ਤਿਆਰ ਹੋ ਜਾਓ ਪਬਲਿਕ ਮੰਚ ਦੇ ਵਿੱਚ। ਮੈਂ ਤੁਹਾਨੂੰ ਅੱਜ ਦਾ ਵਿਸ਼ਾ ਦੱਸ ਹੀ ਦਿੱਤਾ, ਵਾਤਾਵਰਨ ਦਿਵਸ ਹੈ ਤੇ ਵਾਤਾਵਰਨ ਦੇ ਪ੍ਰਤੀ ਹੀ ਗੱਲਾਂ ਬਾਤਾਂ ਕਰਾਂਗੇ। ਇਸ ਵਾਤਾਵਰਨ ਨੂੰ ਮਨੁੱਖ ਦੀ ਜ਼ਰੂਰਤ ਹੈ, ਬਹੁਤ ਜ਼ਰੂਰਤ ਹੈ, ਕਿਉਂਕਿ ਨਾ ਕੁਦਰਤ ਮਨੁੱਖ ਬਿਨਾਂ ਹੈ ਤੇ ਨਾ ਹੀ ਮਨੁੱਖ ਕੁਦਰਤ ਬਿਨਾਂ। ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਇਸ ਕੁਦਰਤ ਦੀ ਸਾਂਭ ਸੰਭਾਲ ਕਰੀਏ। ਤੇ ਫਿਰ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ, ਜੁੜਨ ਵਾਸਤੇ ਛੇਤੀ ਛੇਤੀ ਨੰਬਰ ਨੋਟ ਕਰ ਲਓ ਜੀ, 0181 23 44 0181 23 42 174। ਤੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਆਵਾਜ਼ ਜੋਸ਼ ਬਰਾੜ ਦੀ ਤੁਹਾਡੇ ਰੇਡੀਓ ਸੈੱਟ 'ਤੇ ਆ ਰਹੀ ਹੈ।

0: ਜਿਹੜਾ ਹੈ ਉਹ ਮੁਕੰਮਲ ਹੋਇਆ ਕਿਉਂਕਿ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਸਾਡੇ ਪਹਿਲੇ ਕਾਲਰ ਦੋਸਤ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ। ਅਤੇ ਆਓ ਜੀ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਿ ਕੌਣ ਅਤੇ ਕਿੱਥੋਂ ਮਿਲਾਇਆ ਹੈ ਜੀ ਇਹਨਾਂ ਨੇ ਫੋਨ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਬਲਜਿੰਦਰ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਬੜੇ ਹੀ ਮੁਬਾਰਕ ਦਿਨ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ। ਵਿਸ਼ਵ ਵਾਤਾਵਰਨ ਦਿਹਾੜਾ ਜਿਹੜਾ ਮਨਾ ਰਹੇ ਹਾਂ ਅੱਜ, ਤੇ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਅੱਜ ਦੇ ਦਿਨ ਵਾਤਾਵਰਨ ਨੂੰ ਕੀ ਕੁਝ ਅਸੀਂ ਦਿੱਤਾ? ਬਹੁਤ ਖੂਬ ਜੀ, ਬਹੁਤ ਵਧੀਆ ਸੁਨੇਹਾ ਹੈ ਕਿ ਜਿੱਥੇ ਤੁਸੀਂ ਤੁਹਾਨੂੰ ਮਿਲੇ ਜਗ੍ਹਾ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹੈ। ਤੇ ਰੁੱਖ ਲਗਾਉਣ ਨਾਲ ਕੁਝ ਨਹੀਂ ਹੁੰਦਾ, ਰੁੱਖਾਂ ਨੂੰ ਪਾਣੀ ਵੀ ਓਨਾ ਹੀ ਜ਼ਰੂਰੀ ਹੈ। ਉਮੀਦ ਕਰਦੇ ਹਾਂ ਅੱਜ ਤਾਂ ਅਸੀਂ ਨਹੀਂ ਲਗਾਇਆ, ਪਰ ਜ਼ਰੂਰ ਇਸ ਵਾਤਾਵਰਨ ਜੋ ਸਾਨੂੰ ਇੰਨਾ ਕੁਝ ਦਿੰਦਾ ਹੈ, ਬੇਸ਼ੁਮਾਰ ਚੀਜ਼ਾਂ ਦਿੰਦਾ ਹੈ, ਉਸਨੂੰ ਅਸੀਂ ਵੀ ਕੁਝ ਸੁਗਾਤ ਦੇਈਏ, ਕੁਝ ਰੁੱਖ ਲਗਾਈਏ ਆਪਣੇ ਆਲੇ ਦੁਆਲੇ ਜਿੱਥੇ ਵੀ ਜਗ੍ਹਾ ਮਿਲਦੀ ਹੈ। ਦੋਸਤੋ, ਇਹਨਾਂ ਨੇ ਤਾਂ ਪ੍ਰੋਗਰਾਮ ਦਾ ਸ਼ੁਭਾਰੰਭ ਕਰ ਦਿੱਤਾ, ਫੋਨ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਗਏ, ਅਤੇ ਤੁਸੀਂ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ? ਮੈਂ ਕਿਹਾ ਜੀ ਤੁਹਾਡੇ ਦੋ ਸਾਰ ਚ ਨੀਹਾਂ ਰਲਣ ਇੰਤਜ਼ਾਰ ਕਰ ਰਹੀ ਹੈ ਤੁਹਾਡਾ ਅੱਜ ਦੇ ਇਸ ਖਾਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰ ਜਾਣਨ ਵਾਸਤੇ। ਤੇ ਮੈਂ ਕਿਹਾ ਜੀ ਇੱਕ ਹੋਰ ਦੋਸਤ ਨੇ ਮਿਲਾਇਆ ਹੈ ਸਾਨੂੰ ਫੋਨ। ਹੈਲੋ ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ ਜਨਾਬ? ਜੀ ਜਗ੍ਹਾ ਤਾਂ ਸਾਨੂੰ ਪਤਾ ਚੱਲ ਗਈ, ਪਰ ਮੈਂ ਕਿਹਾ ਜੀ ਇਹ ਬੋਲਣ ਵਾਲਿਆਂ ਦਾ ਨਾਂ ਕੀ ਹੈ?
1: ਮੈਡਮ ਜੀ, ਮੇਰਾ ਨਾਮ ਦਲਜੀਤ ਕੌਰ ਆ।
0: ਜੀ ਬਲਜੀਤ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਤੇ ਮੈਂ ਕਿਹਾ ਜੀ ਬੜੇ ਮੁਬਾਰਕ ਦਿਨ ਜੁੜੇ ਹੋ ਤੁਸੀਂ ਅੱਜ, ਅਤੇ ਵਿਸ਼ਵ ਹੈਲੋ ਮੈਂ ਕਿਹਾ ਜੀ ਬਲਜੀਤ ਜੀ ਨੇ ਫੋਨ ਤਾਂ ਬੜੇ ਚਾਅ ਨਾਲ ਮਿਲਾਇਆ, ਪਰ ਗੱਲਬਾਤ ਨਹੀਂ ਹੋ ਪਾਈ। ਕੋਈ ਗੱਲ ਨਹੀਂ, ਇੰਤਜ਼ਾਰ ਕਰਦੇ ਹਾਂ ਬਾਕੀ ਦੋਸਤਾਂ ਦੇ ਫੋਨ ਦਾ। ਦੋਸਤੋ, ਵਿਸ਼ਵ ਵਾਤਾਵਰਨ ਦਿਵਸ, ਗੱਲ ਕਰੀਏ ਇੱਕ ਸਮਾਂ ਜਦ ਇਨਸਾਨ ਨੇ ਵਿਕਾਸ ਦਾ ਸੋਚਿਆ, ਇੰਡਸਟਰੀ ਰੈਵੋਲਿਊਸ਼ਨ ਹੋਈ, ਗੱਲ ਕਰ ਰਹੀ ਹਾਂ 17ਵੀਂ ਸਦੀ ਦੇ ਵਿਚਕਾਰ ਦੀ, ਜਦ ਇੰਡਸਟਰੀਅਲ ਰੈਵੋਲਿਊਸ਼ਨ ਦੇਖਣ ਨੂੰ ਮਿਲੀ, ਬਹੁਤ ਸਾਰੀਆਂ ਫੈਕਟਰੀਜ਼ ਜਿਹੜੀਆਂ ਵੱਡੀਆਂ ਵੱਡੀਆਂ ਲੱਗੀਆਂ, ਮਸ਼ੀਨਸ ਲੱਗੀਆਂ, ਮਾਸ ਪ੍ਰੋਡਕਸ਼ਨ ਜ਼ੋਰਾਂ ਸ਼ੋਰਾਂ 'ਤੇ ਹੋਣੀ ਸ਼ੁਰੂ ਹੋਈ, ਪਰ ਹਰ ਕੋਈ ਬੇਖਬਰ ਸੀ ਕਿ ਇਹ ਮਾਸ ਪ੍ਰੋਡਕਸ਼ਨ ਜਿਹੜੀ ਹੈ ਕੀ ਅੰਜਾਮ ਭਵਿੱਖ ਵਿੱਚ ਲਿਆਉਣ ਵਾਲੀ ਹੈ। ਇਸ ਤੋਂ ਬਾਅਦ ਕੁਝ ਹੋਰ ਸਮਾਂ ਬੀਤਿਆ, 20ਵੀਂ ਸਦੀ, ਜਦ ਬਹੁਤ ਸਾਰੀਆਂ ਗੱਡੀਆਂ ਦੇ ਨਾਲ ਨਾਲ ਪਲਾਸਟਿਕ ਅਤੇ ਅਣਗਿਣਤ ਚੀਜ਼ਾਂ ਦੀ ਪ੍ਰੋਡਕਸ਼ਨ ਦੇਖਣ ਨੂੰ ਮਿਲੀ। ਇਹਨਾਂ ਚੀਜ਼ਾਂ ਦੀ ਬਣਤਰ ਨੇ ਜਿੱਥੇ ਇਨਸਾਨ ਦੀ ਜ਼ਿੰਦਗੀ ਨੂੰ ਸੌਖਾ ਬਣਾਇਆ, ਉੱਥੇ ਹੀ ਬਹੁਤ ਸਾਰੀਆਂ ਚੁਣੌਤੀਆਂ ਵੀ ਖੜੀਆਂ ਕਰ ਦਿੱਤੀਆਂ। ਅਤੇ ਇਹਨਾਂ ਚੁਣੌਤੀਆਂ ਦੇ ਵਿੱਚੋਂ ਹੀ ਸਭ ਤੋਂ ਵੱਡੀ ਚੁਣੌਤੀ ਸਾਬਤ ਹੋਈ ਕਲਾਈਮੇਟ ਚੇਂਜ, ਯਾਨੀ ਕਿ ਇਨਸਾਨ ਨੇ ਵਿਕਾਸ ਦੇ ਰਾਹ 'ਤੇ ਤੁਰਨਾ ਸ਼ੁਰੂ ਕਰਤਾ, ਪਰ ਇਸ ਦੇ ਨਾਲ ਹੀ ਨਾਲ ਵਾਤਾਵਰਨ ਨੂੰ ਇਸ ਚੀਜ਼ ਦਾ ਜਿਹੜਾ ਹੈ ਹਰਜ਼ਾਨਾ ਦੇਣਾ ਪਿਆ। ਗੱਲਬਾਤ

0: ਹਾਂਜੀ, ਮੈਂ ਕਿਹਾ ਜੀ ਗੀਤ ਸੁਣਨ ਤੋਂ ਪਹਿਲਾਂ ਕੁਝ ਕਾਲਰ ਦੋਸਤ ਸਾਡੇ ਨਾਲ ਜੁੜੇ, ਪਰ ਅਫਸੋਸ ਜਿਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ। ਅਤੇ ਗੀਤ ਪਲੇ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਇਹ ਜਿਹੜੀ ਪ੍ਰੋਬਲਮ ਹੋਈ ਹੈ ਇਸਦਾ ਫਟਾਫਟ ਨਿਪਟਾਰਾ ਕਰਾਂਗੇ। ਅਤੇ ਲਓ ਜੀ, ਫਿਰ ਪ੍ਰੋਬਲਮ ਦਾ ਹੱਲ ਹੋ ਗਿਆ ਅਤੇ ਸਾਡੇ ਨਾਲ ਦੋਸਤ ਜੁੜ ਚੁੱਕੇ ਨੇ। ਹੈਲੋ,
1: ਹੈਲੋ
0: ਜੀ, ਕਿੱਥੋਂ ਜੀ? ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਜਨਾਬ?
1: ਪਰਮਜੀਤ ਬੋਲ ਰਿਹਾ, ਗੋਪਾਲ ਨਗਰ ਜਲੰਧਰ ਤੋਂ।
0: ਜੀ ਪਰਮਜੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਬਸ ਵਧੀਆ ਜੀ। ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਗੱਲਬਾਤ ਕਰੀਏ, ਤੇ ਕੀ ਕੁਝ ਅੱਜ ਕੀਤਾ? ਕੀ ਕੋਈ ਰੁੱਖ ਲਗਾਇਆ?
1: ਮੈਮ ਅਸੀਂ ਤਾਂ ਬਥੇਰੇ ਲਗਾਏ ਆ, ਪਰ ਲੋਕਾਂ ਨੇ ਕਦਰ ਨਹੀਂ ਕੀਤੀ, ਫਿਰ ਤੇ ਜਿਹੜੀ ਗੱਲ ਆ।
0: ਅੱਛਾ, ਤੇ ਲੋਕ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਤੁਹਾਡੇ ਰੁੱਖਾਂ ਦੀ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ? ਅਸੀਂ
1: ਮੈਮ ਬਥੇਰੀ ਕਰਦੇ ਆ, ਪਰ ਤੁਹਾਨੂੰ ਪਤਾ ਲੋਕੀ ਆਪਣੀ ਮਨ ਮਰਜ਼ੀ ਕਰਦੇ ਆ, ਇਹ ਲਗਾਉਂਦੇ ਰਹੇ ਨੇ, ਉਹ ਪੱਟ ਕੇ ਉਹ ਮਾਰਦੇ ਆ, ਪਰ ਕਦਰ ਉਹਨਾਂ ਨੂੰ ਉਦੋਂ ਪੈਣੀ ਹੈ ਜਦੋਂ ਇਹਨਾਂ ਨੂੰ ਹਵਾ ਨਹੀਂ ਮਿਲਣੀ।
0: ਜੀ ਬਿਲਕੁਲ, ਕਿਉਂਕਿ ਰੁੱਖ
1: ਪੁਆਇੰਟ ਇਹ ਹੈ ਕਿ ਸਾਡੀ ਸਮਝ ਤੋਂ ਬਾਹਰ ਹੈ ਇਸ ਵੇਲੇ, ਕਿ ਜਦੋਂ ਵੀ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਕਿ ਜਦੋਂ ਵੀ ਜਲੰਧਰ ਦੀਆਂ ਸੜਕਾਂ ਬਣਦੀਆਂ ਵਾ ਨਵੀਆਂ,
0: ਜੀ
1: ਪਹਿਲੇ ਬਣਨ ਨੂੰ ਹਫ਼ਤਾ ਵੀ ਨਹੀਂ ਹੋਇਆ ਹੁੰਦਾ, ਤੇ ਲੋਕੀ ਕਈਆਂ ਕੁਹਾੜੀਆਂ ਲੈ ਕੇ ਤੁਰ ਪੈਂਦੇ ਆ ਜੀ ਕਨੈਕਸ਼ਨ ਲੈਣਾ ਵਾ,
0: ਕਨੈਕਸ਼ਨ ਲੈਣਾ।
1: ਜਦੋਂ ਤੋਂ ਜੋ ਹਲੇ ਬਣਨੀਆਂ ਹੁੰਦੀਆਂ ਵਾ ਪਹਿਲਾਂ ਤੁਸੀਂ ਸੁੱਟੇ ਹੁੰਦੇ ਹੋ।
0: ਜੀ ਇਹ ਤੇ ਤੁਸੀਂ ਇੱਕ ਬੜਾ ਹੀ ਮਤਲਬ ਵਿਸ਼ਾ ਜਿਹੜਾ ਹੈ ਅਜਿਹਾ ਇੱਕ

0: ਟੌਪਿਕ ਵਿੱਚ ਸਾਨੂੰ ਦੇ ਦਿੱਤਾ ਹੈ, ਜਿਸ ਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ, ਇਸ ਤੇ ਵੀ ਗੱਲਬਾਤ ਕਰਾਂਗੇ।
1: ਮੈਂ ਤਾਂ ਹੈਰਾਨ ਹੋ ਜਾਂਦਾ ਕਈ ਵਾਰੀ ਕਿ ਪਹਿਲਾਂ ਜਦੋਂ ਸੜਕਾਂ ਟੁੱਟੀਆਂ ਹੁੰਦੀਆਂ ਵਾ ਉਦੋਂ ਕਿਸੇ ਸਾਰੇ ਸੁੱਤੇ ਹੁੰਦੇ ਆ, ਉਹ ਦੇਖਦੇ ਹੁੰਦੇ ਇੱਕ ਦੂਸਰੇ ਦਾ, ਕੋਈ ਕਿਸੇ ਨੇ ਕੋਈ ਗੱਲ ਨੀ ਛੇੜਨੀ ਕਿ ਹਾਂ ਵੀ ਸਾਨੂੰ ਕਨੈਕਸ਼ਨ ਚਾਹੀਦਾ ਹੈ, ਅਸੀਂ ਸੀਵਰੇਜ ਦੀ ਕੋਈ ਸਮੱਸਿਆ ਕਰ ਲਈ, ਆਪਣੇ ਘਰ ਦੀ ਕੋਈ ਸਮੱਸਿਆ ਦਾ ਹੱਲ ਕਰ ਲਈਏ। ਬਟ ਜਦੋਂ ਸੜਕ ਪੂਰੀ ਬਣ ਜਾਂਦੀ ਹੈ, ਲੱਡੂ ਵੰਡ ਹੋ ਜਾਂਦੇ ਆ ਐਮ ਐਲ ਏ ਵੱਲੋਂ ਵੀ ਜਾਂ ਕਿਸੇ ਹੋਰ ਵੱਲੋਂ ਵੀ ਜਿਹਨੇ ਬਣਵਾਈ ਹੁੰਦੀ ਹੈ ਆਪਣੇ ਏਰੀਏ ਦੀ, ਮੁੜ ਕੇ ਨਾਲ ਹੀ ਫਿਰ ਹਫ਼ਤੇ ਬਾਅਦ ਚੇਤਾ ਆਉਂਦਾ ਯਾਰ ਇੱਥੋਂ ਆਹ ਕੰਮ ਕਰਨਾ ਸੀਗਾ, ਚੱਲ ਸਾਡਾ ਕੀ ਜਾਂਦਾ ਤੋੜ ਲੈਂਦੇ ਫਿਰ ਕੀ ਆ, ਪਰ ਤੁਸੀਂ ਤੋੜ ਤਾਂ ਰਹੇ ਉਹਨੂੰ, ਰਿਪੇਅਰ ਕਰਾਉਣ ਦਾ ਵੀ ਸੋਚੋ ਨਾ।
0: ਇੱਕ ਤੁਸੀਂ ਜਿਹੜਾ ਵਿਸ਼ਾ ਰੱਖਿਆ ਹੈ ਸੜਕਾਂ ਨੂੰ ਪੁੱਟਣਾ, ਅਤੇ ਪੁੱਟਣ ਤੋਂ ਬਾਅਦ ਜਦ ਸੀਵਰੇਜ ਪਾ ਦਿੱਤਾ ਜਾਂਦਾ ਹੈ ਉਸ 'ਤੇ ਸਹੀ ਸਮੇਂ ਰਹਿੰਦੇ ਜਿਹੜਾ ਹੈ ਅੱਗੇ ਕਾਰਵਾਈ ਨਾ ਕਰਨਾ, ਇੱਕ ਬੜਾ ਅਹਿਮ ਇਹ ਗੱਲ ਤੁਸੀਂ ਇੱਕ ਜ਼ਿਕਰ ਜਿਹੜਾ ਹੈ ਕੀਤਾ। ਪਰ ਤੁਹਾਡੇ ਤੋਂ ਵਾਤਾਵਰਨ ਦਿਵਸ ਦੀ ਗੱਲਬਾਤ ਕਰ ਰਹੀ ਹਾਂ, ਇਸ ਦੇ ਨਾਲ ਹੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਸੀਂ, ਕਿਉਂਕਿ ਰੁੱਖਾਂ ਦੀ ਗੱਲ ਕੀਤੀ ਸੀ ਅਤੇ ਘਰ ਦੇ ਵਿੱਚ
1: ਜੀ
0: ਜੀ
1: ਹਾਈਵੇ ਤੇ ਹੀ ਜਾਂਦੇ ਆ, ਸਾਈਡਾਂ ਤੇ ਇੰਨੇ ਰੁੱਖ ਲੱਗੇ ਹੁੰਦੇ ਆ
0: ਜੀ,
1: ਹੁਣ ਸਰਕਾਰ ਜਿਹੜੀ ਸੜਕ ਚੋਰੀ ਕਰਨ ਦੇ ਰਿਕਾਰਡਿੰਗ ਦੇ ਇੰਨੇ ਰੁੱਖ ਪੱਟੀ ਜਾਂਦੀ ਵੀ ਕਰੇਨਾ ਲਾ ਲਾ ਕੇ ਲਾ ਲਾ ਕੇ, ਹੁਣ ਉੱਥੇ ਬੰਦਾ ਕੀ ਕਰੇਗਾ
0: ਜੀ,
1: ਤੁਸੀਂ ਆਪ ਸਮਝਦਾਰ ਹੈਗੇ ਹੋ
0: ਜੀ। ਚਲੋ ਇਹ ਤੇ ਜੀ
1: ਰੁੱਖ ਲਗਾ ਰਹੇ ਆ ਸਾਨੂੰ ਛਾਂ ਮਿਲ ਜਾਵੇ, ਸਾਨੂੰ ਹਵਾ ਮਿਲ ਜਾਵੇ, ਦੂਸਰੇ ਪਾਸੇ ਵੱਡੀਆਂ ਕਰੇਨਾ ਲਗਾ ਕੇ ਰੁੱਖ ਕੱਟ ਦਿੱਤੇ ਜਾਂਦੇ ਪਏ, ਪੱਟ ਦਿੱਤੇ ਜਾਂਦੇ ਪਏ ਆ।
0: ਇਹ ਤੇ ਰਹੀ ਗੱਲ ਸਰਕਾਰ ਦੀ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ, ਪਰ ਅਸੀਂ ਮਨੁੱਖੀ ਤੌਰ ਤੇ ਆਪਣੇ ਲੈਵਲ ਤੇ ਅਸੀਂ ਕੀ ਕੁਝ ਕਰ ਸਕਦੇ ਹਾਂ, ਕੋਈ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਕੋਈ ਸੁਧਾਰ ਕੀਤਾ, ਜਿਵੇਂ ਕਿ ਪਲਾਸਟਿਕ ਦੀ ਵਰਤੋਂ ਘਟਾਈ ਹੋਈ ਜਾਂ ਕੁਝ ਹੋਰ
1: ਕੁਝ ਕਰਨ ਯੋਗਾ ਰਿਹਾ ਹੀ ਨਹੀਂ ਗਾ, ਜੇਕਰ ਮਾਤੜ ਦਾ ਸੀ ਕੋਈ ਆਵਾਜ਼ ਉਠਾਉਣਾ ਵੀ ਚਾਹੁੰਦਾ ਵਾ
0: ਜੀ,
1: ਤੈਨੂੰ ਤਗੜਾ ਬੰਦਾ ਉਦੀ ਨੀਚੇ ਉਠਾ ਬਿਠਾ ਦਿੰਦਾ, ਕੋਈ ਕੋਈ ਗਲਤ ਲੈਂਗੁਏਜ ਬੋਲਦਾ ਵਾ ਜਾਂ ਕੋਈ ਵੱਡੇ ਬੰਦੇ ਦੀ ਅਫਸਰ ਦੀ ਪਹੁੰਚ ਕਰਾ ਫੋਨ ਕਰਾ ਦਿੰਦਾ, ਨਾਲ ਹੀ ਪਿੱਛੋਂ ਆਵਾਜ਼ ਆਉਂਦੀ ਹਾਂ ਵੀ ਤੂੰ ਚੁੱਪ ਕਰਕੇ ਬਹਿ ਜਾ, ਅਗਲਾ ਕਹਿੰਦਾ ਭਰਾਵਾ ਮੈਂ ਵਿੱਚੋਂ ਛਣਕਣਾ ਲੈਣਾ।
0: ਦੇਖੋ ਤੁਸੀਂ ਗੱਲ ਜਿਹੜੀ ਕੀਤੀ ਕਿ ਚੁੱਪ ਕਰਵਾ ਦਿੱਤਾ ਜਾਂਦਾ ਹੈ, ਤੇ ਅਕਸਰ ਦੇਖੋ ਗੱਲ ਰੱਖਣਾ ਜ਼ਰੂਰੀ ਹੁੰਦਾ ਹੈ, ਤੇ ਜਦ ਗੱਲ ਰੱਖੀ ਜਾਂਦੀ ਹੈ ਤੇ ਉਸਦਾ ਕੁਝ ਨਾ ਕੁਝ ਹਿੱਲਾ ਵਸੀਲਾ ਵੀ ਜ਼ਰੂਰ ਹੁੰਦਾ ਹੈ। ਅਗਰ ਅਸੀਂ ਕਹੀਏ ਕਿ ਗੱਲ ਸੁਣੀ ਨਹੀਂ ਜਾਂਦੀ ਤੇ ਬਿਲਕੁਲ ਹੀ ਗਲਤ ਹੈ, ਗੱਲ ਸੁਣੀ ਜਾਂਦੀ ਸਮਾਂ ਲੱਗਦਾ, ਕਹਿੰਦੇ ਚੰਗੀਆਂ ਚੀਜ਼ਾਂ ਨੂੰ ਵਕਤ ਲੱਗਦਾ, ਤੇ ਬਸ ਇਸ ਵਕਤ ਦਾ ਹੀ ਇੰਤਜ਼ਾਰ ਜਿਹੜਾ ਹੈ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਦੋਸਤੋ ਇਹਨਾਂ ਦੇ ਤਾਂ ਵਿਚਾਰ ਸੁਣ ਲਏ ਜਿਨ੍ਹਾਂ ਨੇ ਗੱਲਬਾਤ ਕੀਤੀ, ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਹੋਰ ਵੀ ਦੋਸਤਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਹੈ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ 'ਤੇ ਰੁੱਖ ਲਾਉਣ ਦੀ ਬਜਾਏ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ, ਕਿਹੜੀਆਂ ਆਪਣੀਆਂ ਜ਼ਿੰਦਗੀ ਦੇ ਵਿੱਚ ਨਵੀਆਂ ਹੈਬਿਟਸ ਐਡ ਔਨ ਕੀਤੀਆਂ।

0: प्रदूषण है। हेलो
1: हेलो मैडम जी, नमस्कार जी।
0: जी नमस्कार जी, कौन ते कित्थों जनाब?
1: मैडम जी मैं पॉल बोलदा सराबा नगर जलंधर तो।
0: जी पॉल जी, प्रोग्राम दे विच शिरकत कीती अज विश्व वातावरण दिवस असी मना रहे हां, ते सब तो पहला ते मैनू ये दसो कि तुहाडे पिंड या फिर जिथे तुसी रहंदे हो शहर दे विच पिछले 10 सालां विच वातावरण दा सब तो वड्डा बदलाव की देखण नूं मिलिया?
1: ਦੇਖੋ ਮੈਡਮ ਜੀ, ਜਿਵੇਂ ਅਸੀਂ ਨਾ ਪਹਿਲੇ ਅਸੀਂ ਪਿੰਡ 'ਚ ਰਹਿੰਦੇ ਸੀਗੇ, ਤਾਂ ਹੁਣ ਅਸੀਂ ਤਕਰੀਬਨ 15 ਤੋਂ ਇਹ ਜਲੰਧਰ ਸ਼ਹਿਰ 'ਚ ਰਹਿ ਰਹੇ ਹਾਂ। ਸਾਡਾ ਪਿੰਡ ਹੈਗਾ ਇੱਧਰੋਂ ਪਠਾਨਕੋਟ ਰੋਡ 'ਤੇ ਕਿਸ਼ਨਗੜ੍ਹ ਦੇ ਕੋਲ ਸਗਵਾਲ ਪਿੰਡ
0: ਜੀ।
1: ਅਤੇ ਜਦੋਂ ਅਸੀਂ ਇੱਥੇ ਸ਼ਹਿਰ ਵਿੱਚ ਆਉਣਾ ਸੀਗਾ ਤਾਂ ਆਏ ਹਾਂ, ਤਾਂ ਉਹ ਤੋਂ ਬਾਅਦ ਪਹਿਲੇ ਹਾਈਵੇ ਦੇ ਉੱਤੇ 1-way ਟ੍ਰੈਫਿਕ ਹੁੰਦੀ ਸੀ
0: ਜੀ,
1: ਫਿਰ 2-way ਹੋ ਗਈ, ਹੁਣ 4-way ਹੋ ਗਈ। ਤੇ ਜਿੰਨੇ ਸਾਈਡਾਂ ਤੇ ਦਰਖਤ ਲੱਗੇ ਸੀ ਸਾਰੇ ਉਹ ਗੌਰਮੈਂਟ ਨੇ ਕੱਟ ਦਿੱਤੇ, ਤੇ ਬਾਅਦ ਵਿੱਚ ਲਾਏ ਵੀ ਕੁਛ ਤਾਂ ਉਹ ਕੁਛ ਉੱਗੇ ਨਹੀਂ, ਕੁਛ ਪੱਟੇ ਗਏ, ਕੁਛ ਦਰਖਤਾਂ ਪਸ਼ੂਆਂ ਨੇ ਖਰਾਬ ਕਰ ਦਿੱਤੇ, ਜਾਂ ਕੁਛ ਲੋਕਾਂ ਨੇ ਬਸ ਵੀ ਵੱਢ ਦਿੱਤੇ ਆਪਣੇ ਜਿਹੜੇ ਖੇਤਾਂ ਵਿੱਚ ਆਉਂਦੇ ਸੀ
0: ਜੀ।
1: ਸਾਨੂੰ ਇਹ ਚਾਹੀਦਾ ਹੈਗਾ, ਜਦੋਂ ਜਿਵੇਂ ਮੇਰੇ ਤੋਂ ਪਹਿਲੇ ਵੀ ਮੇਰੇ ਕਾਲਰ ਨੇ ਇੱਕ ਨੇ ਗੱਲ ਕੀਤੀ ਆ ਵੀ ਜਿਵੇਂ ਸੀਵਰੇਜ ਦਾ ਲਾਈਨ ਲੈਣੀ ਹੁੰਦੀ ਆ, ਤਾਂ ਪਹਿਲੇ ਜਦੋਂ ਪੱਟਿਆ ਹੁੰਦਾ ਉਦੋਂ ਕੋਈ ਲਾਈਨ ਨਹੀਂ ਲੈਂਦਾ, ਜਦੋਂ ਸੜਕ ਬਣ ਜਾਂਦੀ ਹੈ ਤਾਂ ਫਿਰ ਕਹਿੰਦੇ ਸਾਨੂੰ ਵੀ ਸੀਵਰੇਜ ਦੀ ਲਾਈਨ ਚਾਹੀਦੀ ਹੈ ਜਾਂ ਸਾਨੂੰ ਪਾਣੀ ਦੀ ਲਾਈਨ ਚਾਹੀਦੀ ਆ
0: ਜੀ।
1: ਤੇ ਅਸੀਂ ਅਕਸਰ ਦੇਖਦੇ ਹਾਂ ਕਿ ਜਿਦੇ ਇਸ ਤਰ੍ਹਾਂ ਦੇ ਜੋ ਮਾਹੌਲ ਹੁੰਦਾ ਨਾ, ਏਦਾਂ ਜਦੋਂ ਹੁੰਦਾ ਆ ਤੇ ਸਾਰਾ ਕੁਛ ਡਿਸਟਰਬਿੰਗ ਹੋ ਜਾਂਦਾ। ਅਸੀਂ ਮੈਂ ਵਿਦੇਸ਼ ਵਿੱਚ ਵੀ ਗਿਆ ਸੀ, ਵਿਦੇਸ਼ ਵਿੱਚ ਅਸੀਂ ਗਏ ਹਾਂ ਤਾਂ ਉੱਥੇ ਜੇ ਬੰਦੇ ਦੀ ਬਾਂਹ ਜਿੰਨਾ ਮੋਟਾ ਦਰਖਤ ਹੋ ਜਾਵੇ ਨਾ
0: ਜੀ,
1: ਤੇ ਜੇ ਉੱਥੋਂ ਦੀ ਕਿਸੇ ਨੇ ਸੜਕ ਕੱਢਣੀ ਆ ਤਾਂ ਉਹ ਸੜਕ ਨੂੰ ਟਰਨ ਦੇ ਦਿੰਦੇ ਸੀ ਉੱਥੋਂ, ਇੰਨਾ ਉੱਥੇ ਦਰਖਤਾਂ ਦੀ ਕਦਰ ਕੀਤੀ ਜਾਂਦੀ ਸੀ
0: ਜੀ।
1: ਤੇ ਸਾਡੇ ਇੱਥੇ ਜਿਹੜੇ ਆ ਕੇ ਕਹਿ ਲਓ ਵੀ ਬੰਦੇ ਦੀ ਲਪੇਟ ਵਿੱਚ ਆਉਣ ਵਾਲਾ ਵੀ 4 ਫੁੱਟ ਦਾ ਦਰਖਤ ਵੀ ਜਿਹੜਾ ਉਹ ਕੱਟ ਦਿੱਤਾ ਜਾਂਦਾ ਹੈ
0: ਜੀ।
1: ਤੇ ਦਰਖਤਾਂ ਦੀ ਕਟਾਈ ਦੇ ਕਾਰਨ ਵੀ ਦੇਖੋ ਹੁਣ ਕਿੰਨਾ ਪੋਲਿਊਸ਼ਨ ਜ਼ਿਆਦਾ ਵੱਧ ਗਿਆ ਉਹਦੇ ਨਾਲ। ਦੂਸਰੀ ਵਜ੍ਹਾ ਇਹ ਹੋਈ ਕਿ ਲੋਕਾਂ ਨੂੰ ਗਰਮੀ ਜ਼ਿਆਦਾ ਲੱਗਦੀ, ਲੋਕੀ ਜ਼ਿਆਦਾ ਏਸੀ ਲਾਉਣ ਲੱਗ ਪਏ। ਏਸੀ ਲਾਉਂਦੇ ਆ ਤੇ ਇੱਕ ਏਸੀ ਜਿਹੜਾ ਆ ਉਹ 2 ਬਰਗਰ ਦੇ ਵੱਡੇ ਪੇੜਾਂ ਜਿੰਨਾ, ਜਿਹੜਾ 100 ਸਾਲ ਦਾ ਪੇੜ ਹੁੰਦਾ ਆ, ਉਨੀ ਆਕਸੀਜਨ ਨਹੀਂ ਪ੍ਰੀਵਿਊਡ ਕਰਦਾ ਜਿੰਨੀ ਕਿ ਇੱਕ ਜਿਹੜਾ ਏਸੀ ਆ ਉਹਨਾਂ ਪੋਲਿਊਸ਼ਨ ਫੈਲਾ ਦਿੰਦਾ
0: ਜੀ। ਬੜੀ ਇੱਥੇ
1: ਤੁਸੀਂ ਗੱਲ ਇਹ ਚਾਹੀਦਾ ਆ ਕਿ ਅਸੀਂ ਜੇ ਕਿਤੇ ਦੂਰ ਪਾਰ ਥੋੜਾ ਲਾਗੇ ਛੱਗੇ ਜਾਣਾ ਆ ਤਾਂ ਸਾਈਕਲ ਤੇ ਜਾਓ ਜਾਂ ਪੈਦਲ ਜਾਓ, ਤੇ ਪੋਲਿਊਸ਼ਨ ਉਹਦੇ ਨਾਲ ਜਿਵੇਂ ਆਪਾਂ ਗੱਡੀਆਂ ਚਲਾਉਂਦੇ ਆ ਉਹਦੇ ਨਾਲ ਵੀ ਪੋਲਿਊਸ਼ਨ ਫੈਲਦਾ ਆ। ਤੇ ਬਾਕੀ ਸਾਨੂੰ ਸਾਰਿਆਂ ਨੂੰ ਸੂਝਵਾਨ ਹੈ, ਸਾਰੇ ਸੂਝਵਾਨ, ਲੇਕਿਨ ਸੁਚੇਤ ਹੋਣ ਦੀ ਲੋੜ ਆ।
0: ਬਿਲਕੁਲ, ਇਹ ਜਿਹੜਾ ਤੁਸੀਂ ਗੱਲ ਹੁਣੇ ਕੀਤੀ ਨਾ ਕਿ ਸੁਚੇਤ ਹੋਣ ਦੀ ਜ਼ਰੂਰਤ ਹੈ, ਪਤਾ ਸਾਨੂੰ ਸਭ ਨੂੰ ਹੈ ਕਿ ਪ੍ਰਦੂਸ਼ਣ ਹੋ ਰਿਹਾ ਵਾਤਾਵਰਣ ਦੇ ਵਿੱਚ, ਸਾਡੀਆਂ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈ ਉਹ ਪ੍ਰਦੂਸ਼ਣ ਕਰ ਰਹੀਆਂ, ਪਰ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਪੌਲ ਜੀ ਬਹੁਤ ਵਧੀਆ, ਇੱਕ ਚੰਗਾ ਜਿਹੜਾ ਹੈ ਤੁਸੀਂ ਪੁਆਇੰਟ ਸਾਡੇ ਨਾਲ ਸਾਂਝਾ ਕੀਤਾ।
1: ਮੈਡਮ ਤੁਹਾਨੂੰ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਜਿਵੇਂ ਆਪਾਂ ਨਾ ਕਿਸੇ ਦੀ ਮੈਰਿਜ ਐਨਵਰਸਰੀ ਹੁੰਦੀ ਆ ਜਾਂ ਕਿਸੇ ਦਾ ਬਰਥਡੇ ਹੁੰਦਾ ਜਾਂ ਕਿਸੇ ਦਾ ਕੋਈ ਹੋਰ ਫੰਕਸ਼ਨ ਹੁੰਦਾ ਆ
0: ਜੀ,
1: ਤੇ ਸਾਨੂੰ ਇਹ ਚਾਹੀਦਾ ਹੈ ਵੀ ਜੇ ਅਸੀਂ ਇੱਕ ਮਠਿਆਈ ਦਾ ਡੱਬਾ ਦਿੰਦੇ ਹਾਂ, ਜੇ ਅੱਬਲਾ ਤਾਂ ਮਠਿਆਈ ਦਾ ਡੱਬਾ ਨਾ ਦਿਓ, ਜੇ ਮਠਿਆਈ ਦੇ ਦੇਣ ਦੀ ਡੱਬਾ ਹਿੰਮਤ ਸਾਡੇ ਕੋਲ ਹੈਗੀ ਆ ਤਾਂ ਨਾਲ ਇੱਕ ਪੇੜ ਪੌਦਾ ਵੀ ਜ਼ਰੂਰ ਦੇ ਦਿਓ। ਸਕਦੀ ਉਹ ਭਾਵੇਂ ਆਪਣੇ ਉਹ ਕਿਸੇ ਪਾਸੇ ਵੀ ਜਾ ਕੇ ਆਪਣੇ ਘਰ 'ਚ ਲਾਵੇ ਜਾਂ ਕਿਸੇ ਹੋਰ ਸੰਸਥਾ ਦੇ ਵਿੱਚ ਲਾਵੇ ਜਾਂ ਸਕੂਲ 'ਚ ਲਾਵੇ ਜਾਂ ਕਿਤੇ ਸ਼ਮਸ਼ਾਨ ਘਾਟ 'ਚ ਲਾਵੇ ਜਾਂ ਗੁਰਦੁਆਰੇ 'ਚ ਲਾਵੇ ਜਾਂ ਕਿਸੇ ਹੋਰ ਮੰਦਰ 'ਚ ਲਾਵੇ। ਇਸ ਤਰ੍ਹਾਂ ਦਾ ਸਾਨੂੰ ਉਪਰਾਲਾ ਕਰਾਂਗੇ ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਸਾਡੇ ਵਾਸਤੇ ਕੁਛ ਨਾ ਕੁਛ, ਉਹਦੇ ਵਾਸਤੇ ਅਸੀਂ ਕੁਛ ਨਾ ਕੁਛ ਬਚਾ ਲਈਏ।
0: ਦੇਖੋ ਰੁਕ, ਇੱਕ ਤੇ ਇੱਥੇ 2 ਗੱਲਾਂ ਹੋਈਆਂ, 2 ਵੀ ਨਹੀਂ 3 ਗੱਲਾਂ ਹੋਈਆਂ। ਇੱਕ ਤੇ ਤੁਸੀਂ ਤੋਹਫਾ ਦੇ ਦਿੱਤਾ ਘਰ ਆਏ ਮਹਿਮਾਨ ਨੂੰ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਇਸ ਦੇ ਨਾਲ ਹੀ ਨਾਲ ਕੁਦਰਤ ਨੂੰ ਵੀ ਇੱਕ ਤੁਸੀਂ ਕੁਦਰਤ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ, ਤੇ ਤੀਸਰੇ ਜਦ ਉਹ ਬੰਦਾ ਘਰ ਜਾ ਕੇ ਰੁੱਖ ਲਗਾਏਗਾ, ਉਹ ਪੌਦਾ ਲਾਏਗਾ, ਤੇ ਹੌਲੀ ਹੌਲੀ ਜਦ ਉਹ ਪੌਦਾ ਵੱਡਾ ਹੋਏਗਾ ਤਦ ਉਸਨੂੰ ਵੇਖ ਵੇਖ ਕੇ ਤੁਹਾਨੂੰ ਯਾਦ ਜ਼ਰੂਰ ਕਰੇਗਾ ਉਹ ਮਹਿਮਾਨ।
1: ਮੈਂ ਇੱਕ ਤੁਹਾਨੂੰ ਹੋਰ ਮੈਡਮ ਗੱਲ ਦੱਸਣੀ ਚਾਹੁੰਦਾ, ਅਸੀਂ ਜਦੋਂ ਪਿੰਡ 'ਚ ਰਹਿੰਦੇ ਸੀ ਨਾ, ਮੇਰੇ ਕੋਲ ਵੀ 70 ਕਿਸਮ ਦੀਆਂ ਵਰਾਇਟੀਆਂ ਲੱਗੀਆਂ ਆ, ਮੈਂ ਪੇੜ ਪੌਦਿਆਂ ਦੀਆਂ ਜੋ ਕਿਆਰੀਆਂ ਵਿੱਚ ਤੇ ਗਮਲਿਆਂ ਵਿੱਚ ਲੱਗੀਆਂ।
0: ਵਾਹ ਜੀ ਵਾਹ।
1: ਜਦੋਂ ਅਸੀਂ ਇੱਥੇ ਜਲੰਧਰ ਆਏ ਹਾਂ ਤਾਂ ਸਾਡੇ ਵਾਲਾ ਦੇਖ ਦੇਖ ਕੇ ਸਾਡੇ ਵਾਲਾ ਆਲੇ ਦਾ ਸਾਡੀ ਗਲੀ ਸਾਰੀ ਦੇ ਵਿੱਚ ਹੀ ਤਕਰੀਬਨ ਪੌਦੇ ਲਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਆ, ਗਮਲੇ ਰੱਖਣੇ ਸ਼ੁਰੂ ਕਰ ਦਿੱਤੇ ਕਿ ਹਰਿਆਲੀ ਸੋਹਣੀ ਲੱਗਦੀ ਆ।
0: ਫਟਾਫਟ ਇੰਤਜ਼ਾਰ ਕਰ ਰਹੇ ਹੈ ਕਿ ਕਦੋਂ ਇਹਨਾਂ ਦੋਨਾਂ ਦੀ ਗੱਲਬਾਤ ਖਤਮ ਹੋਏ ਤੇ ਸਾਡੀ ਵਾਰੀ ਆਏ। ਬਹੁਤ ਬਹੁਤ

0: ਸ਼ੁਕਰੀਆ ਇੱਕ ਵਾਰ ਫਿਰ
1: ਜੀ, ਸ਼ੁਕਰੀਆ ਤੁਹਾਡਾ।
0: ਦੋਸਤੋ ਗੱਲਬਾਤ ਕੀਤੀ ਪੋਲ ਜੀ ਨੇ ਕਿ ਹਰਿਆਲੀ ਰੁੱਖ ਜਿਹੜੇ ਆ ਹਰਿਆਲੀ ਲਿਆਉਂਦੇ ਹੈ, ਅਤੇ ਕਹਿੰਦੇ ਜਿੱਥੇ ਹਰਿਆਲੀ ਹੁੰਦੀ ਹੈ ਉੱਥੇ ਖੁਸ਼ਹਾਲੀ ਆਪਣੇ ਆਪ ਚਲੀ ਆਉਂਦੀ ਹੈ। ਹੈਲੋ,
2: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਜਨਾਬ?
2: ਮੈਮ ਮੈਂ ਕੁਲਬੀਰ ਸਿੰਘ ਬੋਲਦਾ ਲੁਧਿਆਣੇ ਤੋਂ ਜੀ।
0: ਜੀ ਕੁਲਬੀਰ ਜੀ, ਬੜੀ ਦੂਰੋਂ ਫੋਨ ਕੀਤਾ ਮੈਂ ਕਿਹਾ ਜੀ।
2: ਮੈਮ ਤੁਸੀਂ ਕੌਣ ਬੋਲਦੇ
0: ਜੀ? ਮੈਂ ਕਿਹਾ ਜੀ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ 'ਚ ਤੁਸੀਂ ਫੋਨ ਮਿਲਾਇਆ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਦੋਸਤ ਆਰ ਜੇ ਨੇਹਾ ਰਲਹਨ ਗੱਲ ਕਰ ਰਹੀ ਹੈ ਜੀ।
2: ਹੈਂਜੀ,
0: ਆਵਾਜ਼ ਆ ਰਹੀ ਹੈ ਜੀ?
2: ਬਿਲਕੁਲ ਪੂਰੀ ਆ ਰਹੀ ਹੈ।
0: ਮੈਂ ਕਿਹਾ ਜੀ ਮੈਨੂੰ ਲੱਗਦਾ ਤੁਹਾਡਾ ਫੋਨ ਮਿਲ ਗਿਆ, ਪਰ ਤੁਸੀਂ ਪਹਿਲਾਂ ਸਾਡੀਆਂ ਗੱਲਾਂ ਨਹੀਂ ਸੁਣੀਆਂ, ਤਾਂ ਹੀ ਤੁਸੀਂ ਮੇਰਾ ਨਾਮ ਪੁੱਛਿਆ ਹੈ।
2: ਪੁਰਾਣਾ ਦੋਸਤ ਆ ਮੈਂ ਤੁਹਾਡਾ।
0: ਅੱਛਾ ਜੀ, ਚਲੋ ਬਹੁਤ ਬਹੁਤ ਵਧੀਆ ਲੱਗਾ ਕਿ ਤੁਸੀਂ ਪੁਰਾਣੇ ਦੋਸਤ ਨੇ, ਸਾਨੂੰ ਐਫ ਐਮ ਰੇਨਬੋ ਦੇ ਰਾਹੀਂ ਜਿਹੜਾ ਗੱਲਬਾਤ ਕੀਤੀ, ਦੁਬਾਰਾ ਸ਼ਿਰਕਤ ਕੀਤੀ। ਅਤੇ
2: ਜੀ
0: ਕੁਲਬੀਰ ਜੀ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਏ, ਵਿਸ਼ਵ ਵਾਤਾਵਰਨ ਦਿਵਸ ਹੈ ਅੱਜ, ਪੁਰਾਣੇ ਦੋਸਤ ਹੋ ਤੇ ਤੁਸੀਂ ਦੱਸੋ ਸਾਨੂੰ ਕਿ ਪ੍ਰਦੂਸ਼ਣ ਅਸਲ ਦੇ ਵਿੱਚ ਹੈ ਕੀ? ਸਿਰਫ ਹਵਾ ਦਾ ਦੂਸ਼ਿਤ ਹੋਣਾ ਹੀ ਪ੍ਰਦੂਸ਼ਣ ਹੈ, ਜਾਂ ਪ੍ਰਦੂਸ਼ਣ ਹੋਰ ਵੀ ਕੁਝ ਤਰ੍ਹਾਂ ਦਾ ਹੁੰਦਾ ਹੈ?
2: ਦੇਖੋ ਜਿਹੜਾ ਪ੍ਰਦੂਸ਼ਣ ਆ
0: ਜੀ,
2: ਇੱਕ ਤਾਂ ਸਾਡੇ ਲੁਧਿਆਣੇ ਚ ਗੰਦਾ ਨਾਲਾ ਚੱਲਦਾ ਜੀ
0: ਜੀ,
2: ਤੇ ਉਹ ਨਾ ਜਾ ਕੇ ਸਤਲੁਜ ਚ ਮਿਲ ਜਾਂਦਾ
0: ਜੀ,
2: ਤੇ ਇਹ ਵੀ ਪ੍ਰਦੂਸ਼ਣ ਹੀ ਆ ਜੀ। ਦੇਖੋ ਕਿੰਨਾ ਪਾਣੀ ਚੱਲਦਾ ਇਹਦੇ ਚ ਲੁਧਿਆਣੇ ਸ਼ਹਿਰ ਦਾ, ਸਾਰਾ ਗਾਹਾਂ ਜਾ ਕੇ ਇਹ ਗੰਦੇ ਆਪਣੇ ਸਤਲੁਜ ਚ ਮਿਲ ਜਾਂਦਾ ਜੀ
0: ਜੀ,
2: ਤੇ ਇਹਦਾ ਵੀ ਕੁਛ ਸੋਚਣਾ ਚਾਹੀਦਾ ਸਰਕਾਰ ਨੂੰ
0: ਜੀ। ਬਿਲਕੁਲ, ਸਰਕਾਰ ਬਾਰੇ ਤਾਂ ਜੀ
2: ਹੁਣ ਦਰਖਤ ਬਹੁਤ ਲਾਉਂਦੇ ਆ ਜੀ
0: ਜੀ। ਕੁਲਬੀਰ ਜੀ ਤੁਹਾਡੀ ਗੱਲ ਨੂੰ ਇੱਥੇ ਮੈਂ ਰੋਕ ਰਹੀ ਹਾਂ, ਗੱਲ ਤੁਹਾਡੀ ਰੋਕ ਰਹੀ ਹਾਂ ਵਿੱਚ, ਕਾਰਨ ਕਿ ਵਿਸ਼ਵ ਵਾਤਾਵਰਨ ਦਿਵਸ ਇਹ ਅੱਜ ਅਸੀਂ ਜੁੜੇ ਹਾਂ, ਪ੍ਰੋਗਰਾਮ ਦਾ ਨਾਮ ਕੀ ਹੈ ਜੀ? ਪਬਲਿਕ ਮੰਚ, ਤੇ ਅਸੀਂ ਪਬਲਿਕ ਯਾਨੀ ਕਿ ਅਸੀਂ ਜਨਤਾ ਆਪਣੇ ਲੈਵਲ ਤੇ ਕੀ ਕੰਮ ਕਰ ਸਕਦੀ ਹੈ, ਇਸ ਵਾਤਾਵਰਨ ਦੀ ਸਾਂਭ ਸੰਭਾਲ ਕਿੱਦਾਂ ਕਰ ਸਕਦੀ ਹੈ, ਕੀ ਛੋਟੀਆਂ ਛੋਟੀਆਂ ਚੀਜ਼ਾਂ, ਉਹਨਾਂ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਬਾਕੀ ਸੁਣਨ ਵਾਲਿਆਂ ਵਾਸਤੇ ਵੀ ਮਦਦਗਾਰ ਸਾਬਿਤ ਹੋਣਗੇ।
2: ਦੇਖੋ ਅਸੀਂ ਵਾਤਾਵਰਨ ਦੇ ਲਈ ਆਪਾਂ ਸਾਫ ਸਫਾਈ ਰੱਖੀਏ
0: ਜੀ,
2: ਮੈਂ ਜਿੰਨੇ ਹੋ ਸਕਣ ਵੱਧ ਤੋਂ ਵੱਧ ਦਰਖਤ ਲਾਈਏ ਜੀ
0: ਜੀ। ਬਹੁਤ ਖੂਬ ਜੀ,
2: ਹੈ ਜੀ
0: ਬਹੁਤ ਖੂਬ ਜੀ।
2: ਹਾਂਜੀ ਹਾਂਜੀ, ਮੈਮ ਸਾਫ ਸਫਾਈ ਪਹਿਲਾਂ ਜ਼ਰੂਰੀ ਹੈ ਜੀ
0: ਜੀ, ਬਿਲਕੁਲ ਸਾਫ ਸਫਾਈ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ, ਕਾਰਨ ਜੇਕਰ ਸਾਫ ਸੁਥਰੀ ਜਗ੍ਹਾ ਹੋਏਗੀ ਤਦੇ ਤਾਂ ਫਿਰ ਦਿਮਾਗ ਜਿਹੜਾ ਸ਼ਾਂਤ ਹੋਏਗਾ, ਚੰਗੀਆਂ ਚੀਜ਼ਾਂ ਸੋਚ ਪਾਏਗਾ,
2: ਬਿਮਾਰੀਆਂ ਤੋਂ ਆਪਾਂ ਰਹਿਤ ਰਹਿ ਸਕਾਂਗੇ ਜੀ
0: ਜੀ। ਬਹੁਤ ਬਹੁਤ ਸ਼ੁਕਰੀਆ ਕੁਲਬੀਰ ਜੀ ਫੋਨ ਕਰਨ ਵਾਸਤੇ। ਦੋਸਤੋ ਇਹਨਾਂ ਨੇ ਤਾਂ ਆਪਣੇ ਵਿਚਾਰ ਦੱਸ ਦਿੱਤੇ, ਤੇ ਨਾਲ ਹੀ ਨਾਲ ਇੱਕ ਸੁਨੇਹਾ ਵੀ ਦੇ ਦਿੱਤਾ, ਇੱਕ ਹੱਲ ਵੀ ਦੱਸਤਾ। ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਵਾਤਾਵਰਨ ਖਰਾਬ ਹੋ ਰਿਹਾ, ਪ੍ਰਦੂਸ਼ਿਤ ਹੋ ਰਿਹਾ, ਇਸ ਬਾਰੇ ਗੱਲਬਾਤ ਕਰਦੇ ਹਾਂ। ਜ਼ਰੂਰੀ ਹੈ ਜਿਹੜੀਆਂ ਚੀਜ਼ਾਂ ਪ੍ਰਦੂਸ਼ਣ ਕਰ ਰਹੀਆਂ ਉਹਨਾਂ ਚੀਜ਼ਾਂ 'ਤੇ ਗੌਰ ਕਰੀਏ। ਪ੍ਰੋਗਰਾਮ ਪਬਲਿਕ ਮੰਚ ਵਿੱਚ ਜੁੜੇ ਹੋਏ ਤੁਸੀਂ ਆਪਣੀ ਦੋਸਤ ਆਰ ਜੇ ਨੇਹਾ ਰਲਹ ਦੇ ਨਾਲ, ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈ ਇਸ ਵਿਸ਼ੇ ਨੂੰ ਲੈ ਕੇ, ਪਰ ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਅਤੇ ਜ਼ਹਰਾ ਖਾਨ ਦੀ ਆਵਾਜ਼ ਵਿੱਚ ਇੱਕ ਗੀਤ।

0: ਪ੍ਰੋਗਰਾਮ ਦੇ ਅਗਲੇ ਦੋਸਤ ਜੁੜ ਗਏ ਨੇ ਤੇ ਆਓ ਜੀ ਸਵਾਗਤ ਕਰਦੇ ਤੇ ਜਾਣਦੇ ਹਾਂ ਕਿੱਥੋਂ ਤੇ ਕਿਹਨਾਂ ਨੇ ਮਿਲਾਇਆ ਜੀ ਫੋਨ। ਹੈਲੋ
1: ਹੈਲੋ
0: ਜੀ, ਕੌਣ ਤੇ ਕਿੱਥੋਂ ਜਨਾਬ?
1: ਇਕਬਾਲ ਸਿੰਘ ਬੋਲ ਰਿਹਾ ਜੀ, ਅੰਮ੍ਰਿਤਸਰ ਤੋਂ।
0: ਜੀ ਇਕਬਾਲ ਸਿੰਘ ਜੀ, ਪ੍ਰੋਗਰਾਮ ਪਬਲਿਕ ਮੰਚ ਦਾ ਹਿੱਸਾ ਬਣੇ ਹੋ ਤੇ ਪ੍ਰਦੂਸ਼ਣ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਵਾਤਾਵਰਣ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਭਾਵ ਪਾ ਰਹੀਆਂ। ਬਹੁਤ ਸਾਰੇ ਦੋਸਤਾਂ ਨੇ ਹਵਾ ਦੇ ਪ੍ਰਦੂਸ਼ਣ ਦੀ ਗੱਲ ਕੀਤੀ, ਪਾਣੀ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪ੍ਰਦੂਸ਼ਣ ਬਹੁਤ ਸਾਰੇ ਨੇ, ਪਰ ਅਸੀਂ ਰੋਜ਼ਮਰ੍ਰਾ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹਰ ਚੀਜ਼ਾਂ ਨੇ ਜੋ ਅਪਣਾ ਸਕਦੇ ਹਾਂ ਇਸ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ?
1: ਹਾਂ ਮੈਡਮ ਜੀ, ਮੈਂ ਸਾਰੇ ਸੂਚਿਆਂ ਨੂੰ ਤੇ ਤੁਹਾਨੂੰ ਵੀ
0: ਜੀ
1: ਦੱਸਣ ਚਾਹੁੰਦਾ ਜੀ
0: ਜੀ
1: ਵੀ ਸਭ ਤੋਂ ਪਹਿਲਾਂ ਘਰ ਦੇ ਵਿੱਚ ਜਿਹੜਾ ਨਾ ਜੀ ਆਪਾਂ ਪਲਾਸਟਿਕ ਦੀ ਵਰਤੋਂ ਬਹੁਤ ਜ਼ਿਆਦਾ ਕਰਨਾ ਪਿਆ ਜੀ
0: ਜੀ
1: ਤੇ ਉਹੜਾ ਪਲਾਸਟਿਕ ਹੁੰਦਾ ਵਾ ਉਹਨੂੰ ਅਸੀਂ ਬਾਹਰ ਵੇਸਟ ਜਿਹੜਾ ਨਾ ਕਾਫੀ ਉਹਨੂੰ ਸੁੱਟ ਦਿੰਦੇ ਹਾਂ ਜੀ। ਉਹ ਜਦੋਂ ਜ਼ਿਆਦਾ ਵੇਸਟ ਹੋ ਜਾਂਦਾ ਨਾ ਪਲਾਸਟਿਕ ਮੈਡਮ ਜੀ, ਉਹ ਜਿਹੜਾ ਵੇਸਟ ਆ ਉਹ ਵੀ ਪੋਲਿਊਸ਼ਨ ਜਿਹੜਾ ਨਾ ਉਹਦਾ ਕਾਰਨ ਬਣ ਜਾਂਦਾ, ਕਿਉਂਕਿ ਜਦੋਂ ਗਰਮੀ ਆਉਂਦੀ ਨਾ ਜੀ ਉਦੋਂ ਉਹਦੇ ਵਿੱਚੋਂ ਕਈ ਤਰ੍ਹਾਂ ਦੀ ਗੈਸਾਂ ਨਿਕਲਦੀਆਂ ਪਲਾਸਟਿਕ ਵਿੱਚੋਂ, ਉਹ ਉੱਪਰ ਉੱਪਰ ਜਾਂਦੀਆਂ ਹਵਾ ਦੇ ਵਿੱਚ ਜੀ, ਠੀਕ ਹੈ ਜੀ
0: ਜੀ।
1: ਉਹ ਤੋਂ ਵੀ ਪੋਲਿਊਸ਼ਨ ਬਣਦਾ
0: ਉਹਦੇ ਨਾਲ ਪੋਲਿਊਸ਼ਨ।
1: ਹਾਂਜੀ, ਉਸ ਤੋਂ ਬਾਅਦ ਜਿਹੜਾ ਪਾਣੀ ਹੈ ਮੈਡਮ ਜੀ ਉਹ ਬਹੁਤ ਜ਼ਿਆਦਾ ਨੀਚੇ ਜਾ ਚੁੱਕਾ, ਸਾਡੀਆਂ ਆਪਣੀਆਂ ਮਤਲਬ ਕਿ ਜਿਹੜੀਆਂ ਨਾ ਗਲਤੀਆਂ ਕਰਕੇ ਅਸੀਂ ਪਾਣੀ ਦੀ ਦੁਰਵਰਤੋਂ ਬਹੁਤ ਜ਼ਿਆਦਾ ਕਰਤੀ ਹੈ ਜੀ, ਠੀਕ ਹੈ ਜੀ। ਉਹਦੇ ਕਰਕੇ ਪਾਣੀ ਬਹੁਤ ਥੱਲੇ ਜਾਣ ਕਰਕੇ ਜਿਹੜੇ ਰੋਖੇ ਆ ਉਹ ਵੀ ਆਪਾਂ ਬਹੁਤ ਘੱਟਤੇ ਮੈਡਮ ਜੀ,
0: ਜੀ
1: ਉਹਦੇ ਕਰਕੇ ਜਿਹੜਾ ਨਾ ਇਹ ਸਾਰਾ ਗਲੋਬਲ ਵਾਰਮਿੰਗ ਹੋ ਗਈ ਹੈ ਜੀ।
0: ਅੱਛਾ, ਤੁਸੀਂ ਰੁੱਖ ਦੀ ਗੱਲ ਕੀਤੀ, ਕੀ ਕੋਈ ਕੀ ਕਦੇ ਤੁਸੀਂ ਕੋਈ ਰੁੱਖ ਲਗਾਇਆ, ਕੋਈ ਪੌਦਾ ਲਗਾਇਆ ਕਿਤੇ ਘਰ ਜਾਂ ਬਾਹਰ?
1: ਮੈਂ ਮੈਡਮ ਜੀ ਜਦੋਂ ਡਿਊਟੀ ਕਰਦਾ ਸੀ ਨਾ
0: ਜੀ
1: ਤੇ ਮੈਂ ਤਕਰੀਬਨ ਜਿਹੜਾ ਵਾ ਉਹ ਇੱਕ ਮਹੀਨੇ ਦੇ ਵਿੱਚ ਜਿਹੜਾ ਨਾ 15-20 ਜਿਹੜੇ ਆ ਉਹ ਫਲਦਾਰ ਰੁੱਖ ਜਿਹੜੇ ਨਾ ਲਗਾ ਦਿੰਦਾ ਜੀ।
0: ਅੱਛਾ ਜੀ,
1: ਲਗਾਉਂਦਾ ਰਿਹਾ ਜੀ। ਉਹ ਹੋਰ ਪੂਰੇ ਦਰਖਤ ਬਣ ਗਏ ਬਹੁਤ ਵੱਡੇ ਤੇ ਫਲਦਾਰ ਬਣ ਗਏ ਨੇ ਤੇ ਉਹਦੇ ਵਿੱਚ ਜਿਹੜੇ ਨਾ ਜੀ ਇੱਕ ਅੰਬ ਦਾ ਦਰਖਤ ਹੈਗੇ ਜੀ, ਅੰਬ ਤੇ ਜ਼ਿਆਦਾ ਹੈਗੇ ਆ
0: ਜੀ।
1: ਉਸ ਤੋਂ ਬਾਅਦ ਲੀਚੀਆਂ ਹੁੰਦੀਆਂ ਉਹ ਵੀ ਹੈਗੇ ਆ ਜੀ। ਉਸ ਤੋਂ ਅਨਾਰ ਦੇ ਵੀ ਰੁੱਖ ਹੈਗੇ ਜੀ, ਠੀਕ ਹੈ ਜੀ
0: ਜੀ।
1: ਤੇ ਬਹੁਤ ਜ਼ਿਆਦਾ ਰੁੱਖ ਜਿਹੜੇ ਨਾ ਉਹ ਇੰਨੇ ਕੁ ਲਾਤੇ ਆ ਵੀ ਬਹੁਤ ਹਰਿਆਲੀ ਹੋ ਗਈ ਉੱਥੇ ਸਾਡੇ ਲਾਗੇ।

0: ਕਿ ਜਿੱਥੇ ਮੈਂ ਡਿਊਟੀ ਕਰਦਾ ਰਿਹਾ, ਜਿੱਥੇ ਮੈਂ ਰਿਹਾ ਬਹੁਤ ਜਗ੍ਹਾ ਰਿਹਾ ਮੈਂ, ਤੇ ਉਹ ਤਕਰੀਬਨ ਮੈਂ ਉੱਥੇ ਫਲ ਨੂੰ ਕਾਫੀ ਫਲ ਦਾ ਰੁੱਖ ਲਾਇਆ ਮੈਡਮ ਜੀ, ਕਿਉਂਕਿ ਫਲ ਦਾ ਰੁੱਖ ਲਾਉਣ ਦਾ ਇਹ ਫਾਇਦਾ ਹੁੰਦਾ, ਇੱਕ ਤੇ ਉਹਦੇ ਫਲ ਜਿਹੜੇ ਅਸੀਂ ਖਾ ਲੈਂਦੇ ਹਾਂ ਜੀ,
1: ਬਿਲਕੁਲ,
0: ਇੱਕ ਜਿਹੜੀ ਆ ਉਹਦੀ ਹਰਿਆਲੀ ਜਿਹੜੀ ਆ ਉਹ ਵਾਤਾਵਰਨ ਨੂੰ ਜਿਹੜਾ ਨਾ ਉਹ ਬਹੁਤ ਫਾਇਦਾ ਦਿੰਦੀ ਆ
1: ਜੀ। ਹਰਿਆਲੀ ਹਰਿਆਲੀ ਰਹਿੰਦੀ ਹੈ, ਵਾਤਾਵਰਨ ਦੀ ਵੀ ਸਾਂਭ ਸੰਭਾਲ ਹੋ ਗਈ ਤੇ ਆਪਣੀ ਜਿਹੜੇ ਹੈ ਆਪਣੀ ਸਿਹਤ ਦੀ ਵੀ ਸੰਭਾਲ ਹੋ ਗਈ ਇੱਥੇ।
0: ਹਾਂਜੀ, ਤੇ ਜਿਹੜੀ ਆਪਾਂ ਜਿੱਦਾਂ ਐਵੇਂ ਕੋਈ ਚੀਜ਼ ਫਾਸਟ ਫੂਡ ਖਾਈ ਜਾਂਦੇ ਹਾਂ ਜੀ, ਤੇ ਆਪਾਂ ਜਦੋਂ ਫਲ ਖਾਂਦੇ ਹਾਂ ਨਾ ਜੀ, ਉਹ ਸਾਡੀ ਵੈਸੇ ਹੈਲਥ ਵਾਸਤੇ ਬਹੁਤ ਚੰਗੇ ਹੈ
1: ਜੀ। ਬਹੁਤ ਖੂਬ, ਬਹੁਤ ਚੰਗਾ ਲੱਗਾ ਇਕਬਾਲ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ,
0: ਤੁਹਾਡਾ ਬਹੁਤ ਧੰਨਵਾਦ ਮੈਡਮ
1: ਜੀ। ਦੋਸਤੋ, ਵਿਸ਼ਵ ਵਾਤਾਵਰਨ ਦਿਵਸ ਉਹ ਦਿਨ, ਉਹ ਖਾਸ ਦਿਨ ਜਦ ਸਾਨੂੰ ਵਾਤਾਵਰਨ ਵੱਲ ਜਿਹੜਾ ਹੋਰ ਵੀ ਜ਼ਿਆਦਾ ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਪਲੈਨਟਸ ਤੇ 8 ਨੇ ਯੂਨੀਵਰਸ ਦੇ ਵਿੱਚ, ਪਰ ਸਿਰਫ ਇੱਕ ਪਲੈਨਟ ਹੈ ਜਿੱਥੇ ਜ਼ਿੰਦਗੀ ਹੈ, ਉਸ ਪਲੈਨਟ ਦਾ ਨਾਂ ਹੈ ਅਰਥ, ਧਰਤੀ। ਇਸ ਕਰਕੇ ਇਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਕਿਹੜੀਆਂ ਚੀਜ਼ਾਂ ਨੇ ਜੋ ਇਸ ਨੂੰ ਖਰਾਬ ਕਰ ਰਹੀਆਂ ਨੇ ਜਾਂ ਫਿਰ ਪ੍ਰਭਾਵਿਤ ਕਰ ਰਹੀਆਂ ਨੇ। ਤੇ ਬਸ ਅੱਜ ਇਹਨਾਂ ਚੀਜ਼ਾਂ ਬਾਰੇ ਹੀ ਗੱਲਬਾਤ ਕਰਨ ਵਾਸਤੇ ਅਸੀਂ ਜੁੜੇ ਹਾਂ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਤੁਹਾਡੇ ਨਾਲ।

0: ਵਾਤਾਵਰਣ ਵਿੱਚੋਂ ਸੋਖ ਰਿਹਾ ਹੈ। ਅਤੇ ਜੇਕਰ ਅਸੀਂ ਸਾਰੇ ਇੱਕ ਪੇੜ ਲਗਾਈਏ, ਸਰਕਾਰ ਦੀ ਮੁਹਿੰਮ ਜਿਹੜੀ ਹੈ ਏਕ ਪੇੜ ਮਾਂ ਕੇ ਨਾਮ, ਅਜਿਹੀਆਂ ਮੁਹਿੰਮਾਂ ਦਾ ਹਿੱਸਾ ਬਣੀਏ ਤਾਂ ਇਸ ਦੁਨੀਆ ਦੇ ਵਿੱਚ ਵਾਤਾਵਰਣ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ, ਜੋ ਗਲੋਬਲ ਵਾਰਮਿੰਗ ਦਾ ਕਾਰਨ ਬਣ ਰਹੀ ਹੈ, ਕਲਾਈਮੇਟ ਚੇਂਜ ਦਾ ਕਾਰਨ ਬਣ ਰਹੀ ਹੈ, ਉਸ ਵਿੱਚ ਕਿੰਨਾ ਜ਼ਿਆਦਾ ਸੁਧਾਰ ਵੇਖਣ ਨੂੰ ਮਿਲੇਗਾ। ਅਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਜੁੜ ਚੁੱਕੇ ਨੇ ਸਾਡੇ ਅਗਲੇ ਦੋਸਤ। ਆਓ ਫਿਰ ਜਾਣਦੇ ਹਾਂ ਇਹਨਾਂ ਤੋਂ ਹੀ ਕਿ ਕਿੱਥੋਂ ਮਿਲਾਇਆ ਜੀ ਇਹਨਾਂ ਨੇ ਫੋਨ, ਅਤੇ ਅੱਜ ਵਾਤਾਵਰਣ ਦਿਵਸ 'ਤੇ ਕੀ ਕੁਝ ਸਾਂਝਾ ਕਰਨਾ ਚਾਹੁੰਦੇ ਨੇ। ਹੈਲੋ,
1: ਹੈਲੋ
0: ਜੀ, ਮੈਂ ਕਿਹਾ ਜੀ ਜਨਾਬ ਪਹਿਲਾਂ ਤਾਂ ਆਪਣਾ ਨਾਮ ਅਤੇ ਪਤਾ ਦੱਸ ਦਿਓ ਜੀ।
1: ਨਰੇਸ਼ ਕੁਮਾਰ
0: ਜੀ। ਨਰੇਸ਼ ਕੁਮਾਰ ਜੀ, ਕਿਹੜੀ ਜਗ੍ਹਾ ਤੋਂ ਮਿਲਾਇਆ ਜੀ ਫੋਨ?
1: ਮੈਂ ਜਲੰਧਰ ਤੋਂ ਬੋਲ ਰਿਹਾ
0: ਜੀ। ਨਰੇਸ਼ ਕੁਮਾਰ ਜੀ, ਗੱਲ ਵਾਤਾਵਰਣ ਦੀ ਕਰੀਏ ਤੇ ਘਰ ਦੇ ਵਿੱਚ ਮੈਨੂੰ ਕੋਈ ਅਜਿਹੀ ਚੀਜ਼ ਦੱਸੋ ਜੋ ਕਿ ਤੁਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਂ ਫਿਰ ਬਚਪਨ ਤੋਂ ਹੀ ਅਪਣਾ ਰਹੇ ਹੋ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ।
1: ਹੈਲੋ
0: ਜੀ, ਨਰੇਸ਼ ਜੀ ਆਵਾਜ਼ ਆ ਰਹੀ ਹੈ, ਸੁਣ ਪਾ ਰਹੇ ਹੋ?
1: ਹਾਂਜੀ, ਬਹੁਤ ਘੱਟ ਆ ਰਹੀ ਆਵਾਜ਼
0: ਜੀ। ਹੁਣ ਆ ਰਹੀ ਹੈ ਜੀ? ਨਰੇਸ਼ ਜੀ ਜੀ ਨਰੇਸ਼ ਜੀ, ਗੱਲ ਕਰ ਰਹੇ ਹਾਂ ਵਾਤਾਵਰਣ ਦਿਵਸ ਤੇ, ਤੇ ਤੁਸੀਂ ਵਾਤਾਵਰਣ ਨੂੰ ਲੈ ਕੇ ਕਿੰਨੇ ਸੁਚੇਤ ਹੋ ਇਹ ਸਾਨੂੰ ਪਤਾ ਚੱਲੇਗਾ। ਇੱਕ ਸਵਾਲ ਜੋ ਮੈਂ ਪੁੱਛਣ ਜਾ ਰਹੀ ਹਾਂ, ਜਦੋਂ ਪਹਿਲਾਂ ਤਾਂ ਮੈਨੂੰ ਦੱਸੋ ਘਰ ਦੇ ਜਦੋਂ ਸਮਾਨ ਲੈਣ ਜਾਂਦੇ ਹੋ ਕਿਸ ਤਰ੍ਹਾਂ ਜਿਹੜਾ ਸਮਾਨ ਹੈ ਪੈਕ ਕਰਕੇ ਘਰ ਲੈ ਕੇ ਆਉਂਦੇ ਹੋ, ਲਾਈਕ ਦੁਕਾਨਦਾਰ ਤੋਂ ਲਿਫਾਫਾ ਲੈਂਦੇ ਹੋ ਜਾਂ ਘਰੋਂ ਲੈ ਕੇ ਜਾਂਦੇ ਹੋ, ਕੁਝ ਇਸ ਬਾਰੇ ਦੱਸੋ। ਪੋਲੀਥੀਨ ਦੀ ਇਹੀ ਕਹਿੰਦੇ ਜੀ ਜੀ, ਜੇਕਰ ਇਸ ਦੇ ਨਾਲ ਅਸੀਂ ਇਸ ਦੀ ਬਜਾਏ ਜਿਹੜਾ ਹੈ ਕੱਪੜੇ ਦੇ ਥੈਲੇ ਦੀ ਵਰਤੋਂ ਕਰੀਏ ਜਾਂ ਪੇਪਰ ਬੈਗਸ ਦੀ ਵਰਤੋਂ ਕਰੀਏ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਵਾਤਾਵਰਨ ਜਿਹੜਾ ਹੈ ਅਸੀਂ ਕੁਝ ਇੱਕ ਖਾਸ ਕੰਮ ਇੱਕ ਕਦਮ ਚੁੱਕ ਸਕਦੇ ਹਾਂ?
1: ਮੈਡਮ ਤੁਸੀਂ ਕਿਸ ਤਰ੍ਹਾਂ ਕਰਦੇ ਹੋ, ਮੇਰੀ ਗੱਲ ਸੁਣੋ, ਤੁਸੀਂ ਜੋਬ ਤੋਂ ਮੰਨ ਲਓ ਬਾਹਰ ਜਾ ਰਹੇ ਹੋ
0: ਜੀ,
1: ਛੁੱਟੀ ਕਰਕੇ ਜਾਓਗੇ
0: ਜੀ,
1: ਤੁਸੀਂ ਐਮਰਜੈਂਸੀ ਕੋਈ ਸਮਾਨ ਲੈਣਾ ਹੈ
0: ਜੀ,
1: ਥੈਲਾ ਨਾਲ ਲੈ ਕੇ ਆਇਓ
0: ਜੀ ਜੀ। ਇੱਥੇ ਇਹ ਵੀ ਆਪਾਂ ਗੱਲ ਤੇ ਤੁਹਾਡਾ ਪੁਆਇੰਟ ਤਾਂ ਬਿਲਕੁਲ ਸਹੀ ਹੈ ਕਿ ਬਿਜ਼ੀ ਲਾਈਫ ਆਫਿਸ ਵਿੱਚੋਂ ਨਿਕਲੇ ਜਾਂ ਕਾਲਜ ਤੋਂ ਅਸੀਂ ਸਾਡੇ ਕੋਲ ਚੀਜ਼ਾਂ ਨਹੀਂ ਹੁੰਦੀਆਂ, ਪਰ ਇੱਕ ਜਿਹੜਾ ਹੈ ਬੈਗ ਜਿਹੜਾ ਹੈ, ਮੈਨੂੰ ਕਿਸੇ ਨਾ ਇੱਕ ਵਾਰੀ ਇਹਦੀ ਮੈਂ ਜਦੋਂ ਤੁਸੀਂ ਗੱਲ ਕੀਤੀ, ਪਹਿਲਾਂ ਅਸੀਂ ਵੀ ਪੋਲੀਥੀਨ ਲੈਂਦੇ ਹੁੰਦੇ ਸੀ, ਪਰ ਫਿਰ ਇੱਕ ਮੈਂ ਬੀਬੀ ਨੂੰ ਦੇਖਿਆ ਦੁਕਾਨ 'ਤੇ ਗਈ, ਉਹ ਆਪਣਾ ਥੈਲਾ ਹਮੇਸ਼ਾ ਲੈ ਕੇ ਆਉਂਦੇ ਸੀ ਹਰ ਸ਼ਾਮ ਨੂੰ ਜਦੋਂ ਵੀ ਦੁੱਧ ਲੈਣ ਆਉਣਾ ਉਹਨਾਂ ਨੇ, ਅਤੇ ਮੈਂ ਇੱਕ ਵਾਰੀ ਪੁੱਛ ਹੀ ਲਿਆ ਵੀ ਕਿ ਤੁਸੀਂ ਥੈਲਾ ਕਿਉਂ ਲੈ ਕੇ ਆਉਂਦੇ ਹੋ, ਮਤਲਬ ਦੁਕਾਨਦਾਰ ਜੇ ਦੇ ਰਿਹਾ ਕਿਉਂ ਨਹੀਂ ਲੈ ਰਹੇ? ਕਹਿੰਦੇ ਇਹ ਪਲਾਸਟਿਕ ਦਾ ਹੈ, ਇਸਨੇ ਵਾਤਾਵਰਣ ਨੂੰ ਪਤਾ ਕਿੰਨਾ ਜ਼ਿਆਦਾ ਖਰਾਬ ਕਰਨਾ ਹੈ, ਅਤੇ ਇਸ ਤੋਂ ਚੰਗਾ ਮੈਂ ਆਪਣਾ ਥੈਲਾ ਲੈ ਆਉਂਦੀ ਹਾਂ, ਸੈਰ ਵੀ ਹੋ ਜਾਂਦੀ ਹੈ ਅਤੇ ਮੇਰਾ ਇਹ ਬਣਾਇਆ ਥੈਲਾ ਵੀ ਕੰਮ ਆ ਜਾਂਦਾ। ਮੈਨੂੰ ਬੜੀ ਸੋਹਣੀ ਗੱਲ ਲੱਗੀ ਜੀ। ਚਲੋ, ਇਹ ਤਾਂ ਰਹੀ ਗੱਲ ਸਮਾਨ ਲੈ ਕੇ ਆਉਣ ਦੀ। ਇਸ ਤੋਂ ਇਲਾਵਾ ਨਰੇਸ਼ ਜੀ, ਆਪਣੇ ਇਲਾਕੇ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਇਲਾਕੇ ਦੀ, ਤੇ ਉਸਨੂੰ ਹਰਿਆ ਭਰਿਆ ਬਣਾਉਣ ਵਾਸਤੇ ਕੀ ਕੋਈ ਕੰਮ ਜਿਹੜਾ ਹੈ ਕਦੇ ਕੀਤਾ, ਕੋਈ ਰੁੱਖ ਲਗਾਏ ਹੋਏ ਜਾਂ ਕੋਈ ਖਾਸ ਘਟਨਾ, ਕੋਈ ਖਾਸ ਕਿੱਸਾ ਸਾਡੇ ਨਾਲ ਜੋ ਸਾਂਝਾ ਕਰਨਾ ਚਾਹੋ?
1: ਚਲੋ ਮੈਂ ਤੁਹਾਨੂੰ ਦੱਸਣਾ ਮੈਡਮ, ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੱਸੋ, ਤੁਸੀਂ ਸਾਰਿਆਂ ਦੇ ਐਡਰੈਸ ਪੁੱਛਦੇ ਹੋ
0: ਜੀ,
1: ਐਡਰੈਸ ਕੀ ਤੁਸੀਂ ਮੈਨੂੰ ਦੱਸੋ ਨਾ ਤੁਸੀਂ
0: ਜੀ। ਆਕਾਸ਼ਵਾਣੀ ਦਾ ਵਿਹੜਾ?
1: ਹਾਂਜੀ
0: ਜੀ, ਆਕਾਸ਼ਵਾਣੀ ਦਾ ਵਿਹੜਾ?
1: ਨਹੀਂ ਨਾ, ਆਕਾਸ਼ਵਾਣੀ ਦਾ ਵਿਹੜਾ ਉਹ ਤੇ ਸਾਰਿਆਂ ਦਾ ਹੈਗਾ ਜੀ, ਤੁਸੀਂ ਤੁਹਾਡਾ ਮੇਨ ਕੀ ਕਿਹੜੇ ਏਰੀਆ 'ਚ ਤੁਸੀਂ ਬਿਲੋਂਗ ਕਰਦੇ ਹੋ
0: ਜੀ? ਆਕਾਸ਼ਵਾਣੀ ਵਿਹੜੇ ਤੁਸੀਂ ਸੁਣ ਰਹੇ ਹੋ, ਆਕਾਸ਼ਵਾਣੀ ਜਲੰਧਰ ਹੀ ਸਾਡਾ ਪਤਾ ਹੈ ਜਿੱਥੇ ਤੁਸੀਂ ਇਸ ਟਾਈਮ ਪ੍ਰੋਗਰਾਮ ਦਾ ਹਿੱਸਾ ਬਣੇ ਹੋ। ਅਤੇ ਨਰੇਸ਼ ਜੀ, ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੇ ਦੋਸਤ ਲਾਈਨ 'ਚ ਲੱਗੇ ਹੋਏ ਹੈ, ਅਤੇ ਬਹੁਤ ਸ਼ੁਕਰੀਆ ਫੋਨ ਮਿਲਾਉਣ ਵਾਸਤੇ। ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਜੁੜੇ ਹੋਏ ਤੁਸੀਂ ਆਪਣੇ ਦੋਸਤ ਆਰ ਜੇ ਨੇਹਾ ਰਲਹਨ ਦੇ ਨਾਲ, ਅਤੇ ਪ੍ਰੋਗਰਾਮ ਦਾ ਅਗਲਾ ਗੀਤ ਜਿਹੜਾ ਹੈ ਪੇਸ਼ ਕਰਨ ਜਾ ਰਹੀ ਹਾਂ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ।

FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 9 ਵਜ ਰਹੇ ਨੇ ਤੇ ਵੇਲਾ ਹੋ ਰਿਹਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ ਨਾਲ ਸੰਬੰਧਿਤ 18,800 ਕਰੋੜ ਦੇ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਵੱਧ ਰਹੀ ਹੈ।

ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ। ਪੰਜਾਬ ਸਮੇਤ ਦੇਸ਼ ਭਰ ਵਿੱਚ ਸਮਾਗਮਾਂ ਦਾ ਆਯੋਜਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਪੰਜਾਬ ਲੋਕ ਭਵਨ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਭਾਗ ਕੇਂਦਰ ਦਾ ਉਦਘਾਟਨ ਕੀਤਾ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਜਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਉੱਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ ਉੱਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਮੰਗੀ ਗਈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ 1 ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਕਾਬੂ ਕੀਤਾ। ਪੰਜਾਬ ਵਿੱਚ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਉੱਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਤੇ 14 ਜ਼ਖਮੀ। ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਦਿਲ ਚਾਹਤਾ ਹੈ।

ਬਿਲਕੁਲ ਜੀ, ਪਹਿਲਾਂ ਪਹਿਲਾਂ ਜਿਹੜਾ ਪਿਆਰ ਹੁੰਦਾ ਨਾ ਸਭ ਤੋਂ ਖੂਬਸੂਰਤ ਹੁੰਦਾ ਤੇ ਇਨਸਾਨ ਨੂੰ ਆਪਣੀ ਪੂਰੀ ਜ਼ਿੰਦਗੀ ਯਾਦ ਰਹਿੰਦਾ ਹੈ ਇਹ ਪਹਿਲੇ ਪਹਿਲੇ ਪਿਆਰ ਦਾ ਅਹਿਸਾਸ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਹੋ ਤੇ ਇਸ ਵਿੱਚ ਦੋਸਤੋ ਹੁਣ ਸ਼ੁਰੂ ਕਰਦੇ ਹਾਂ ਸਿਲਸਿਲਾ ਤੁਹਾਡੀਆਂ ਫਰਮਾਇਸ਼ਾਂ ਦਾ, ਤੁਹਾਡੇ ਪਿਆਰ ਭਰੇ ਸੁਨੇਹਾਂ ਦਾ, ਜੋ ਕਿ ਸਾਡੇ ਤੱਕ ਪਹੁੰਚ ਗਏ ਨੇ ਵਟਸਐਪ ਦੇ ਰਾਹੀਂ। ਤੇ ਮੈਸੇਜਿਸ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਫਟਾਫਟ ਨੰਬਰ ਦੱਸ ਦਿੰਦੀ ਹਾਂ। ਨੰਬਰ ਹੈ ਜੀ 9855-10-10-27, ਜਿੱਥੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਹੈ ਸਾਡੇ ਤੱਕ ਪਹੁੰਚਾਉਣੀ ਹੈ। ਤੇ ਦੋਸਤੋ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਮੈਸੇਜ ਸਾਨੂੰ ਪਹੁੰਚਿਆ ਹੈ ਸਾਡੇ ਤੱਕ ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਾਮ ਸ਼ਰਮਾ, ਇੰਦਿਰਾ ਤੇ ਸਾਰਥਕ ਦਾ। ਇਸ ਦੇ ਨਾਲ ਹੀ ਜੇਕਰ ਇਹਨਾਂ ਦੀ ਫਰਮਾਇਸ਼ ਵੱਲ ਚੱਲੀਏ ਤਾਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਲੰਬੜਦਾਰਨੀ ਦੀ। ਤੇ ਇਸ ਦੇ ਨਾਲ ਹੀ ਲਿਖਦੇ ਨੇ ਕਿ ਪ੍ਰੋਗਰਾਮ ਜਿਹੜਾ ਹੈ ਦਿਲ ਚਾਹਤਾ ਹੈ ਬਹੁਤ ਸੋਹਣਾ ਹੈ ਤੇ ਜ਼ਰੂਰ ਸੁਣਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ। ਇਸ ਦੇ ਨਾਲ ਹੀ ਅਗਲਾ ਜਿਹੜਾ ਮੈਸੇਜ ਸਾਡੇ ਤੱਕ ਪਹੁੰਚਿਆ ਉਹ ਹੈ ਜੀ ਸਤੀਸ਼ ਨੇਜਾ, ਬਿਮਲਾ ਨੇਜਾ, ਜੋ ਕਿ ਚੰਡੀਗੜ੍ਹ ਤੋਂ ਮੈਸੇਜ ਭੇਜ ਰਹੇ ਨੇ ਅਤੇ ਆਪਣੀ ਫਰਮਾਇਸ਼ ਜਿਹੜੀ ਹੈ ਲਿਖ ਕੇ ਭੇਜ ਰਹੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ।

ਤੇ ਲੋ ਜੀ ਫਿਰ ਇਹਨਾਂ ਨੇ ਫਰਮਾਇਸ਼ ਭੇਜੀ ਹੈ ਸਾਨੂੰ ਫਿਲਮ ਪਿੰਡ ਦੀ ਕੁੜੀ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ ਤੇ ਲੋ ਜੀ ਫਿਰ ਸੁਣਦੇ ਹਾਂ ਫਿਲਮ 'ਚੋਂ ਇਸ ਫਿਲਮ 'ਚੋਂ ਹੀ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਨੇ।

ਸ਼ੁੱਧ ਹਵਾ ਤੇ ਨਿਰਮਲ ਪਾਣੀ, ਕੁਦਰਤ ਦੀ ਇਹ ਅੰਮ੍ਰਿਤ ਵਾਣੀ, ਇਸ ਨੂੰ ਪ੍ਰਦੂਸ਼ਿਤ ਨਾ ਕਰੋ। ਆਓ ਵਾਤਾਵਰਨ ਦੀ ਰੱਖਿਆ ਕਰੀਏ। ਰੁਕਣੇ ਧਰਤੀ ਦਾ ਸ਼ਿੰਗਾਰ, ਇਹਨਾਂ ਨਾਲ ਹੀ ਹੈ ਜੀਵਨ ਦਾ ਆਧਾਰ। ਕੱਟਣ ਦੀ ਥਾਂ ਬੂਟੇ ਲਾਵੋ, ਧਰਤੀ ਨੂੰ ਮੁੜ ਸਵਰਗ ਬਣਾਓ। ਤੇ ਪਿਆਰਾ ਜਿਹਾ ਮੈਸੇਜ ਸਾਡੇ ਤੱਕ ਭੇਜਿਆ ਹੈ, ਸਾਡੇ ਅਗਲੇ ਮੈਸੇਜ ਭੇਜਣ ਵਾਲੇ ਨੇ, ਜਿਹਨਾਂ ਦਾ ਨਾਮ ਹੈ ਜੀ ਅਮਨ ਵਰਮਾ, ਰਮਨ ਵਰਮਾ, ਦਿਵਿਆਮ ਸਿੱਧਕ, ਡਾਕਟਰ ਮਦਨ ਲਾਲ, ਪੂਰਾ ਵਰਮਾ ਪਰਿਵਾਰ ਮੈਸੇਜ ਭੇਜ ਰਹੇ ਨੇ। ਬੁਰਜ ਹਨੂੰਮਾਨਗੜ੍ਹ ਨੇੜੇ ਮੰਡੀ ਅਰਨੀਵਾਲਾ ਜ਼ਿਲ੍ਹਾ ਫਜ਼ਿਲਕਾ ਤੋਂ ਲਿਖਦੇ ਨੇ, ਆਪ ਜੀ ਨੂੰ ਤੇ ਸਮੂਹ ਸਟਾਫ ਨੂੰ, ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਸਭ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਮੈਸੇਜ ਵਾਸਤੇ, ਫਰਮਾਇਸ਼ ਭੇਜਣ ਵਾਸਤੇ, ਤੇ ਨਾਲ ਹੀ ਵਾਤਾਵਰਨ, ਕੁਦਰਤ ਨੂੰ ਬਚਾਉਣ ਵਾਸਤੇ, ਉਸਦੇ ਰੱਖ ਰਖਾਵ, ਉਸਦੇ ਸਾਂਭ ਸੰਭਾਲ ਵਾਸਤੇ ਸੁਨੇਹਾ ਦੇਣ ਵਾਸਤੇ। ਤੇ ਲਓ ਜੀ, ਇਹਨਾਂ ਦੀ ਫਰਮਾਇਸ਼ ਆਈ ਹੈ, ਕਹਿੰਦੇ ਨੇ ਹਰਜੀਤ ਹਰਮਨ ਜੀ ਦਾ ਗੀਤ ਸੁਣਾ ਦਿਓ। ਗੀਤ ਸੁਣਾਂਗੇ, ਬਿਲਕੁਲ ਸੁਣਾਂਗੇ, ਤੁਹਾਡੀ ਫਰਮਾਇਸ਼ ਆਈ ਹੈ ਜੀ, ਪਰ ਇਸ ਦੇ ਨਾਲ ਹੀ ਬਾਕੀ ਦੇ ਮੈਸੇਜਿਸ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ। ਨਿਊ ਦਿੱਲੀ ਜੈਰਾਮ ਖੋੜਵਾਲ, ਸਚਿਨ, ਅਮਨ, ਦੀਪਾਂਸ਼ੂ ਮੈਸੇਜ ਕਰ ਰਹੇ ਨੇ, ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਇਹਨਾਂ ਦੇ ਸ਼ਬਦ, ਇਹਨਾਂ ਦਾ ਮੈਸੇਜ ਦੱਸ ਰਿਹਾ ਹੈ। ਇਸ ਨਾਲ ਹੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਅਤੇ ਵਿਨੋਦ ਪੁਰੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਮੈਸੇਜ ਭੇਜ ਰਹੇ ਨੇ। ਲਿਖਦੇ ਨੇ, ਦੁਆਓਂ ਮੇਂ ਯਾਦ ਰੱਖਣਾ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਦੀ ਫਰਮਾਇਸ਼ ਭੇਜ ਰਹੇ ਨੇ। ਤੇ ਲੋ ਜੀ, ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਹੀ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਦੇ ਬੋਲ ਤੁਹਾਡੇ ਰੇਡੀਓ ਸੈਟਸ ਤੇ ਪੇਸ਼ ਨੇ ਜੀ।

ਦੋਸਤੋ, ਮਿਊਜ਼ਿਕ ਦਾ ਵੀ ਆਪਣਾ ਹੀ ਜਾਦੂ ਹੈ। ਦੇਖੋ, ਜਿਹੜੀ ਗੱਲ ਅਸੀਂ ਕਹਿ ਨਹੀਂ ਪਾਉਂਦੇ, ਜਿਹੜੀ ਗੱਲ ਕਹਿਣ ਵਾਸਤੇ ਅਲਫਾਜ਼ ਸਾਨੂੰ ਨਹੀਂ ਮਿਲਦੇ, ਸਾਡਾ ਸਾਥ ਨਹੀਂ ਦਿੰਦੇ, ਉਹ ਗੱਲ ਦਿਲ ਦੀ ਕਿੰਨੀ ਆਸਾਨੀ ਨਾਲ ਇਹ ਮਿਊਜ਼ਿਕ ਜਿਹੜਾ ਹੈ, ਇਹ ਗੀਤ ਜਿਹੜੇ ਨੇ, ਉਹ ਬਿਆਨ ਕਰ ਦਿੰਦੇ ਨੇ। ਦਿਲ ਦਾ ਕੋਈ ਵੀ ਇਮੋਸ਼ਨ ਹੋਏ, ਖੁਸ਼ੀ ਹੋਏ, ਗਮੀ ਹੋਏ, ਬ੍ਰੇਕਅਪ ਹੋਏ ਜਾਂ ਕੁਝ ਵੀ, ਮਿਊਜ਼ਿਕ, ਸੌਂਗਸ ਹਰ ਇੱਕ ਚੀਜ਼ ਨੂੰ ਖੂਬਸੂਰਤ ਬਣਾ ਦਿੰਦੇ ਹੈ। ਅਤੇ ਜਿਹੜੀ ਮੈਲੋਡੀਜ਼ ਹੈ ਨਾ, ਜ਼ਿੰਦਗੀ ਦਾ ਅਸਲੀ ਖਜ਼ਾਨਾ ਜਿਹੜਾ ਇਹੀ ਹੈ। ਜਸਟ ਇਮੈਜਿਨ, ਇੱਕ ਲੰਬਾ ਦਿਨ ਹੋਏ ਤੁਹਾਡਾ, ਅਤੇ ਉਹ ਪੂਰਾ ਦਿਨ ਜਿਹੜਾ ਹੈ ਤੁਹਾਡਾ ਮਸ਼ਰੂਫੀਅਤ ਭਰਿਆ ਰਿਹਾ ਹੋਵੇ, ਉਦਾਸੀ ਭਰਿਆ ਰਿਹਾ ਹੋਵੇ, ਅਤੇ ਬਸ ਕੁਝ ਹੀ ਪਲ ਕੋਈ ਗੀਤ ਸੁਣ ਲਓ ਵਧੀਆ ਜਿਹਾ, ਪੁਰਾਣਾ ਆਪਣਾ ਕੋਈ ਪਸੰਦੀਦਾ, ਅਤੇ ਬਸ ਦਿਨ ਦੀ ਉਦਾਸੀ ਗਾਇਬ ਹੋ ਜਾਂਦੀ ਹੈ। ਇਹ ਹੈ ਜਾਦੂ ਮਿਊਜ਼ਿਕ ਦਾ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਤੁਸੀਂ, ਤੁਹਾਡਾ ਦਿਲ ਕੋਈ ਉਦਾਸੀ ਹੈ, ਦਿਲ ਵਿੱਚ ਕੋਈ ਸਵਾਲ ਹੈ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਮੋਸ਼ਨ ਹੈ, ਸ਼ੇਅਰ ਕਰ ਸਕਦੇ ਹੋ ਮੈਸੇਜ ਰਾਹੀਂ, ਅਤੇ ਇਸਦੇ ਨਾਲ ਹੀ ਆਪਣੀ ਫਰਮਾਇਸ਼ ਜਿਹੜੀ ਹੈ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ, ਉਹ ਵੀ ਸਾਡੇ ਤੱਕ ਭੇਜ ਸਕਦੇ ਹੋ। ਅਗਲਾ ਮੈਸੇਜ ਆਇਆ ਹੈ ਜੀ ਦਤਰੇਂਗੀ ਬਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਨੀ, ਪਾਰਸਮਨੀ, ਪੁਸ਼ਪਿੰਦਰ ਅਤੇ ਨੌਖੇ ਲਾਲ ਵਰਮਾ ਦਾ। ਫਰਮਾਇਸ਼ ਹੈ ਜੀ ਇਹਨਾਂ ਦੀ, ਫਿਲਮ ਏਕ ਬਾਰ ਫਿਰ ਤੋਂ ਕਹਿੰਦੇ ਗੀਤ ਸੁਣਾ ਦਿੱਤਾ ਜਾਏ, ਯੇ ਪੌਦੇ, ਯੇ ਪੱਤੇ, ਯੇ ਫੂਲ, ਹਵਾਏ। ਬਹੁਤ ਖੂਬ ਫਰਮਾਇਸ਼ ਹੈ ਜੀ, ਮੈਂ ਕਿਹਾ ਜੀ ਅੱਜ ਦੇ ਦਿਨ 'ਤੇ ਕਾਫੀ ਢੁੱਕਵੀਂ ਵੀ ਸਾਬਿਤ ਹੁੰਦੀ ਹੈ। ਇਸਦੇ ਨਾਲ ਹੀ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮ

ਜਾਪਨ, ਮੈਲਬੋਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਤੇ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ। ਪ੍ਰੋਗਰਾਮ ਵਿੱਚ ਮੈਸੇਜ ਇਹਨਾਂ ਦਾ ਸਾਡੇ ਤੱਕ ਪਹੁੰਚਿਆ ਹੈ ਜੀ। ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ ਤੇ ਕੁਮਾਰੀ ਦੁਰਗੇਸ਼ਵਰੀ, ਜ਼ਿਲ੍ਹਾ ਨੰਦੇੜ, ਇਤਾਲਾ, ਮਹਾਰਾਸ਼ਟਰ ਤੋਂ ਸੁਣ ਰਹੇ ਹੈ। ਇਸ ਦੇ ਨਾਲ ਹੀ ਮੈਡਮ ਨੇਹਾ ਰਲਹਨ ਜੀ ਸਾਨੂੰ ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਹੈ ਜੀ। ਜਸਵੀਰ ਸਿੰਘ ਆਦਮਪੁਰ ਤੋਂ ਇਹਨਾਂ ਨੇ ਮੈਸੇਜ ਕੀਤਾ ਤੇ ਲਿਖਦੇ ਨੇ, ਮੇਰੇ ਦੋਸਤ ਇਹਨਾਂ ਨੇ ਗੀਤ ਲਿਖਿਆ ਜਾਂ ਕੋਈ ਗੱਲ ਦੱਸ ਰਹੀ ਹੈ ਪਤਾ ਨਹੀਂ ਚੱਲ ਰਿਹਾ। ਫਿਲਮ ਧੜਕਣ ਦਾ ਕਹਿ ਰਿਹਾ ਕਿ ਗੀਤ ਸੁਣਾ ਦਿੱਤਾ ਜਾਏ ਸਿੰਗਰ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਪਰ ਗੀਤ ਕਿਹੜਾ ਇਹ ਪਤਾ ਨਹੀਂ ਚੱਲਿਆ। ਤੇ ਬਾਕੀ ਦੋਸਤਾਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਜਦ ਮੈਸੇਜ ਕਰਦੇ ਹੋ ਤਾਂ ਫਿਲਮ ਦਾ ਨਾਮ, ਗੀਤ ਪੂਰਾ ਲਿਖ ਕੇ ਭੇਜਿਆ ਕਰੋ। ਤੇ ਲਓ ਜੀ, ਫਿਰ ਇਸ ਮੈਸੇਜ ਦਾ ਜਿਹੜਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਪਹੁੰਚ ਰਹੇ ਹਾਂ ਅਸੀਂ ਹੁਣ ਪਿੰਡ ਗਮੰਡੀਆ ਸੂਰਤਗੜ੍ਹ ਵਿੱਚ, ਜਿੱਥੇ ਜਗਦੀਸ਼ ਟੁਕੀਆ, ਪ੍ਰਮੀਲਾ ਟੁਕੀਆ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ, ਸ਼ਿਵਮ ਮੈਸੇਜ ਭੇਜ ਰਹੇ ਨੇ। ਦਿਲ ਚਾਹਤਾ ਇਹਦੇ ਵਿੱਚ ਹਾਜ਼ਰੀ ਭਰੀ। ਅਗਲੀ ਪਿੰਡ ਮੁਲਿਆਵਾਲੀ, ਜ਼ਿਲ੍ਹਾ ਫਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਲਿਖ ਕੇ ਭੇਜੀ ਹੈ ਵਿਨੋਦ ਕਾਟਪਾਲ, ਪ੍ਰਵੀਨ, ਹਨੀ ਅਤੇ ਇਹਨਾਂ ਦੇ ਨਾਲ ਹੀ ਨਾਲ ਦੀਕਸ਼ਾ ਜੰਨਤ ਨੇ। ਅਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ ਅਤੇ ਇਹਨਾਂ ਦੀ ਹੀ ਰਲੀ ਮਿਲੀ ਪਸੰਦ। ਅਤੇ ਸੁਣਦੇ ਹਾਂ ਅੱਜ ਦੇ ਦਿਨ 'ਤੇ ਬਿਲਕੁਲ ਢੁੱਕਵਾਂ ਗੀਤ ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ।

ਜ਼ਿੰਦਗੀ ਵਿੱਚ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੁੰਦਾ। ਘੁੰਮਦਿਆਂ ਫਿਰਦਿਆਂ ਤਾਂ ਹੀ ਕੁਦਰਤ ਦੀ ਖੂਬਸੂਰਤੀ ਪਤਾ ਚੱਲਦੀ ਹੈ, ਤਾਂ ਹੀ ਦੁਨੀਆ ਦੇ ਅਲੱਗ ਅਲੱਗ ਲੋਕਾਂ ਦੀ ਸੋਚਣੀ, ਉਹਨਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਚੱਲਦਾ। ਅਤੇ ਕਹਿੰਦੇ ਜਦੋਂ ਆਪਾਂ ਦੁਨੀਆ ਵਿੱਚ ਘੁੰਮਦੇ ਹਾਂ ਨਾ, ਸਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ, ਇਸ ਨੂੰ ਵੇਖਣ ਦਾ ਦਾਇਰਾ ਬਦਲਦਾ ਹੈ। ਅਤੇ ਬਦਲਾਅ ਬੜਾ ਖੂਬਸੂਰਤ ਹੁੰਦਾ ਜਦ ਘੁੰਮਦੇ ਹਾਂ ਫਿਰਦੇ। ਇਸਦੇ ਨਾਲ ਹੀ ਘੁੰਮਦੇ ਫਿਰਦੇ ਪ੍ਰੋਗਰਾਮ ਦੇ ਵਿੱਚ ਵਾਪਿਸ ਆ ਜਾਓ ਜੀ। ਪ੍ਰੋਗਰਾਮ ਦਿਲ ਚਾਹਤਾ ਹੈ ਚੱਲ ਰਿਹਾ ਹੈ, ਤੁਹਾਡੇ ਦੋਸਤ ਆਰ ਚੇ ਨੇਹਾ ਰਲਹਨ ਬਣੀ ਹੋਈ ਹੈ ਅਤੇ ਬਹੁਤ ਸਾਰੇ ਮੈਸੇਜਿਸ ਤੁਹਾਡੇ ਮੇਰੇ ਤੱਕ ਪਹੁੰਚੇ ਨੇ। ਅਤੇ ਇਸ ਲੜੀ ਦੇ ਵਿੱਚ ਅਗਲਾ ਮੈਸੇਜ ਜਿਹੜਾ ਹੈ ਅੰਮ੍ਰਿਤਸਰ ਤੋਂ ਇਕਬਾਲ ਸਿੰਘ ਜੀ ਦਾ ਆਇਆ ਹੈ ਜੀ। ਇਸ ਦੇ ਨਾਲ ਹੀ ਇਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਹੈ ਕਿ ਵਾਤਾਵਰਨ ਦਿਵਸ ਬਾਰੇ ਵੀ ਇਹਨਾਂ ਨੇ ਬਹੁਤ ਕੁਛ ਲਿਖ ਕੇ ਭੇਜਿਆ ਹੈ। ਅਤੇ ਇਸ ਦੇ ਨਾਲ ਹੀ ਅਗਲੇ ਸਰੋਤੇ ਪਹਾੜਗੰਜ ਮੁਲਤਾਨੀ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਪਿੰਡ ਗਿੱਲਾਂ ਜ਼ਿਲ੍ਹਾ ਜਲੰਧਰ ਤੋਂ ਹਰਮੇਸ਼ ਬਸਰਾ, ਮਨਪ੍ਰੀਤ ਕੌਰ ਬਸਰਾ ਮੈਸੇਜ ਭੇਜ ਰਹੇ ਨੇ। ਅਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਹੋਰ ਸਾਥੀ ਪ੍ਰੋਗਰਾਮ ਦਾ ਹਿੱਸਾ ਬਣੇ ਨੇ, ਸੁਣ ਰਹੇ ਨੇ। ਅਗਲਾ ਮੈਸੇਜ ਆਇਆ ਜੀ ਮੱਕੜ ਪਰਿਵਾਰ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ, ਕਮਲ ਸਾਹਨੀ, ਪਿੰਗਾ ਵਾਲਾ ਚੌਕ, ਗੁਰਾਇਆ, ਜਲੰਧਰ ਤੋਂ ਮੈਸੇਜ ਕਰ ਰਹੇ ਨੇ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਅਤੇ ਵਿਲਿਸ ਡਿਕੈਸਟਰੋ ਪਰਿਵਾਰ ਦਾ ਬਹੁਤ ਸ਼ੁਕਰੀਆ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਸਤੇ। ਸੂਰਤਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵਿਕਾ ਵੀ ਅੱਜ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਫਿਲਮ ਜੁੱਕ ਗਿਆ ਅਸਮਾਨ ਦੀ ਫਰਮਾਇਸ਼ ਲਿਖ ਕੇ ਭੇਜੀ ਜੀ। ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧ ਰਾਜ ਖੋਰਵਾਲ, ਭਾਨੂ ਪ੍ਰਕਾਸ਼ ਅਤੇ ਗੀਤਿਕਾ ਖੋਰਵਾਲ ਨੇ। ਕਰਨਵੀਰ ਹਾਊਸ ਪੁੱਚੋ ਕੈਂਚੀਆ, ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ ਅਤੇ ਦਮਨ ਅਭਿਜੋਤ ਦਾ ਵੀ ਆਇਆ ਜੀ ਮੈਸੇਜ। ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਹੀ ਦੋਸਤਾਂ ਦਾ। ਅਤੇ ਲਓ ਜੀ ਫਿਰ ਇਹਨਾਂ ਦੋਸਤਾਂ ਦੀ ਰਲੀ ਮਿਲੀ ਪਸੰਦ ਅਤੇ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਬਾਕੀ ਦੇ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ।

ਕੀਤਾ ਹੋਇਆ ਤੇ ਦੁਬਾਰਾ ਪ੍ਰੋਗਰਾਮ ਦੇ ਵਿੱਚ ਸੇਮ ਪ੍ਰੋਗਰਾਮ ਦੇ ਵਿੱਚ ਨਹੀਂ ਕਰੂੰਗੀ। ਇਸ ਨਾਲ ਹੀ ਮੈਰਿਟ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਗੋਣ ਮੈਸੇਜ ਕਰ ਰਹੇ ਨੇ, ਵਿਸ਼ਵ ਪਰਿਆਵਰਨ ਦਿਵਸ ਦੀਆਂ ਵਧਾਈਆਂ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਨਾਲ ਗੋਬਿੰਦਪੁਰਾ ਸਿੱਖ ਰਾਜਸਥਾਨ ਤੋਂ ਵੀ ਵਧਾਈਆਂ ਤੇ ਆਈਆਂ ਤੇ ਵਧਾਈਆਂ ਦੇਣ ਵਾਲੇ ਨੇ ਵਿਸ਼ਵ ਵਾਤਾਵਰਨ ਦਿਵਸ ਦੀਆਂ। ਨਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ, ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰੇ ਦੋਸਤਾਂ ਦਾ। ਤੇ ਲਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਹੀ ਰਲੀ ਮਿਲੀ ਪਸੰਦ ਤੇ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਲਾਚੀ ਤੇ ਆਵਾਜ਼ ਮੁਹੰਮਦ ਰਫੀ ਦੀ।

ਜ਼ਿੰਦਗੀ ਦੇ ਵਿੱਚ ਜ਼ਿੰਦਗੀ ਇੱਕ ਸਫ਼ਰ ਹੈ, ਇੱਕ ਯਾਤਰਾ ਹੈ, ਜਿੱਥੇ ਬਹੁਤ ਸਾਰੇ ਲੋਕਾਂ ਨਾਲ ਮਿਲਣਾ ਅਤੇ ਮਿਲ ਕੇ ਫਿਰ ਵਿਛੜਨਾ ਰਹਿੰਦਾ ਹੈ। ਇਹੀ ਇਸ ਜ਼ਿੰਦਗੀ ਦਾ ਦਸਤੂਰ ਵੀ ਹੈ, ਇਹੀ ਇਸਦਾ ਸੋਹਣਾਪਨ ਵੀ ਹੈ, ਅਤੇ ਇਹੀ ਇਸ ਦੀ ਤ੍ਰਾਸਦੀ ਵੀ ਹੈ। ਅਤੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਿਹੜੇ ਲੋਕ ਯਾਤਰਾ ਦੇ ਦੌਰਾਨ ਕਿਤੇ ਪਿੱਛੇ ਛੁੱਟ ਜਾਂਦੇ ਨੇ, ਕੈਲੰਡਰ ਦੇ ਪੰਨਿਆਂ ਦੇ ਵਿੱਚ ਜੋ ਨਾਮ ਬਸ ਇੱਕ ਨਾਮ ਬਣ ਕੇ ਰਹਿ ਜਾਂਦੇ ਨੇ, ਮੋਬਾਈਲ ਦੇ ਵਿੱਚ ਇੱਕ ਕੰਟੈਕਟ ਬਣ ਕੇ ਰਹਿ ਜਾਂਦੇ ਨੇ, ਉਹਨਾਂ ਦੀ ਯਾਦ ਤਾਂ ਆਉਂਦੀ ਹੈ। ਜਦ ਸਮਾਂ ਢਲਦਾ ਹੈ, ਸੂਰਜ ਢਲਦਾ ਹੈ, ਤਾਂ ਉਸ ਸ਼ਖਸ ਦੀ ਯਾਦ ਤਾਂ ਆਉਂਦੀ ਹੈ। ਅਤੇ ਇਸ 'ਤੇ ਅਦੀਮ ਹਾਸ਼ਮੀ ਸਾਹਿਬ ਲਿਖਦੇ ਨੇ, ਫਾਸਲੇ ਐਸੇ ਵੀ ਹੋਣਗੇ ਯੇ ਕਭੀ ਸੋਚਾ ਨਾ ਥਾ, ਸਾਹਮਣੇ ਬੈਠਾ ਥਾ ਮੇਰੇ ਔਰ ਵੋ ਸ਼ਖਸ ਮੇਰਾ ਨਾ ਥਾ।

ਜਿਵੇਂ ਕਿ ਨਾਮ ਹੀ ਬਿਆਨ ਕਰਦਾ ਹੈ, ਪ੍ਰੋਗਰਾਮ ਵਿੱਚ ਪਿਆਰ ਵੀ ਹੈ ਅਤੇ ਨਗਮਾ ਵੀ ਹੈ। ਇਸ ਪ੍ਰੋਗਰਾਮ, ਇਸ ਗੀਤਾਂ ਦੀ ਮਹਿਫਿਲ ਦੇ ਵਿੱਚ ਰਾਤ 11 ਵਜੇ ਤੱਕ ਸਿਲਸਿਲਾ ਜਿਹੜਾ ਹੈ ਗੀਤਾਂ ਦਾ ਅਤੇ ਕੁਝ ਗੱਲਾਂ ਦਾ ਯੂੰ ਹੀ ਚੱਲਦਾ ਰਹੇਗਾ। ਪਿਆਰ ਦੀ ਗੱਲ ਹੋਈ ਹੈ ਅਤੇ ਪਿਆਰ ਬੇਸ਼ੁਮਾਰ ਕੈਦ ਹੈ ਇਸ ਦਿਲ ਦੇ ਵਿੱਚ, ਅਤੇ ਇਸ ਦਿਲ ਦੇ ਵਿੱਚ ਹਰ ਕੋਈ ਨਹੀਂ ਰਹਿ ਸਕਦਾ। ਇਸ ਦਿਲ ਦੇ ਵਿੱਚ ਬੇਹੱਦ ਖਾਸ ਲੋਕ ਹੀ ਰਹਿੰਦੇ ਨੇ, ਅਤੇ ਹਰ ਕਿਸੇ ਦੀ ਚਾਹਤ ਵੀ ਹੁੰਦੀ ਹੈ, ਖੁਆਇਸ਼ ਵੀ ਹੁੰਦੀ ਹੈ ਕਿਸੇ ਦਿਲ ਦੇ ਵਿੱਚ ਰਹਿਣ ਦੀ, ਕਿਉਂਕਿ ਸਭ ਤੋਂ ਪਾਕ ਪਵਿੱਤਰ ਜਗ੍ਹਾ ਹੈ। ਇਸ 'ਤੇ ਹੀ ਲਿਖਦੇ ਨੇ, ਬਸ ਇਤਨਾ ਤੁਝਸੇ ਕਹਿਣਾ ਹੈ, ਤੇਰੇ ਹੀ ਦਿਲ ਮੇਂ ਰਹਿਣਾ ਹੈ, ਨੀਂਦ ਤੁਝੇ ਜੋ ਆਏ, ਖੁਆਬੋਂ ਮੇਂ ਤੇਰੇ ਆਨਾ ਹੈ, ਤੁਮ ਮੇਰੇ ਦਿਲ ਮੇਂ ਰਹਿਤੀ ਹੋ, ਤੇਰੇ

ਐਫਐਮਐਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਹੋ ਤੁਸੀਂ। ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ 5 ਜੂਨ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਹੁੰਦੇ ਨੇ। ਹੁਣ ਅਸੀਂ ਮਿਲਾਂਗੇ ਤੁਹਾਨੂੰ ਕੱਲ੍ਹ ਸਵੇਰੇ, ਜਦ ਕੜੀ ਦੀਆਂ ਸੂਈਆਂ ਫਿਰ ਦੁਬਾਰਾ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਇਹੀ ਅਪੀਲ ਕਰਦੇ ਹਾਂ ਕਿ ਆਪਣਾ ਤੇ ਆਪਣਿਆਂ ਦਾ ਰੱਖਣਾ ਹੈ ਧਿਆਨ। ਹੁਣ ਵਾਸਤੇ ਸ਼ਬਾ ਖੈਰ, ਜੈ ਹਿੰਦ।